FM band 102.7 MHz ਤੇ ਆਕਾਸ਼ਵਾਨੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਮੁਤਾਬਕ 6:01 ਹੋ ਗਿਆ ਅਤੇ ਵਿਹਲਾ ਹੋ ਗਿਆ ਜੀ ਪਰਿਚੇ ਦਾ। ਅਤੇ ਹੁਣ ਸੁਣੋ ਸਾਡੇ ਇਸ ਮੀਟਰ 'ਤੇ ਪ੍ਰਸਾਰਿਤ ਹੋਣ ਵਾਲੇ ਅੱਜ ਦੇ ਖਾਸ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਨ ਸਮਾਂ।

ਹੁਣ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਸਰਵਣ ਕਰੋਗੇ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ, ਠੀਕ 6:05 ਤੇ। ਸੱਤ 2 ਤੇ ਤੁਸੀਂ ਇੰਜੋਏ ਕਰੋਗੇ ਮਾਰਨਿੰਗ ਇਨਫੋਟੇਨਮੈਂਟ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ। ਤੁਹਾਡੀ ਹਾਰਟਬੀਟ ਨੂੰ ਪੰਜਾਬੀ ਸੌਂਗਸ ਨਾਲ ਐਨਰਜੈਟਿਕ ਬਣਾਏਗਾ ਪ੍ਰੋਗਰਾਮ ਅੱਡੀ ਟੱਪਾ, ਠੀਕ 8:40 ਤੇ। ਠੀਕ 9:02 ਤੇ ਤੁਸੀਂ ਸੁਣੋਗੇ ਦਿਲ ਆਪਣਾ ਪੰਜਾਬੀ। ਦਿਲਾਂ ਨੂੰ ਸਕੂਨ ਦੇਣ ਵਾਲੇ ਮਿੱਠੇ ਮਿੱਠੇ ਹਿੰਦੀ ਫਿਲਮੀ ਗੀਤ ਤੁਸੀਂ ਸੁਣੋਗੇ ਗੀਤ ਬਹਾਰ ਵਿੱਚ, ਵਕਤ ਸਵੇਰੇ 10:02 ਤੇ। ਗਿਆਰਾਂ 2 ਤੇ ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਪੰਜਾਬੀ ਤੜਕਾ। ਠੀਕ 12:02 ਤੇ ਤੁਸੀਂ ਸੁਣੋਗੇ ਰੋਜ਼ਾਨਾ ਜ਼ਿੰਦਗੀ ਦੇ ਨਾਲ ਜੁੜਿਆ ਪ੍ਰੋਗਰਾਮ ਹੋਮ ਸਵੀਟ ਹੋਮ। ਇੱਕ 1 ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਮਿਡ ਡੇ ਮੈਲੇਡੀਜ਼।

ਆਪਣੇ ਮਨ ਵਿੱਚ ਹਮੇਸ਼ਾ ਪਰਮਾਤਮਾ ਦੇ ਨਾਮ ਨੂੰ ਸਿਮਰੋ ਅਤੇ ਉਸਦਾ ਧਿਆਨ ਧਰੋ। ਰੱਬ ਦੇ ਨਾਮ ਦੀ ਆਰਾਧਨਾ ਕਰਨ ਲਈ ਨਾ ਬਹੁਤ ਕੁਝ ਕਰਨਾ ਪੈਂਦਾ ਹੈ, ਅਤੇ ਆਰਾਧਨਾ ਕਰਨ ਨਾਲ ਮਨ ਨੂੰ ਸੱਚਮੁੱਚ ਬਹੁਤ ਜ਼ਿਆਦਾ ਸ਼ਾਂਤੀ ਵੀ ਮਿਲਦੀ ਹੈ। ਇਹ ਪੰਕਤੀਆਂ ਸਾਨੂੰ ਦੁਨਿਆਵੀ ਭਟਕਣਾ ਛੱਡ ਕੇ ਪ੍ਰਭੂ ਭਗਤੀ ਨਾਲ ਜੁੜਨ ਦੀ ਪ੍ਰੇਰਣਾ ਦਿੰਦੀ ਹੈ।

ਚਾਹਤ ਨਹੀਂ ਹੈ ਮੈਨੂੰ ਇੰਨਾ ਅਮੀਰ ਹੋਣ ਦੀ। ਬਸ ਇੰਨੀ ਕੁ ਕਿਰਪਾ ਰੱਖੀ ਮਾਲਕਾ, ਜੇ ਮੇਰੇ ਤੋਂ ਕੋਈ ਕੁਝ ਮੰਗੇ ਤਾਂ ਮੇਰਾ ਜਵਾਬ ਹਮੇਸ਼ਾ ਹਾਂ 'ਚ ਹੋਵੇ।

ਮਿਲਦਾ ਉਹੀ ਹੈ ਜੋ ਮੁਕੱਦਰ ਵਿੱਚ ਹੁੰਦਾ ਹੈ। ਬੰਦਾ ਬੰਦੇ ਤੋਂ ਕੁਛ ਨਹੀਂ ਖੋ ਸਕਦਾ, ਉਹਦੀ ਰਹਿਮਤ ਦੀ ਹੋਵੇ ਰਜ਼ਾ ਜੇਕਰ, ਉਹ ਵੀ ਹੋ ਸਕਦਾ ਹੈ ਜੋ ਕਦੇ ਨਹੀਂ ਹੋ ਸਕਦਾ।

ਮਾਲਕ ਦੀ ਨਜ਼ਰ ਸਵੱਲੀ ਹੋਵੇ ਤਾਂ ਤੁਸੀਂ ਉਹਨਾਂ ਦੀਆਂ ਨਜ਼ਰਾਂ 'ਚ ਆ ਜਾਂਦੇ ਹੋ ਜਿਹੜੇ ਤੁਹਾਨੂੰ ਕਦੇ ਵੀ ਨਜ਼ਰ ਨਾ ਆਏ ਹੋਣ। ਮਾਲਕ ਦੀ ਨਜ਼ਰ ਪੁੱਠੀ ਹੋ ਜਾਵੇ ਤਾਂ ਤੁਹਾਡੀਆਂ ਨਜ਼ਰਾਂ 'ਚ ਰਹਿਣ ਵਾਲੇ ਵੀ ਨਜ਼ਰ ਫੇਰ ਜਾਂਦੇ ਨੇ।

ਜੇ ਤੂੰ ਰੱਬ ਨੂੰ ਪਾਉਣਾ ਚਾਹੁੰਦਾ ਤਾਂ ਕਰ ਸਭਨਾਂ ਨੂੰ ਪਿਆਰ। ਦੂਜੇ ਨੂੰ ਮਾੜਾ ਕਹਿਣ ਵਾਲਿਆਂ ਪਹਿਲਾਂ ਆਪਣਾ ਆਪ ਸਵਾਰ।

ਤੇਰੀ ਕਿਸਮਤ ਦਾ ਲਿਖਿਆ ਤੇਰੇ ਤੋਂ ਕੋਈ ਖੋ ਨਹੀਂ ਸਕਦਾ। ਜੇ ਮਿਹਰ ਹੋਵੇ ਉਸ ਦਾਤੇ ਦੀ ਤਾਂ ਤੈਨੂੰ ਉਹ ਵੀ ਮਿਲ ਜੂਗਾ ਜੋ ਕਦੇ ਤੇਰਾ ਹੋ ਨਹੀਂ ਸਕਦਾ।

ਤੁਸੀਂ ਟਿਊਨ ਕੀਤਾ 102.7 ਮੈਗਾਹਰਟਸ 'ਤੇ। ਇਹ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਮੁਤਾਬਕ 7 ਵੱਜ ਗਏ ਨੇ ਅਤੇ ਹੁਣ ਵੇਲਾ ਹੋ ਗਿਆ ਹੈ FM ਨਿਊਜ਼ ਹੈਡਲਾਈਨਸ ਦਾ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਿਹਾ ਭਾਰਤ ਨੇ ਜੂਨ ਵਿੱਚ ਸਵਦੇਸ਼ੀ ਤੌਰ 'ਤੇ ਵਿਕਸਿਤ C-295 ਜਹਾਜ਼ ਦੀ ਪਹਿਲੀ ਉਡਾਨ ਨਾਲ ਹਵਾਬਾਜ਼ੀ ਖੇਤਰ ਵਿੱਚ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਾਤਾਵਰਣ ਸੁਰੱਖਿਆ ਵਿੱਚ ਉਨ੍ਹਾਂ ਦੀ ਅਗਵਾਈ ਲਈ ਸੇਸ਼ੇਲਸ ਦਾ ਸਰਬ ਉੱਚ ਨਾਗਰਿਕ ਸਨਮਾਨ ਗਾਰਡੀਅਨ ਆਫ ਦਾ ਬਲੂ ਹੋਰੀਜ਼ੋਨ ਨਾਲ ਸਨਮਾਨਿਤ ਕੀਤਾ ਗਿਆ। ਕੇਂਦਰੀ ਸਿਹਤ ਅਤੇ ਪਰਿਵਾਰ ਮੰਤਰੀ ਜਗਤ ਪ੍ਰਕਾਸ਼ ਨੱਡਾ ਅੱਜ ਨਵੀਂ ਦਿੱਲੀ ਵਿੱਚ ਅਮੀਨੀਆ ਮੁਕਤ ਭਾਰਤ ਮੁਹਿੰਮ ਲਈ ਕਾਰਜਸ਼ੀਲ ਦਿਸ਼ਾ ਨਿਰਦੇਸ਼ ਜਾਰੀ ਕਰਨਗੇ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਮੈਡੀਕਲ ਉਪਕਰਨ ਨੇਮ 2017 ਵਿੱਚ ਸੋਧਾ ਦੀ ਤਵਜੀਜ਼ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਉਦੋਂ ਤੱਕ ਕੈਲਾਸ਼ ਮਾਨਸਰੋਵਰ ਯਾਤਰਾ ਦਾ ਨਾ ਕਰਨ ਲਈ ਕਿਹਾ ਜਦੋਂ ਤੱਕ ਉਨ੍ਹਾਂ ਦੇ ਸਾਰੇ ਜ਼ਰੂਰੀ ਯਾਤਰਾ ਦਸਤਾਵੇਜ਼ ਪੂਰੇ ਨਾ ਹੋਣ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸਾਰੇ ਮੰਤਰੀ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਬੇਅਦਬੀ ਵਿਰੋਧੀ ਕਾਨੂੰਨ ਤੇ ਸੂਬਾ ਸਰਕਾਰ ਦਾ ਪੱਖ ਪੇਸ਼ ਕਰਨਗੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਭਰ ਵਿੱਚ 500 ਪੇਂਡੂ ਜਿੰਮ ਲੋਕਾਂ ਨੂੰ ਸਮਰਪਿਤ ਕੀਤੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਵੰਧਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਦੇ ਮੌਜੂਦਾ ਜੱਜ ਜਸਟਿਸ ਮਹਾਬੀਰ ਸਿੰਧੂ ਦੇ ਅਚਨਚੇਤ ਅਤੇ ਬੇਵਕਤੀ ਦੇਹਾਂਤ ਦੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਸੂਬੇ ਭਰ ਵਿੱਚ 3 ਦਿਨਾਂ ਪਲਸ ਪੋਲੀਓ ਮੁਹਿੰਮ ਤਹਿਤ ਪਲਸ ਪੋਲੀਓ ਰੋਧੀ ਬੂੰਦਾਂ ਪਿਲਾਉਣ ਦਾ ਅਮਲ ਜਾਰੀ। ਰਾਵੀ ਦਰਿਆ ਵਿੱਚ ਅਚਾਨਕ ਪਾਣੀ ਛੱਡੇ ਜਾਣ ਕਾਰਨ ਗੁਰਦਾਸਪੁਰ ਦੇ ਮਕੌੜਾ ਪੱਤਣ ਵਿਖੇ ਪਲੂਟਨ ਪੁਲ ਦਾ ਅੱਧਾ ਹਿੱਸਾ ਤੇਜ਼ ਪਾਣੀ ਦੇ ਵਹਾਅ 'ਚ ਰੁੜਿਆ। ਨੇੜਲੇ ਕਈ ਪਿੰਡਾਂ ਦੇ ਲੋਕਾਂ ਦਾ ਆਉਣਾ ਜਾਣਾ ਪੂਰੀ ਤਰ੍ਹਾਂ ਬੰਦ ਹੋਇਆ। ਭਾਰਤ ਨੇ ਅਹਿਮਦਾਬਾਦ ਵਿੱਚ ਮਰਦਾਂ ਦੇ ABC ਵਾਲੀਬਾਲ ਕੱਪ ਵਿੱਚ ਬਹਿਰੀਨ ਨੂੰ 3-1 ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ। ਅਰਜਨਟੀਨਾ ਦੇ ਫੁੱਟਬਾਲ ਖਿਡਾਰੀ ਲਿਓਨਲ ਮੈਸੀ ਲਗਾਤਾਰ 7 ਵਿਸ਼ਵ ਕੱਪ ਮੈਚਾਂ ਵਿੱਚ ਗੋਲ ਕਰਨ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਬਣ ਗਏ ਨੇ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨ। ਇਸ ਤੋਂ ਬਾਅਦ ਤੁਸੀਂ ਪ੍ਰੋਗਰਾਮ ਇੰਜੋਏ ਕਰੋਗੇ। ਗੁੱਡ ਮਾਰਨਿੰਗ ਜਲੰਧਰ।

दिल से निकले दुआएं हमारी, हर सुबह हो खुशियों से भरी तुम्हारी, जिंदगी में आए सिर्फ प्यार के रंग, जुड़े रहो एफएम रेनबो के संग। ਤੁਸੀਂ ਟਿਊਨ ਕੀਤਾ 102.7 ਮੈਗਾਹਰਟਸ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ। ਤੇ ਚਲੋ ਜੀ, ਸਵੇਰ ਦੀ ਕਿਰਨ ਨਾਲ ਸਾਡਾ ਵੀ ਹੋ ਗਿਆ ਹੈ ਚਮਕਣ ਦਾ ਟਾਈਮ। ਐਫਐਮ ਰੇਨਬੋ ਤੇ ਮੂਡ ਵੀ ਹੈ ਪ੍ਰਾਈਮ, ਜਿੱਥੇ ਨੌਲੇਜ ਵੀ ਮਿਲੇ ਤੇ ਮਸਤੀ ਵੀ ਸਾਥ। ਸ਼ੁਰੂ ਹੋ ਗਿਆ ਜੀ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ, ਹਰ ਦਿਨ ਇੱਕ ਨਵੀਂ ਬਾਤ।

ਤੇ ਦੋਸਤੋ ਅੱਜ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਆਪਾਂ ਕਰਾਂਗੇ ਤੇ ਮਾਰਨਿੰਗ ਹੋ ਗਈ ਅਜੇ ਤੇ ਐਨਰਜੈਟਿਕ ਜਿਹਾ ਸੌਂਗ ਵੀ ਹੋਣਾ ਚਾਹੀਦਾ ਹੈ ਜਿਹਦੇ ਕਰਕੇ ਤੁਸੀਂ ਉੱਠ ਜਾਓ, ਤੁਹਾਡੀਆਂ ਅੱਖਾਂ ਖੁੱਲ੍ਹ ਜਾਣ ਅਤੇ ਤੁਸੀਂ ਸੋਚੋ ਕਿ ਹਾਂ ਚਲੋ ਹੁਣ ਤਾਂ ਮੈਨੂੰ ਉੱਠਣਾ ਹੀ ਪਏਗਾ, ਤਾਂ ਕਿਉਂ ਨਾ ਅਰਿਜੀਤ ਸਿੰਘ ਜੀ ਦੀ ਆਵਾਜ਼ ਦੇ ਵਿੱਚ ਹਵਾਏ ਗਾਣਾ ਸੁਣਿਆ ਜਾਏ, ਕਿਉਂਕਿ ਗਰਮੀ ਤਾਂ ਬਹੁਤ ਜ਼ਿਆਦਾ ਹੈ, ਉੱਦਾਂ ਤਾਂ ਹਵਾ ਚੱਲਣੀ ਨਹੀਂ ਹੈਗੀ, ਕਿਉਂ ਨਾ ਤੁਸੀਂ ਗੀਤਾਂ ਨਾਲ ਹੀ ਆਪਣੇ ਆਪ ਨੂੰ ਸਕੂਨ ਦੇ ਦਿਓ। ਤਾਂ ਚਲੋ ਜੀ ਗੀਤ ਸੁਣਦੇ ਹਾਂ, ਮਿਲਦੇ ਹਾਂ ਗੀਤ ਦੇ ਉਸ ਪਾਰ, ਜਾਣਾ ਕਿਤੇ ਨਹੀਂ ਹੈ ਕਿਉਂਕਿ ਪ੍ਰੋਗਰਾਮ ਸਟਾਰਟ ਹੋ ਗਿਆ ਜੀ। ਗੁੱਡ

ਹਵਾਈ ਜਿਹੜੀ ਹੈ ਨਾ ਉਹ ਤੁਹਾਨੂੰ ਲੈ ਕੇ ਆਈ ਹੈ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ, ਅਤੇ ਉਹ ਤੁਹਾਨੂੰ ਦੱਸਣਾ ਚਾਹੁੰਦੀ ਹੈ ਖੂਬਸੂਰਤ ਜਿਹੀ ਗੱਲ। ਪਤਾ ਹੈ ਕਿਹੜੀ ਗੱਲ ਤੁਹਾਡੇ ਨਾਲ ਉਹ ਸਾਂਝੀ ਕਰਨਾ ਚਾਹੁੰਦੀ ਹੈ? ਹਵਾਵਾਂ ਸਾਂਝੀਆਂ ਕਰਨਾ ਚਾਹੁੰਦੀ ਹੈ ਕਿ ਐਵਰੀਥਿੰਗ ਇਜ਼ ਬਿਊਟੀਫੁਲ ਡਿਪੈਂਡਿੰਗ ਔਨ ਦਾ ਸਿਚੁਏਸ਼ਨ। ਸਹੀ ਗੱਲ ਹੈ ਨਾ, ਅ ਸਕੂਲ ਬੈਲ ਸਾਊਂਡਸ ਇਰੀਟੇਟਿੰਗ ਐਟ 9 AM ਬਟ ਦ ਸੇਮ ਬੈਲ ਸਾਊਂਡਸ ਮੈਲੋਡੀਅਸ ਐਟ 4 PM। APJ ਅਬਦੁਲ ਕਲਾਮ ਕਹਿੰਦੇ ਨੇ, ਅਤੇ ਕਿਉਂ ਕਹਿੰਦੇ ਨੇ? ਕਿਉਂਕਿ ਗੱਲ ਹੀ ਇੰਨੀ ਜ਼ਿਆਦਾ ਸੋਹਣੀ ਹੈ, ਹਰ ਚੀਜ਼ ਸਾਨੂੰ ਖੂਬਸੂਰਤ ਲੱਗਦੀ ਹੈ। ਉਹੀ ਚੀਜ਼ ਜਿਹੜੀ 9 ਵਜੇ ਇਰੀਟੇਟ ਕਰਦੀ ਹੈ ਨਾ, ਸ਼ਾਮ ਦੇ 4 ਵਜੇ ਉਹੀ ਸਕੂਲ ਦੀ ਜਿਹੜੀ ਘੰਟੀ ਹੈ ਨਾ, ਸਾਨੂੰ ਖੂਬਸੂਰਤ ਲੱਗਦੀ ਹੈ ਅਤੇ ਸਾਨੂੰ ਲੱਗਦਾ ਹੈ ਕਿ ਹਾਂ ਸਾਨੂੰ ਘਰ ਜਾਣਾ ਹੈ, ਤਾਂ ਉਹ ਸਾਨੂੰ ਨਾ ਬਹੁਤ ਜ਼ਿਆਦਾ ਅਟਰੈਕਟ ਕਰਦੀ ਹੈ। ਗੱਲ ਜਿਹੜੀ ਹੈ ਨਾ ਉਹ ਬੈਲ ਦੀ ਨਹੀਂ ਹੈਗੀ, ਗੱਲ ਜਿਹੜੀ ਹੈ ਉਹ ਸਾਰੀ ਮਾਇੰਡਸੈਟ ਦੀ ਹੈ। ਜਦੋਂ ਮੰਡੇ ਮਾਰਨਿੰਗ ਹੋਵੇ ਤਾਂ ਅਲਾਰਮ ਦੁਸ਼ਮਣ ਲੱਗਦਾ ਹੈ, ਪਰ ਫਰਾਈਡੇ ਈਵਨਿੰਗ ਦਾ ਨੋਟੀਫਿਕੇਸ਼ਨ ਉਹੀ ਫੋਨ ਸੁਪਰ ਸਟਾਰ ਲੱਗਣ ਲੱਗਦਾ ਹੈ। ਜ਼ਿੰਦਗੀ ਵੀ ਬਿਲਕੁਲ ਇਹੋ ਜਿਹੀ ਹੈ ਯਾਰ, ਕਈ ਵਾਰ ਸਿਚੁਏਸ਼ਨ ਨੂੰ ਅਸੀਂ ਪ੍ਰੋਬਲਮ ਸਮਝ ਲੈਂਦੇ ਹਾਂ, ਪਰ ਟਾਈਮ ਬਦਲਦਾ ਹੀ ਉਹੀ ਚੀਜ਼ ਸਾਨੂੰ ਬਲੈਸਿੰਗ ਲੱਗਦੀ ਹੈ। ਇਸ ਕਰਕੇ ਅੱਜ ਕਿਸੇ ਵੀ ਮੁਸ਼ਕਿਲ ਨੂੰ ਦੇਖ ਕੇ ਨਾ ਟੈਨਸ਼ਨ ਨਾ ਲਿਓ, ਹੋ ਸਕਦਾ ਹੈ ਕਿ ਕੱਲ੍ਹ ਇਹ ਤੁਹਾਡੀ ਸਭ ਤੋਂ ਵੱਡੀ ਸਕਸੈਸ ਸਟੋਰੀ ਬਣ ਜਾਏ। ਇਸ ਲਈ ਸਮਾਈਲ ਕਰੋ, ਪੋਜ਼ਿਟਿਵ ਸੋਚੋ ਅਤੇ ਯਾਦ ਰੱਖੋ, ਸੀਨ ਚੇਂਜ ਹੋਣ ਵਿੱਚ ਟਾਈਮ ਨਹੀਂ ਲੱਗਦਾ, ਪਰ ਜੇ ਐਟੀਟਿਊਡ ਪੋਜ਼ਿਟਿਵ ਹੋਵੇ ਤਾਂ ਹਰ ਬੈਲ ਮੈਲੋਡੀ ਬਣ ਜਾਂਦੀ ਹੈ। ਅਤੇ ਤੁਸੀਂ ਜੀ ਹੁਣ ਕਿਤਾ ਜੀ 102.7 ਮੈਗਾਹਰਟਸ 'ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ। ਗੁੱਡ ਮਾਰਨਿੰਗ ਜਲੰਧਰ।

0: ਤੁਹਾਨੂੰ ਉੱਠਣਾ ਹੀ ਪਏਗਾ। ਇਸ ਤੋਂ ਜ਼ਿਆਦਾ ਮੈਂ ਬੋਲ ਵੀ ਨਹੀਂ ਸਕਦੀ ਕਿ ਉੱਠ ਜਾਓ ਉੱਠ ਜਾਓ। ਦੇਖੋ ਮੋਰਨਿੰਗ ਹੋ ਗਈ ਹੈ, 7:12 ਹੋ ਗਏ ਨੇ ਅਤੇ ਬਾਹਰ ਜਾ ਕੇ ਦੇਖੋ ਕਿੰਨੀ ਜ਼ਿਆਦਾ ਧੁੱਪ ਲੱਗੀ ਹੋਈ ਹੈ। ਅਤੇ ਇੱਕ ਛੋਟੀ ਜਿਹੀ ਸਟੋਰੀ ਸੁਣਦੇ ਹਾਂ, ਬੜੀ ਸੋਹਣੀ ਹੈ। ਪਹਿਲਾਂ ਸ਼ੁਰੂ ਕਰਦੇ ਹਾਂ ਕੋਟ ਦੇ ਨਾਲ ਜਿਹੜਾ ਤੁਹਾਨੂੰ ਜ਼ਰੂਰ ਸਮਝ ਆਏਗਾ। ਡੋਂਟ ਰੀਡ ਸਕਸੈਸ ਸਟੋਰੀਜ਼, ਯੂ ਵਿਲ ਗੈਟ ਓਨਲੀ ਅ ਮੈਸੇਜ। ਰੀਡ ਫੇਲੀਅਰ ਸਟੋਰੀਜ਼, ਯੂ ਵਿਲ ਗੈਟ ਆਈਡੀਆਜ਼ ਟੂ ਗੈਟ ਸਕਸੈਸ। ਸੋਚੋ ਇੱਕ ਮੁੰਡਾ ਸੀ, ਹਰ ਇਗਜ਼ਾਮ 'ਚ ਉਹ ਫੇਲ, ਹਰ ਇੰਟਰਵਿਊ 'ਚ ਰਿਜੈਕਟ, ਅਤੇ ਲੋਕ ਕਹਿੰਦੇ ਸੀ ਇਹ ਤੇਰੇ ਬਸ ਦੀ ਕੋਈ ਗੱਲ ਹੀ ਨਹੀਂ ਹੈਗੀ। ਹਰ ਵਾਰ ਉਹ ਘਰ ਆਉਂਦਾ ਅਤੇ ਮਾਂ ਸਿਰਫ ਇੱਕੋ ਗੱਲ ਕਹਿੰਦੀ, ਪੁੱਤ ਅੱਜ ਹਾਰ ਕੇ ਆਇਆ ਹੈ, ਪਰ ਖਾਲੀ ਹੱਥ ਤਾਂ ਨਹੀਂ ਆਇਆ ਨਾ, ਕੁਝ ਨਾ ਕੁਝ ਸਿੱਖ ਕੇ ਤਾਂ ਤੂੰ ਜ਼ਰੂਰ ਆਇਆ ਹੋਏਗਾ। ਪਹਿਲਾ ਦਿਨ ਉਹ ਰੋਇਆ, ਦੂਜੇ ਦਿਨ ਵੀ ਰੋਇਆ, ਫਿਰ ਤੀਜੇ ਦਿਨ ਉਸ ਨੇ ਇੱਕ ਡਾਇਰੀ ਲਈ। ਜਦੋਂ ਵੀ ਫੇਲ ਹੁੰਦਾ ਉਹ ਲਿਖਦਾ, ਮੈਂ ਕਿਹੜੀ ਗਲਤੀ ਕੀਤੀ ਸੀ। ਹੌਲੀ ਹੌਲੀ ਡਾਇਰੀ ਜਿਹੜੀ ਸੀ ਉਹ ਵੀ ਭਰ ਗਈ, ਪਰ ਨਾਲ ਹੀ ਉਹਦੀ ਸੋਚ ਵੀ ਨਾ ਬਿਲਕੁਲ ਬਦਲ ਗਈ। ਕੀ ਬਦਲਾ? ਬਹੁਤ ਕੁਝ। ਅਤੇ ਫਿਰ ਇੱਕ ਵਾਰੀ ਜਦੋਂ ਇੰਟਰਵਿਊ ਲਈ ਗਿਆ ਤਾਂ ਇੰਟਰਵਿਊਅਰ ਨੇ ਪੁੱਛਿਆ ਕਿ ਤੈਨੂੰ ਆਪਣੀ ਸਭ ਤੋਂ ਵੱਡੀ ਅਚੀਵਮੈਂਟ ਕੀ ਲੱਗਦੀ ਹੈ। ਪਤਾ ਉਹਨੇ ਕੀ ਕਿਹਾ? ਉਹ ਹੱਸ ਕੇ ਕਹਿੰਦਾ, ਸਰ ਮੇਰੀ ਸਭ ਤੋਂ ਵੱਡੀ ਅਚੀਵਮੈਂਟ ਮੇਰੀ ਸਕਸੈਸ ਨਹੀਂ ਹੈ, ਮੇਰੀ ਫੇਲੀਅਰ ਹੈ। ਜੇ ਉਹ ਨਾ ਹੁੰਦੀਆਂ ਤਾਂ ਅੱਜ ਮੈਂ ਇੰਨਾ ਕੌਨਫੀਡੈਂਟ ਫੀਲ ਨਾ ਕਰਦਾ। ਬਸ ਉਹੀ ਜਵਾਬ ਸੀ ਜਿਸ ਨੇ ਉਸਨੂੰ ਨੌਕਰੀ ਵੀ ਦਿਲਾ ਦਿੱਤੀ ਅਤੇ ਉਸਦੀ ਜ਼ਿੰਦਗੀ ਵੀ ਬਦਲ ਦਿੱਤੀ। ਦੋਸਤੋ, ਸਕਸੈਸ ਤਾਂ ਸਿਰਫ ਦੱਸਦੀ ਹੈ ਕਿ ਤੁਸੀਂ ਜੀਤ ਗਏ ਹੋ, ਪਰ ਫੇਲੀਅਰ ਇਹ ਸਿਖਾਉਂਦੀ ਹੈ ਕਿ ਤੁਸੀਂ ਜਿੱਤਣਾ ਕਿਵੇਂ ਹੈ। ਇਸ ਕਰਕੇ ਜਦੋਂ ਵੀ ਜ਼ਿੰਦਗੀ ਤੁਹਾਨੂੰ ਗਿਰਾ ਦੇਵੇ ਨਾ, ਯਾਦ ਰੱਖਣਾ ਡਿੱਗਣਾ ਗਲਤ ਨਹੀਂ ਹੈ, ਡਿੱਗ ਕੇ ਉੱਠ ਜਾਣਾ ਇਹ ਵੀ ਗਲਤ ਨਹੀਂ ਹੈ, ਪਰ ਕੋਸ਼ਿਸ਼ ਨਾ ਕਰਨਾ ਇਹ ਬਹੁਤ ਵੱਡੀ ਗਲਤੀ ਹੈ। ਅਤੇ ਹੁਣ ਜੇਕਰ ਤੁਸੀਂ ਉੱਠ ਹੀ ਗਏ ਹੋ ਤਾਂ ਇਹ ਗੱਲ ਹਮੇਸ਼ਾ ਆਪਣੇ ਦਿਮਾਗ ਦੇ ਵਿੱਚ ਰੱਖਣੀ ਹੈ ਅਤੇ ਅੱਜ ਵੀ ਇਹੀ ਸੋਚ ਕੇ ਜਾਣਾ ਹੈ। ਜਿਹੜੀਆਂ ਵੀ ਤੁਹਾਡੇ ਤੋਂ ਗਲਤੀ ਹੋਏਗੀ, ਤੁਸੀਂ ਆਪਣਾ ਮੋਰੈਲ ਡਾਊਨ ਨਹੀਂ ਕਰਨਾ। ਤੁਸੀਂ ਇਹ ਨਹੀਂ ਸੋਚਣਾ ਕਿ ਯਾਰ ਮੇਰੇ ਨਾਲੋਂ ਮੇਰੇ ਕੋਲੋਂ ਗਲਤੀ ਹੋ ਗਈ ਆ, ਫਿਰ ਲੋਕ ਕੀ ਕਹਿਣਗੇ। ਤੁਸੀਂ ਉਸ ਗਲਤੀ ਨੂੰ ਬਸ ਆਪਣੀ ਕਾਪੀ 'ਤੇ ਲਿਖ ਲਓ ਅਤੇ ਅਗਲੀ ਵਾਰੀ ਕੋਸ਼ਿਸ਼ ਕਰਿਓ ਉਹ ਗਲਤੀ ਨਾ ਹੋਵੇ। ਇਹਦੇ ਨਾਲ ਕੀ ਹੋਏਗਾ, ਤੁਸੀਂ ਕਿਸੇ ਨੂੰ ਸਿਖਾ ਵੀ ਸਕਦੇ ਹੋ।
1: ਤੇਰੇ ਪਿਆਰ ਮੇ ਦਿਲ ਚਾਹਤਾ ਹੈ ਬਸ ਭੀਗੇ ਭੀਗੇ ਭੀਗੇ।
0: ਤੇ ਚਲੋ ਜੀ, ਇਸ ਗੀਤ ਨੂੰ ਇੰਜੋਏ ਕਰੋ। ਮਿਲਦੇ ਹਾਂ ਗੀਤ ਦੇ ਉਸ ਪਾਰ। ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਟਿਊਨ ਇਨ ਕੀਤਾ ਹੈ ਜੀ 102.7 ਮੈਗਾਹਰਟਜ਼ ਤੇ। ਪ੍ਰੋਗਰਾਮ ਚੱਲ ਰਿਹਾ ਹੈ ਗੁੱਡ ਮਾਰਨਿੰਗ ਜਲੰਧਰ।

ਪਿਆਰ 'ਚ ਤਾਂ ਪਤਾ ਨਹੀਂ ਤੁਸੀਂ ਭਿੱਜੇ ਕਿ ਨਹੀਂ ਭਿੱਜੇ, ਲੇਕਿਨ ਇੰਨਾ ਮੈਨੂੰ ਜ਼ਰੂਰ ਪਤਾ ਹੈ ਕਿ ਕੱਲ੍ਹ ਜਲੰਧਰ 'ਚ ਨਾ ਬਾਰਿਸ਼ ਹੋਈ ਸੀ ਅਤੇ ਤੁਸੀਂ ਜ਼ਰੂਰ ਭਿੱਜ ਗਏ ਸੀ। ਭਿੱਜੇ ਸੀ ਕਿ ਨਹੀਂ ਭਿੱਜੇ ਸੀ? ਜੇ ਨਹੀਂ ਭਿੱਜੇ ਸੀ ਤਾਂ ਕੋਈ ਗੱਲ ਨਹੀਂ। ਅੱਜ ਦਾ ਮੌਸਮ ਵੈਸੇ ਨਾ ਬੜਾ ਹੀ ਖਤਰਨਾਕ ਹੈ, ਤੁਸੀਂ ਸੁਣ ਕੇ ਹੀ ਤੁਹਾਨੂੰ ਲੱਗੇਗਾ ਕਿ ਹੈ ਅੱਜ ਮੌਸਮ ਨੂੰ ਕੀ ਹੋ ਗਿਆ ਹੈ। ਕਿਉਂਕਿ ਅੱਜ ਜਦੋਂ ਤੁਸੀਂ ਘਰ ਤੋਂ ਬਾਹਰ ਨਿਕਲੋਗੇ ਨਾ, ਤਾਂ ਨਿਕਲਣ ਤੋਂ ਪਹਿਲਾਂ ਆਪਣੀ ਘਰ ਦੀ ਜਿਹੜੀ ਜਿੰਨੀ ਵੀ ਸਾਰੀ ਪਲੈਨਿੰਗ ਹੈ ਨਾ, ਬਿਲਕੁਲ ਬਾਹਰ ਨਿਕਲਣ ਤੋਂ ਪਹਿਲਾਂ ਪਰਫੈਕਟ ਹੋਣੀ ਚਾਹੀਦੀ ਹੈ। ਕਿਉਂਕਿ ਅੱਜ ਜਲੰਧਰ ਦਾ ਮੌਸਮ ਗਰਮ ਅਤੇ ਹਿਊਮਿਡ ਰਹਿ ਸਕਦਾ ਹੈ। ਦਿਨ ਦਾ ਮੈਕਸੀਮਮ ਟੈਂਪਰੇਚਰ ਲਗਭਗ 38 ਡਿਗਰੀ ਸੈਲਸੀਅਸ ਹੋਏਗਾ ਅਤੇ ਮਿਨੀਮਮ ਕਰੀਬ 26 ਡਿਗਰੀ ਸੈਲਸੀਅਸ ਰਹਿਣ ਵਾਲਾ ਹੈ। ਅਤੇ ਆਸਮਾਨ ਪਾਰਟੀ ਕਲਾਊਡੀ ਹੋਏਗਾ, ਕਹਿ ਰਹੇ ਕਿ ਹਲਕਾ ਹਲਕਾ ਮੀਂਹ ਵੀ ਪੈ ਸਕਦਾ ਹੈ ਅਤੇ ਨਾਲ ਹੀ ਬਿਜਲੀ ਵੀ ਕੜਕ ਸਕਦੀ ਹੈ। ਸੋ ਇਸ ਅਕੋਰਡਿੰਗ ਤੁਸੀਂ ਆਪਣੇ ਆਪ ਨੂੰ ਸੇਫ ਰੱਖਣਾ ਹੈ, ਛਾਤਾ ਲੈ ਕੇ ਨਿਕਲਿਓ ਅਤੇ ਪਾਣੀ ਦੀ ਬੋਟਲ ਆਪਣੇ ਨਾਲ ਰੱਖਣੀ ਹੈ। ਅਤੇ ਹਾਂ, ਪਾਣੀ ਦੀ ਬੋਟਲ ਦੇ ਨਾਲ ਨਾਲ ਤੁਸੀਂ ਜੇਕਰ ਥੋੜ੍ਹੀ ਮੋਟੀ, ਮੌਸਮ ਦਾ ਦੇਖੋ ਸਾਨੂੰ ਨਹੀਂ ਪਤਾ ਹੁੰਦਾ, ਲੇਕਿਨ ਹਾਂ ਜਿਹੜੀ ਅਪਡੇਟ ਆਈ ਸੀ ਮੈਂ ਤੁਹਾਨੂੰ ਜ਼ਰੂਰ ਦੱਸ ਦਿੱਤੀ ਹੈ, ਲੇਕਿਨ ਉੱਪਰ ਵਾਲੇ ਦੀ ਮਾਇਆ ਹੈ, ਕਦੇ ਧੁੱਪ ਕਦੇ ਛਾਇਆ ਹੈ, ਹੁਣ ਸਾਨੂੰ ਨਹੀਂ ਪਤਾ ਦਿਨ ਵਿੱਚ ਜੇਕਰ ਧੁੱਪ ਨਿਕਲ ਗਈ। ਇਸ ਲਈ ਆਪਣੇ ਗਲਵਜ਼ ਵਗੈਰਾ ਸਭ ਕੁਝ ਟੈਨਿੰਗ ਤੋਂ ਬਚਣ ਲਈ ਤੁਹਾਡੇ ਕੋਲ ਹੋਣਾ ਚਾਹੀਦਾ ਹੈ। ਅਤੇ ਇਹ ਵੀ ਤੁਸੀਂ ਯਾਦ ਰੱਖਣਾ, ਮੌਸਮ ਚਾਹੇ ਜਿੰਨਾ ਮਰਜ਼ੀ ਬਦਲ ਜਾਵੇ ਪਰ ਤੁਹਾਡੀ ਸਮਾਈਲ ਹਮੇਸ਼ਾ ਸਨੀ ਰਹਿਣੀ ਚਾਹੀਦੀ ਹੈ। ਤਾਂ ਚਲੋ ਜੀ, ਸਨੀ ਸਨੀ ਸਮਾਈਲ ਦੇ ਨਾਲ ਅਗਲਾ ਗੀਤ ਵੀ ਸੁਣਦੇ ਹਾਂ। ਓਏ ਹੋਏ ਹੋਏ ਹੋਏ, ਕਿਹੜਾ ਗੱਲਾਂ ਗੂੜੀਆਂ ਗਾਣਾ ਸੁਣਦੇ ਹਾਂ ਅਸੀਂ ਯਸ਼ਿਤਾ ਦੀ ਆਵਾਜ਼ ਦੇ ਵਿੱਚ। ਤਾਂ ਚਲੋ ਜੀ, ਰੈਡੀ ਹੋ ਜਾਓ ਹੁਣ ਥੋੜ੍ਹੀ ਐਨਰਜੀ ਲੈ ਕੇ ਆਉਣ ਲਈ।

ਫਿਲਹਾਲ ਰਾਤ ਤਾਂ ਨਹੀਂ ਹੈ, ਫਿਲਹਾਲ ਸੁਬਹਾ ਹੈ, ਅਤੇ ਸੁਬਹਾ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਖੂਬਸੂਰਤ ਬਣਾ ਸਕਦੇ ਹਾਂ ਇਸ ਅਸੀਂ ਸੋਚਣਾ ਹੈ, ਨੱਚ ਕੇ ਜਾਂ ਫਿਰ ਸੋਹਣੀਆਂ ਸੋਹਣੀਆਂ ਗੱਲਾਂ ਕਰਕੇ ਜਾਂ ਫਿਰ ਪੋਜ਼ਿਟਿਵ ਥੋਟਸ ਜਿਹੜੇ ਨੇ ਆਪਣੇ ਦਿਲ ਦੇ ਵਿੱਚ ਲੈ ਕੇ ਆ ਕੇ ਜਾਂ ਫਿਰ ਗਰਮ ਗਰਮ ਚਾਹ ਪੀ ਕੇ ਨਾਲ ਆਪਣਾ ਮਨਪਸੰਦ ਜਿਹੜਾ ਬ੍ਰੇਕਫਾਸਟ ਖਾ ਕੇ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਆਪਣੇ ਦਿਨ ਨੂੰ ਖੂਬਸੂਰਤ ਬਣਾ ਸਕਦੇ ਹਾਂ। ਤੁਸੀਂ ਟਿਊਨ ਕੀਤਾ ਜੀ 102.7 ਮੈਗਾਹਰਟਜ਼ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਗੁੱਡ ਮਾਰਨਿੰਗ ਜਲੰਧਰ। ਮੈਨੂੰ ਇੱਕ ਚੀਜ਼ ਦੱਸੋ, ਜੇਕਰ ਮੈਂ ਤੁਹਾਡੇ ਤੋਂ ਪੁੱਛਾਂ ਅੱਜ ਕਿੰਨੇ ਕਦਮ ਚੱਲੇ ਹੋ, ਚਲੋ ਹਲੇ ਤਾਂ ਤੁਸੀਂ ਉੱਠੇ ਹੀ ਨਹੀਂ ਹੋ, ਹੈ ਨਾ, ਅਤੇ ਜੇ ਮੈਂ ਪੁੱਛਾਂ ਮਹੀਨੇ ਦਾ ਕਿੰਨਾ ਖਰਚਾ ਹੋਇਆ ਤੁਹਾਨੂੰ ਪਤਾ ਹੋਏਗਾ, ਮੋਬਾਈਲ ਦੀ ਬੈਟਰੀ ਕਿੰਨੇ ਪਰਸੈਂਟ 'ਤੇ ਆ ਇਹ ਤਾਂ ਤੁਹਾਨੂੰ ਪਤਾ ਹੀ ਹੋਏਗਾ, ਪੈਟਰੋਲ ਦੀ ਐਵਰੇਜ ਕਿੰਨੀ ਆ ਇਹ ਵੀ ਪਤਾ ਹੈ ਕਿ ਨਹੀਂ, ਸੋਚ ਰਹੇ ਹੋ ਨਾ, ਇਹ ਸਭ ਨੰਬਰ ਹੀ ਤਾਂ ਨੇ। ਇਹ ਦੋਸਤੋ, ਇਹਨਾਂ ਨੰਬਰ ਤੋਂ ਵੀ ਬਿਨਾਂ ਸਾਡੀ ਜ਼ਿੰਦਗੀ ਦੀ, ਮਤਲਬ ਅਸੀਂ ਕਹਿ ਸਕਦੇ ਹਾਂ ਸਾਡੀ ਜ਼ਿੰਦਗੀ ਇਹਨਾਂ ਨੰਬਰ ਤੋਂ ਬਿਨਾਂ ਵੀ ਅਧੂਰੀ ਹੈ। ਅਤੇ ਅੱਜ ਹੈ 29 ਜੂਨ, 29 ਜੂਨ ਨੂੰ ਇੰਡੀਆ ਵਿੱਚ ਨੈਸ਼ਨਲ ਸਟੈਟਿਸਟਿਕਸ ਡੇ ਮਨਾਇਆ ਜਾਂਦਾ ਹੈ, ਅਤੇ ਇਹ ਦਿਨ ਭਾਰਤ ਦੇ ਮਸ਼ਹੂਰ ਪ੍ਰੋਫੈਸਰ ਪ੍ਰਸ਼ਾਂਤਾ ਚੰਦਰ ਜੀ ਦੇ ਜਨਮ ਦਿਵਸ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਉਹਨਾਂ ਨੇ ਸਟੈਟਿਸਟਿਕਸ ਨੂੰ ਸਿਰਫ ਕਿਤਾਬਾਂ ਤੱਕ ਨਹੀਂ ਰੱਖਿਆ, ਬਲਕਿ ਦੇਸ਼ ਦੀ ਪਲੈਨਿੰਗ, ਇਕੋਨਮੀ ਡਿਵਲਪਮੈਂਟ ਅਤੇ ਮਜ਼ਬੂਤ ਆਧਾਰ 'ਤੇ ਬਣਾਇਆ। ਹੁਣ ਤੁਸੀਂ ਸੋਚ ਰਹੇ ਹੋ ਕਿ ਸਟੈਟਿਸਟਿਕਸ ਸਾਡੇ ਰੋਜ਼ਾਨਾ ਜੀਵਨ ਦੇ ਵਿੱਚ ਕਿੱਥੇ ਕੰਮ ਆਉਂਦੀ ਹੈ, ਕਿਉਂ ਕੰਮ ਨਹੀਂ ਆਉਂਦੀ? ਜ਼ਰੂਰ ਆਉਂਦੀ ਹੈ। ਜਦੋਂ ਤੁਸੀਂ ਮਾਰਕੀਟ ਜਾਂਦੇ ਹੋ, ਸਬਜ਼ੀ ਖਰੀਦਦੇ ਹੋ, ਰੇਟ ਕੰਪੇਅਰ ਕਰਦੇ ਹੋ, ਜਦੋਂ ਬਾਰਗੇਨਿੰਗ ਕਰਦੇ ਹੋ, ਜਦੋਂ ਕਹਿੰਦੇ ਹੋ ਨਾ ਨਹੀਂ ਭਾਅ ਜੀ ਇਹ ਰੇਟ ਕੰਮ ਕਰ ਦਿਉ, ਅਸੀਂ ਤਾਂ ਸੱਚੀ ਪਹਿਲੀ ਵਾਰੀ ਤੁਹਾਡੇ ਸ਼ੋਪ 'ਤੇ ਆਏ ਹਾਂ, ਅਸੀਂ ਤਾਂ ਸਿਰਫ 200 ਰੁਪਏ ਦੇਣੇ ਆ, ਭਾਵੇਂ ਚੀਜ਼ ਹੋਵੇ 1000 ਦੀ, ਤੁਸੀਂ ਕੰਮ ਕਰਾ ਕੇ ਸਿਰਫ 200 ਦੇਣੇ ਆ, ਇਹ ਵੀ ਸਟੈਟਿਸਟਿਕਸ ਹੀ ਹੈ। ਕ੍ਰਿਕਟ 'ਚ ਵਿਰਾਟ ਕੋਹਲੀ ਦੀ ਐਵਰੇਜ ਹੋਵੇ, ਸਕੂਲ ਦਾ ਰਿਜ਼ਲਟ ਹੋਵੇ, ਇਲੈਕਸ਼ਨ ਸਰਵੇ ਹੋਵੇ, ਪੈਟਰੋਲ ਦੀ ਕੀਮਤ ਹੋਵੇ ਜਾਂ ਡਾਕਟਰ ਦੀ ਰਿਪੋਰਟ ਹੋਵੇ ਯਾਨੀ ਹੋਸਪਿਟਲ

ਦੀ ਰਿਪੋਰਟ ਹੋਵੇ, ਹਰ ਜਗ੍ਹਾ ਨੰਬਰ ਤੇ ਡਾਟਾ ਹੀ ਫੈਸਲੇ ਕਰਦੇ ਨੇ। ਅਸਲ ਦੇ ਵਿੱਚ ਜਿਹੜੇ ਸਟੈਟਿਸਟਿਕਸ ਹੈ ਨਾ, ਉਹ ਹਿਸਾਬ ਕਿਤਾਬ ਨਹੀਂ ਹੈ, ਇਹ ਸੱਚ ਹੈ, ਸਮਝਣ ਦਾ ਤਰੀਕਾ ਹੈ। ਅਤੇ ਇਸ ਕਰਕੇ ਅੱਜ ਦੇ ਦਿਨ ਨੂੰ ਅਸੀਂ ਜ਼ਰੂਰ ਤਵੱਜੋ ਦੇਣੀ ਹੈ। ਜੇ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਹੈ ਤਾਂ ਅੰਦਾਜ਼ੇ ਨਹੀਂ, ਉਸ ਜ਼ਿੰਦਗੀ ਨੂੰ ਜੀਣਾ ਪਏਗਾ। ਅਤੇ ਅਸੀਂ ਕਹਿ ਸਕਦੇ ਹਾਂ ਜਾਣਕਾਰੀ ਡਾਟਾ ਫੈਸਲੇ ਲੈਣ ਦੇ ਵਿੱਚ ਬਹੁਤ ਅਹਿਮ ਰੋਲ ਅਦਾ ਕਰਦੀ ਹੈ। ਅਤੇ ਹੁਣ ਦੇਖੋ, ਅਸੀਂ ਵੀ ਜੇਕਰ ਕੁਝ ਕੰਮ ਕਰ ਰਹੇ ਹਾਂ ਨੰਬਰਸ ਦੇ ਮੁਕਾਬਲੇ ਮੁਤਾਬਿਕ ਹੀ ਕਰ ਰਹੇ ਹਾਂ, ਹੈ ਨਾ। ਸੋ ਇਸ ਲਈ ਦੇਖੋ ਟਾਈਮ ਵੀ ਜ਼ਿਆਦਾ ਹੋ ਰਿਹਾ, 7:27 ਹੋ ਗਏ ਨੇ। ਹੁਣ ਸਾਨੂੰ ਪ੍ਰੋਗਰਾਮ ਨੂੰ ਅੱਗੇ ਵਧਾਉਣਾ ਹੋਏਗਾ, ਅਤੇ ਅੱਗੇ ਵਧਾਉਣ ਦੇ ਲਈ ਪ੍ਰੋਗਰਾਮ ਦੇ ਵਿੱਚ ਅਸੀਂ ਸੁਣਦੇ ਹਾਂ ਖੂਬਸੂਰਤ ਜਿਹਾ ਗੀਤ। ਤਾਂ ਚਲੋ ਜੀ, ਵਿਸ਼ਾਲ ਮਿਸ਼ਰਾ ਦੀ ਆਵਾਜ਼ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ, ਹਾਂ ਤੂੰ ਹੈ। ਪ੍ਰੋਗਰਾਮ ਚੱਲ ਰਿਹਾ, ਗੁੱਡ ਮਾਰਨਿੰਗ ਜਲੰਧਰ।

ਅਸੀਂ ਆਪਣੇ ਬਹੁਤ ਹੀ ਕਰੀਬ ਦੋਸਤ ਨੂੰ, ਆਪਣੇ ਬਹੁਤ ਹੀ ਕਰੀਬ ਉਸ ਇਨਸਾਨ ਨੂੰ ਜਿਹਨੂੰ ਅਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ, ਅਸੀਂ ਕਹਿੰਦੇ ਹਾਂ ਸਿਰਫ ਤੂੰ ਹੈ ਤੂੰ ਹੈ ਤੂੰ ਹੈ, ਅਤੇ ਉਹਦੀਆਂ ਫੋਟੋਆਂ ਦੇਖ ਕੇ ਅਸੀਂ ਖੁਸ਼ ਹੁੰਦੇ ਹਾਂ, ਮੈਮਰੀਜ਼ ਕੈਪਚਰ ਕਰਦੇ ਹਾਂ। ਅਤੇ ਜੇ ਮੈਂ ਤੁਹਾਡੇ ਤੋਂ ਪੁੱਛਾਂ ਜੇ ਕੈਮਰਾ ਹੀ ਨਾ ਹੁੰਦਾ ਤਾਂ ਕੀ ਹੁੰਦਾ, ਜੇ ਤੁਹਾਡੀ ਬਚਪਨ ਦੀ ਮੁਸਕਾਨ ਹੀ ਨਾ ਹੁੰਦੀ ਕੈਪਚਰ ਤਾਂ ਕੀ ਹੁੰਦਾ, ਜੇ ਤੁਹਾਡੇ ਕਿਸੇ ਦੋਸਤ ਦੀ ਫੋਟੋ ਤੁਹਾਡੇ ਕੋਲ ਨਾ ਹੁੰਦੀ ਤਾਂ ਫਿਰ ਤੁਸੀਂ ਕਿੱਦਾਂ ਉਹਨੂੰ ਯਾਦ ਰੱਖਦੇ। ਮਾਂ ਦੇ ਨਾਲ ਪਹਿਲੀ ਸੈਲਫੀ, ਸਕੂਲ ਦਾ ਫੇਅਰਵੈਲ ਜਾਂ ਕਿਸੇ ਆਪਣੇ ਨਾਲ ਬਿਤਾਏ ਹੋਏ ਖਾਸ ਪਲ ਸਿਰਫ ਯਾਦਾਂ 'ਚ ਰਹਿ ਜਾਂਦਾ ਹੈ ਨਾ। ਕੈਮਰਾ ਸਿਰਫ ਫੋਟੋ ਨਹੀਂ ਖਿੱਚਦਾ, ਇਹ ਉਹ ਵਕਤ ਨੂੰ ਰੋਕ ਦਿੰਦਾ ਹੈ ਅਤੇ ਸਾਡੇ ਜ਼ਿਹਨ ਦੇ ਵਿੱਚ ਉਹ ਵਕਤ ਹਮੇਸ਼ਾ ਲਈ ਰਹਿੰਦਾ ਹੈ। ਇਹ ਮੈਂ ਕਿਉਂ ਕਹਿ ਰਹੀ ਹਾਂ, ਕਿਉਂਕਿ ਅੱਜ ਦੁਨੀਆ ਭਰ ਦੇ ਵਿੱਚ ਕੈਮਰਾ ਡੇ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਇਹ ਦਿਨ ਫੋਟੋਗ੍ਰਾਫੀ ਦੀ ਕਲਾ ਨੂੰ ਹੋਰ ਜ਼ਿਆਦਾ ਖੂਬਸੂਰਤ ਬਣਾਉਣ ਦੇ ਲਈ ਅਤੇ ਕੈਮਰੇ ਦੀ ਜਰਨੀ ਨੂੰ ਸੈਲਿਊਟ ਕਰਨ ਦੇ ਲਈ ਮਨਾਇਆ ਜਾਂਦਾ ਹੈ। ਅਤੇ ਛੋਟੀ ਜਿਹੀ ਟਾਈਮ ਲਾਈਨ ਹੈ ਕੈਮਰੇ ਦੀ, ਕਿਉਂ ਨਾ ਉਹਦੇ ਬਾਰੇ ਵੀ ਗੱਲ ਕੀਤੀ ਜਾਏ। ਹੁਣ ਤੁਸੀਂ ਆਪਣਾ ਫੋਨ ਪੁੱਠਾ ਕਰਕੇ ਵੇਖੋਗੇ, ਹਾਂ ਕੈਮਰੇ ਦੀ ਗੱਲ ਹੋ ਰਹੀ ਹੈ, ਫੋਟੋਆਂ ਤਾਂ ਹੈਗੀਆਂ ਮੇਰੇ ਫੋਨ 'ਚ, ਚੱਪਲੋ ਚਲੋ ਚਲੋ ਕੋਈ ਗੱਲ ਨਹੀਂ। ਸੋ 1816 ਦੇ ਵਿੱਚ ਫਰੈਂਚ ਇਨਵੈਸਟਰ ਜਿਹੜੇ ਸੀ ਫਰਾਂਸ ਦੇ, ਅਤੇ ਉਹਨਾਂ ਨੇ ਕੀ ਕੀਤਾ ਸੀ, ਪਰਮਾਨੈਂਟ ਇਮੇਜ ਕੈਪਚਰ ਕਰਨ ਦੇ ਐਕਸਪੈਰੀਮੈਂਟ ਸ਼ੁਰੂ ਕੀਤੇ ਸੀ, ਅਤੇ ਉਹਨਾਂ ਦਾ ਨਾਂ ਸੀ ਜੋਸਫ ਨਾਈਸਫੋਰ।

ਫਿਰ ਉਸ ਤੋਂ ਬਾਅਦ 1839 ਦੇ ਵਿੱਚ ਲੂਇਸ ਨੇ ਇੱਕ ਡਾਰਚੀਓਡੋਟ ਟਾਈਪ ਦਾ ਜਿਹੜਾ ਪ੍ਰੋਸੈਸਰ ਹੈ ਉਹ ਇੰਟਰੋਡਿਊਸ ਕੀਤਾ ਕੀਤਾ ਸੀ, ਜਿਸ ਨਾਲ ਫੋਟੋਗ੍ਰਾਫੀ ਆਮ ਲੋਕਾਂ ਤੱਕ ਪਹੁੰਚਣੀ ਸ਼ੁਰੂ ਹੋ ਗਈ। ਫਿਰ 1888 ਵਿੱਚ ਜਾਰਜ ਈਸਟਮੈਨ ਨੇ ਪਹਿਲਾ ਸਿੰਪਲ ਕੋਡਕ ਕੈਮਰਾ ਲਾਂਚ ਕੀਤਾ ਅਤੇ ਫੇਮਸ ਸਲੋਗਨ ਦਿੱਤਾ, ਯੂ ਪ੍ਰੈਸ ਦੀ ਬਟਨ ਵੀ ਡੂ ਦ ਰੈਸਟ, ਯਾਨੀ ਕਿ ਤੁਸੀਂ ਸਿਰਫ ਬਟਨ ਪ੍ਰੈਸ ਕਰੋ, ਬਾਕੀ ਸਾਰਾ ਕੁਝ ਅਸੀਂ ਕਰ ਲਾਂਗੇ। ਇਸ ਨਾਲ ਫੋਟੋਗ੍ਰਾਫੀ ਹਰ ਆਮ ਇਨਸਾਨ ਲਈ ਆਸਾਨ ਹੋ ਗਈ। ਫਿਰ ਉਸ ਤੋਂ ਬਾਅਦ 1900s ਦੇ ਵਿੱਚ ਕੋਡਕ ਬਰਾਊਨੀ ਕੈਮਰਾ ਆਇਆ, ਜਿਸ ਨੇ ਫੋਟੋਗ੍ਰਾਫੀ ਨੂੰ ਘਰ ਘਰ ਤੱਕ ਪਹੁੰਚਾ ਦਿੱਤਾ, ਕਿਉਂਕਿ ਪਹਿਲਾਂ ਤਾਂ ਲੋਕਾਂ ਦੇ ਕੋਲ ਜਾਣਾ ਪੈਂਦਾ ਸੀ ਫੋਟੋ ਕਲਿੱਕ ਕਰਵਾਉਣ ਦੇ ਲਈ, ਲੇਕਿਨ ਹੁਣ ਉਹੀ ਕੈਮਰਾ ਘਰ ਆ ਗਿਆ ਸੀ। ਫਿਰ 1975 ਦੇ ਵਿੱਚ ਕੋਡਕ ਇੰਜੀਨੀਅਰ ਸਟੀਵਨ ਸੈਸ਼ਨ ਨੇ ਪਹਿਲਾ ਡਿਜੀਟਲ ਕੈਮਰਾ ਬਣਾਇਆ, ਜਿਹਨੇ ਫੋਟੋਗ੍ਰਾਫੀ ਦੀ ਦੁਨੀਆ ਹੀ ਬਦਲ ਦਿੱਤੀ। ਅਤੇ ਅੱਜ ਕੈਮਰਾ ਸਾਡੀ ਸਾਰਿਆਂ ਦੀ ਜੇਬ ਦੇ ਵਿੱਚ ਹੈ। ਸਮਾਰਟਫੋਨ ਖੋਲ੍ਹਿਆ ਅਤੇ ਕਲਿੱਕ ਕੀਤਾ ਅਤੇ ਸਾਰੀਆਂ ਯਾਦਾਂ ਕੈਪਚਰ ਕਰ ਲਈਆਂ ਆਪਣੇ ਫੋਨ ਦੇ ਵਿੱਚ। ਅਤੇ ਕੈਮਰਾ ਸਿਰਫ ਕੈਪਚਰ ਨਹੀਂ ਕਰਦਾ, ਇਮੋਸ਼ਨ, ਰਿਸ਼ਤਿਆਂ, ਹਿਸਟਰੀ ਨੂੰ ਵੀ ਸੰਭਾਲ ਕੇ ਰੱਖਦਾ। ਅੱਜ ਸਾਰੀਆਂ ਚੀਜ਼ਾਂ ਜਦੋਂ ਅਸੀਂ ਦੇਖਦੇ ਹਾਂ, ਯਾਦ ਕਰਦੇ ਹਾਂ ਕਿਸੇ ਪਰਸਨ ਨੂੰ, ਤਾਂ ਅਸੀਂ ਕੈਮਰੇ ਦੇ ਥਰੂ ਖਿੱਚੀ ਹੋਈ ਫੋਟੋ ਨੂੰ ਹੀ ਕਲਿੱਕ ਕਰਦੇ ਹਾਂ। ਤਾਂ ਹੁਣ ਤੁਸੀਂ ਵੀ ਸੋਚੋ, ਤੁਹਾਨੂੰ ਪਹਿਲਾਂ ਪਤਾ ਸੀ ਜਾਂ ਨਹੀਂ ਪਤਾ ਸੀ? ਜੇ ਨਹੀਂ ਪਤਾ ਸੀ ਤਾਂ ਵੀ ਕੋਈ ਗੱਲ ਨਹੀਂ, ਜੇ ਪਤਾ ਸੀ ਫਿਰ ਵੀ ਕੋਈ ਗੱਲ ਨਹੀਂ। ਗੱਲ ਤਾਂ ਦੇਖੋ ਕੋਈ ਵੀ ਨਹੀਂ ਹੈ, ਬਸ ਕੈਪਚਰ ਕਰਦੇ ਰਹੋ ਸੋਹਣੇ ਸੋਹਣੇ ਮੂਮੈਂਟ। ਹਲੇ ਵੀ ਜੇਕਰ ਤੁਸੀਂ ਖੁਸ਼ ਹੋ ਨਾ, ਮੋਰਨਿੰਗ ਦੇ ਵਿੱਚ ਆਪਣਾ ਕੋਈ ਵੀ ਸੀਨ, ਕੋਈ ਵੀ ਸਮਾਈਲ ਜਿਹੜੀ ਹੈ ਉਹ ਤੁਸੀਂ ਕੈਪਚਰ ਕਰ ਸਕਦੇ ਹੋ ਕੈਮਰੇ ਦੇ ਵਿੱਚ। ਤਾਂ ਤੁਸੀਂ ਟਿਊਨ ਕੀਤਾ ਹੈ ਜੀ 102.7 ਮੈਂ ਤੁਹਾਡੀ ਆਪਣੀ ਦੋਸਤ ਮਹਿਕ, ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਗੁੱਡ ਮੋਰਨਿੰਗ ਜਲੰਧਰ।

ਦੇਖੋ ਸਵੇਰੇ ਸਵੇਰੇ ਜਦੋਂ ਅਸੀਂ ਉੱਠਦੇ ਹਾਂ ਨਾ ਤਾਂ ਸਾਨੂੰ ਚਾਹੀਦੀ ਹੁੰਦੀ ਹੈ ਇੱਕ ਪਿਆਰੀ ਜਿਹੀ ਜੱਪੀ ਜਿਹੜੀ ਜੱਪੀ ਪੂਰਾ ਦਿਨ ਸਾਨੂੰ ਐਨਰਜੀ ਦੇਵੇ। ਉਹ ਪਿਆਰ, ਉਹ ਆਪਣਾਪਨ ਅਤੇ ਸਾਨੂੰ ਫੀਲ ਹੋਏ ਹਾਂ ਕੋਈ ਹੈਗਾ ਸਾਡੇ ਨਾਲ, ਉਹ ਪਰਸਨ ਜਿਹੜਾ ਸਾਨੂੰ ਸਪੋਰਟ ਕਰ ਸਕਦਾ ਹੈ, ਜਿਹਦੇ ਨਾਲ ਅਸੀਂ ਕੋਈ ਵੀ ਗੱਲ ਸਾਂਝੀ ਕਰ ਸਕਦੇ ਹਾਂ। ਅਤੇ ਮੈਨੂੰ ਆਹ ਦੱਸੋ, ਆਖਰੀ ਵਾਰੀ ਤੁਸੀਂ ਆਪਣੀ ਮੰਮੀ, ਪਾਪਾ, ਦੋਸਤ ਜਾਂ ਫਿਰ ਕਿਸੇ ਵੀ ਆਪਣੇ ਉਸ ਖਾਸ ਸ਼ਖਸ ਨੂੰ ਜਿਹਨੂੰ ਤੁਸੀਂ ਦਿਲੋਂ ਪਿਆਰ ਕਰਨਾ ਚਾਹੁੰਦੇ ਹੋ ਜਾਂ ਫਿਰ ਦਿਲੋਂ

ਗਲੇ ਮਿਲਣਾ ਚਾਹੁੰਦੇ ਹੋ। ਅੱਜ ਦੀ ਬਿਜ਼ੀ ਲਾਈਫ 'ਚ ਤਾਂ ਅਸੀਂ ਦੇਖੋ ਮੈਸੇਜਿਸ ਤੋਂ ਹੀ ਉਹ ਜਿਹੜੇ ਗਲੇ ਮਿਲਣ ਵਾਲੇ ਜਿਹੜੇ ਇਮੋਜੀ ਹੁੰਦੇ ਨੇ ਉਹ ਭੇਜਦੇ ਰਹਿੰਦੇ ਆ, ਪਰ ਇੱਕ ਜੱਪੀ ਦੇਣ ਲਈ ਨਾ ਟਾਈਮ ਕੱਢਣਾ ਭੁੱਲ ਜਾਂਦੇ ਆ। ਅਤੇ ਅੱਜ ਹੈ ਜੀ ਹੱਗ ਹੋਲੀਡੇ, ਸੈਲੀਬ੍ਰੇਟ ਕੀਤਾ ਜਾਂਦਾ ਹੈ। ਅਤੇ ਇਹ ਸਿਰਫ ਕਿਸੇ ਨੂੰ ਗਲੇ ਲਾਉਣ ਦਾ ਦਿਨ ਨਹੀਂ ਹੈ, ਬਲਕਿ ਆਪਣੇ ਪਿਆਰ, ਆਪਣਾਪਨ ਅਤੇ ਇਮੋਸ਼ਨ ਸਪੋਰਟ ਦਿਖਾਉਣ ਦਾ ਦਿਨ ਵੀ ਹੈਗਾ। ਰਿਸਰਚ ਵੀ ਕਹਿੰਦੀ ਹੈ ਜੇਕਰ ਤੁਸੀਂ ਇੱਕ ਵਾਰਮ ਹੱਗ ਨਾਲ ਸਟ੍ਰੈੱਸ ਆਪਣਾ ਘਟਾ ਸਕਦੇ ਹੋ, ਜੇਕਰ ਕਿਸੇ ਦੇ ਨਾਲ ਤੁਸੀਂ ਗਲੇ ਮਿਲਦੇ ਹੋ ਆਪਣੇ ਕਿਸੇ ਖਾਸ ਪਰਸਨ ਦੇ ਨਾਲ, ਦਿਲ ਨੂੰ ਸਕੂਨ ਮਿਲਦਾ ਹੈ ਅਤੇ ਰਿਸ਼ਤਿਆਂ 'ਚ ਹੋਰ ਜ਼ਿਆਦਾ ਮਿਠਾਸ ਹੁੰਦੀ ਹੈ, ਪਿਆਰ ਵੱਧਦਾ। ਪਰ ਦੋਸਤੋ ਇੱਕ ਗੱਲ ਹਮੇਸ਼ਾ ਯਾਦ ਰੱਖਣਾ, ਹੱਗ ਜਿਹੜੀ ਹੈ ਜਿਹੜੇ ਗਲੇ ਮਿਲਦੇ ਆ ਕੰਸੈਂਟ ਨਾਲ ਹੋਣੀ ਚਾਹੀਦੀ ਹੈ। ਜੇ ਸਾਹਮਣੇ ਵਾਲਾ ਕੰਫਰਟੇਬਲ ਹੋਵੇ ਤਾਂ ਹੀ ਜੱਪੀ ਹਜ਼ਾਰਾਂ ਲੱਖਾਂ ਲਫ਼ਜ਼ਾਂ ਤੋਂ ਵੱਧ ਕੇ ਆਪਣਾ ਪਿਆਰ ਦਿੰਦੀ ਹੈ ਅਤੇ ਫਿਕਰ ਜ਼ਾਹਿਰ ਕਰਦੀ ਹੈ। ਜੇ ਕਿਸੇ ਨੂੰ ਹੱਗ ਪਸੰਦ ਹੀ ਨਹੀਂ ਹੈ, ਗਲੇ ਮਿਲਣਾ ਪਸੰਦ ਹੀ ਨਹੀਂ ਹੈ, ਤਾਂ ਇੱਕ ਮੁਸਕਾਨ, ਇੱਕ ਹੈਂਡਸ਼ੇਕ ਵੀ ਤੁਸੀਂ ਕਰ ਸਕਦੇ ਹੋ। ਤਾਂ ਚਲੋ ਜੇ ਜ਼ਿੰਦਗੀ ਤੁਹਾਡੀ ਹੈ

ਜਿਹੜੇ ਗਲੇ ਮਿਲਦੇ ਆ ਕੰਸੈਂਟ ਨਾਲ ਹੋਣੀ ਚਾਹੀਦੀ ਹੈ। ਜੇ ਸਾਹਮਣੇ ਵਾਲਾ ਕੰਫਰਟੇਬਲ ਹੋਵੇ ਤਾਂ ਹੀ ਜੱਪੀ ਹਜ਼ਾਰਾਂ ਲੱਖਾਂ ਲਫ਼ਜ਼ਾਂ ਤੋਂ ਵੱਧ ਕੇ ਆਪਣਾ ਪਿਆਰ ਦਿੰਦੀ ਹੈ ਅਤੇ ਫਿਕਰ ਜ਼ਾਹਿਰ ਕਰਦੀ ਹੈ। ਜੇ ਕਿਸੇ ਨੂੰ ਹੱਗ ਪਸੰਦ ਹੀ ਨਹੀਂ ਹੈ, ਗਲੇ ਮਿਲਣਾ ਪਸੰਦ ਹੀ ਨਹੀਂ ਹੈ, ਤਾਂ ਇੱਕ ਮੁਸਕਾਨ, ਇੱਕ ਹੈਂਡਸ਼ੇਕ ਵੀ ਤੁਸੀਂ ਕਰ ਸਕਦੇ ਹੋ। ਤਾਂ ਚਲੋ, ਜੇ ਜ਼ਿੰਦਗੀ ਤੁਹਾਡੀ ਹੈ, ਲੇਕਿਨ ਸਾਡੀ ਜ਼ਿੰਦਗੀ ਦੇ ਨਾਲ ਹੋਰ ਵੀ ਤਾਂ ਲੋਕ ਜੁੜੇ ਹੁੰਦੇ ਨੇ ਨਾ, ਤਾਂ ਉਹਨਾਂ ਦੇ ਨਾਲ ਸਾਨੂੰ ਪਿਆਰ ਨਾਲ ਰਹਿਣਾ ਹੈ, ਗਲੇ ਮਿਲ ਕੇ ਰਹਿਣਾ ਹੈ।

ਤਾਂ ਚਲੋ ਜੀ, ਤੁਸੀਂ ਸੋਚੋ ਹੁਣ ਤੁਸੀਂ ਕਿਹਦੇ ਨਾਲ ਆਪਣੀ ਜਿਹੜੀ ਫੀਲਿੰਗ ਹੈ ਸ਼ੇਅਰ ਕਰਨੀ ਹੈ, ਕਿਹਦੇ ਨਾਲ ਤੁਸੀਂ ਆਪਣਾ ਦਿਨ ਜਿਹੜਾ ਖੂਬਸੂਰਤ ਬਣਾਉਣਾ ਹੈ। ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਫਿਲਹਾਲ ਗੁੱਡ ਮੋਰਨਿੰਗ ਜਲੰਧਰ। ਮੈਂ ਤਾਂ ਆਪਣਾ ਦਿਨ ਜਿਹੜਾ ਤੁਹਾਡੇ ਨਾਲ ਖੂਬਸੂਰਤ ਬਣਾ ਲਿਆ, ਮੋਰਨਿੰਗ ਦੀ ਸ਼ੁਰੂਆਤ ਤੁਹਾਡੇ ਨਾਲ ਗੱਲਬਾਤ ਕਰਕੇ। ਤਾਂ ਹੁਣ ਤੁਸੀਂ ਵੀ ਬਣਾਓ ਜੀ। 102.7 ਮੈਗਾਹਰਟਜ਼ 'ਤੇ ਟਿਊਨ ਇਨ ਕੀਤਾ ਹੈ ਜੀ ਪ੍ਰੋਗਰਾਮ ਗੁੱਡ ਮੋਰਨਿੰਗ ਜਲੰਧਰ।

ਕਹਿੰਦੇ ਨੇ, ਡਾਕਟਰਸ ਵੀ ਕਹਿੰਦੇ ਨੇ ਕਿ ਜਿਹੜੀ ਗ੍ਰੀਨਰੀ ਹੈ ਨਾ ਉਹ ਸਾਨੂੰ ਮੈਡੀਟੇਸ਼ਨ ਦਿੰਦੀ ਹੈ ਅਤੇ ਸਾਨੂੰ ਨਾ ਬਹੁਤ ਪੋਜ਼ਿਟਿਵ ਵਾਈਬਸ ਦਿੰਦੀ ਹੈ। ਅਤੇ ਗ੍ਰੀਨਰੀ ਦੇ ਵਿੱਚ ਬੈਠ ਕੇ ਜੇਕਰ ਮੈਡੀਟੇਸ਼ਨ ਕੀਤੀ ਜਾਏ, ਪੰਛੀਆਂ ਦੀ ਜਿਹੜੀ ਆਵਾਜ਼ ਹੈ ਉਹ ਸੁਣੀ ਜਾਏ ਤਾਂ ਦਿਲ ਨੂੰ ਬਹੁਤ ਜ਼ਿਆਦਾ ਸਕੂਨ ਮਿਲਦਾ ਹੈ। ਲੇਕਿਨ ਜੇ ਕੱਲ੍ਹ ਸਵੇਰੇ ਧਰਤੀ ਤੋਂ ਤੁਸੀਂ ਸਵੇਰੇ ਉੱਠੋ ਅਤੇ ਦੇਖੋ ਜੰਗਲ ਹੀ ਖਤਮ ਹੋ ਜਾਣ, ਮੀਂਹ ਪੈਣਾ ਘੱਟ ਹੋ ਜਾਵੇ, ਹਵਾ ਸਾਫ਼ ਹੋ ਨਾ ਹੋਵੇ, ਤਾਂ ਫਿਰ ਤੁਸੀਂ ਕੀ ਕਰੋਗੇ? ਸਾਨੂੰ ਜਿਹੜੇ ਫਲ, ਕੇਲੇ, ਨਾਰੀਅਲ, ਕੌਫੀ, ਕਿਤਾਬਾਂ ਵੇਖਣ ਨੂੰ ਮਿਲ ਰਹੀ ਹੈ, ਜੇ ਨਾ ਦੇਖਣ ਨੂੰ ਮਿਲੇ ਤਾਂ ਕੀ ਹੋਏਗਾ? ਅਕਸਰ ਅਸੀਂ ਏਸੀ ਦੇ ਵਿੱਚ ਬੈਠੇ ਕਲਾਈਮੇਟ ਚੇਂਜ ਦੀ ਗੱਲ ਕਰਦੇ ਰਹਿੰਦੇ ਹਾਂ, ਪਰ ਅਸਲ 'ਚ ਸਾਡੀ ਜ਼ਿੰਦਗੀ ਦੀ ਸਾਂਸ ਉਹਨਾਂ ਜੰਗਲਾਂ ਨਾਲ ਜੁੜੀ ਹੋਈ ਹੈ ਜਿਨ੍ਹਾਂ ਨੂੰ ਅਸੀਂ ਟ੍ਰੋਪਿਕਸ ਯਾਨੀ ਊਸ਼ਨ ਕਟੀਬੰਧ ਕਹਿੰਦੇ ਹਾਂ। ਅੱਜ 29 ਜੂਨ ਨੂੰ ਦੁਨੀਆ ਭਰ ਦੇ ਵਿੱਚ ਇੰਟਰਨੈਸ਼ਨਲ ਡੇ ਆਫ ਟ੍ਰੋਪਿਕਸ ਮਨਾਇਆ ਜਾ ਰਿਹਾ ਹੈ। ਇਹ ਦਿਨ ਸਿਰਫ ਇੱਕ ਸੈਲੀਬ੍ਰੇਸ਼ਨ ਨਹੀਂ ਹੈਗੀ, ਬਲਕਿ ਧਰਤੀ ਦੇ ਉਸ ਹਿੱਸੇ ਨੂੰ ਸੈਲਿਊਟ ਕਰਨ ਦਾ ਦਿਨ ਹੈ ਜਿੱਥੇ ਜ਼ਿੰਦਗੀ ਸਭ ਤੋਂ ਜ਼ਿਆਦਾ ਰੰਗੀਨ, ਹਰੀ ਭਰੀ, ਕੁਦਰਤ ਨਾਲ ਜੁੜੀ ਹੋਈ ਲੱਗਦੀ ਹੈ। ਇਹ ਦਿਨ ਯੂਨਾਈਟਿਡ ਨੇਸ਼ਨਸ ਨੇ 2016 ਦੇ ਵਿੱਚ ਅਨਾਊਂਸ ਕੀਤਾ ਸੀ। ਇਸ ਦੀ ਤਰੀਕ 2014 ਦੀ ਸਟੇਟ ਆਫ ਦਾ ਟ੍ਰੋਪਿਕ ਰਿਪੋਰਟਸ ਦੀ ਯਾਦ ਵਿੱਚ ਚੁਣੀ ਗਈ। ਅਤੇ ਦੋਸਤੋ, ਹੁਣ ਸਵਾਲ ਇਹ ਹੈ ਕਿ ਟ੍ਰੋਪਿਕਸ ਹੁੰਦੇ ਕਿੱਥੇ ਨੇ? ਧਰਤੀ ਦੇ ਵਿਚਕਾਰ ਕਰਕ ਰੇਖਾ ਟ੍ਰੋਪਿਕ ਆਫ ਕੈਂਸਰ, ਮੱਕਰ ਰੇਖਾ ਯਾਨੀ ਟ੍ਰੋਪਿਕ ਆਫ ਕੈਪਰੀਕੋਨ ਦੇ ਵਿੱਚ ਲਾ ਜਿਹੜਾ ਹਿੱਸਾ ਹੁੰਦਾ ਹੈ ਨਾ, ਉਸ ਨੂੰ ਟ੍ਰੋਪੀਕਲ ਰੀਜਨ ਕਹਿੰਦੇ ਨੇ। ਅਤੇ ਸਭ ਤੋਂ ਇੰਟਰਸਟਿੰਗ ਗੱਲ ਇਹ ਹੈ, ਦੁਨੀਆ ਦੇ ਲਗਭਗ 40% ਯਾਨੀ 40% ਲੋਕ ਇਹਨਾਂ ਇਲਾਕਿਆਂ 'ਚ ਰਹਿੰਦੇ ਨੇ। ਅਤੇ ਦੁਨੀਆ ਦੀ ਸਭ ਤੋਂ ਵੱਡੀ ਬਾਇਓਡਾਇਵਰਸਿਟੀ, ਮਤਲਬ ਹਜ਼ਾਰਾਂ ਕਿਸਾਨ, ਹਜ਼ਾਰਾਂ ਕਿਸਮਾਂ ਦੇ ਪੌਦੇ, ਪੰਛੀ, ਜਾਨਵਰ, ਜਾਂ ਅਸੀਂ ਕਹੀਏ ਰੇਨ ਫੋਰੈਸਟ ਵੀ ਇੱਥੇ ਹੀ ਹੁੰਦੇ ਨੇ। ਮਹਿਸੂਸ ਕਰ ਪਾ ਰਹੇ ਹੋ ਨਾ ਉਸ ਖੂਬਸੂਰਤੀ ਨੂੰ, ਉਸ ਮਿਊਜ਼ਿਕ ਨੂੰ, ਕੁਦਰਤ ਦੇ ਵਹਿੰਦੇ ਪਾਣੀ ਨੂੰ, ਚਿੜੀਆਂ ਦੀ ਆਵਾਜ਼ ਨੂੰ, ਸਾਫ਼ ਹਵਾ, ਆਕਸੀਜਨ, ਮੀਂਹ, ਫਲ, ਕੇਲੇ, ਕੌਫੀ ਅਤੇ ਮਸਾਲੇ, ਕਈ ਦਵਾਈਆਂ ਲਈ ਜ਼ਰੂਰੀ ਪੌਦੇ ਸਾਨੂੰ ਕੁਦਰਤ ਤੋਂ ਦਿੰਦੇ ਨੇ, ਯਾਨੀ ਕੁਦਰਤ ਤੋਂ ਮਿਲਦੀ ਹੈ। ਸਿਰਫ ਇੰਨਾ ਹੀ ਨਹੀਂ, ਇਹ ਇਲਾਕੇ ਖੇਤੀ, ਮੱਛੀ ਪਾਲਣ, ਜੰਗਲ, ਟੂਰਿਜ਼ਮ ਅਤੇ ਲੱਖਾਂ ਲੋਕਾਂ ਦੇ ਰੁਜ਼ਗਾਰ ਦਾ ਵੱਡਾ ਸ਼ਰਨ ਵੀ ਹੈ। ਇੰਡੀਆ ਵੀ ਟ੍ਰੋਪੀਕਲ ਕੰਟਰੀਜ਼ 'ਚ ਸ਼ਾਮਿਲ ਹੈ, ਇਸ ਲਈ ਅਸੀਂ ਵੀ ਇਸ ਕਹਾਣੀ ਦਾ ਬਹੁਤ ਹੀ ਜ਼ਿਆਦਾ ਯਾਨੀ ਕਹਿ ਸਕਦੇ ਹਾਂ ਬਹੁਤ ਹੀ ਖੂਬਸੂਰਤ ਹਿੱਸਾ। ਲੇਕਿਨ ਅਸੀਂ ਖੂਬਸੂਰਤ ਹਿੱਸਾ ਬਣਨ ਦੀ ਥਾਂ ਕੀ ਕਰ ਰਹੇ ਹਾਂ? ਆਪਣੀ ਕੁਦਰਤ ਨੂੰ ਤਬਾਹ ਕਰ ਰਹੇ ਹਾਂ, ਉਸ ਨੂੰ ਨਜ਼ਰਅੰਦਾਜ਼ ਕਰ ਰਹੇ ਹਾਂ, ਅਸੀਂ ਮਤਲਬ ਹੀ ਬਣ ਰਹੇ ਹਾਂ। ਪਰ ਦੋਸਤੋ, ਜਿੱਥੇ ਖੂਬਸੂਰਤੀ ਹੁੰਦੀ ਹੈ ਨਾ ਉੱਥੇ ਖਤਰਾ ਆਪਣੇ ਆਪ ਆ ਜਾਂਦਾ ਹੈ। ਅੱਜ ਟ੍ਰੋਪਿਕਸ ਵੀ ਕਈ ਵੱਡੀਆਂ ਚੁਣੌਤੀਆਂ ਨਾਲ ਯਾਨੀ ਕਈ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ। ਗਲੋਬਲ ਵਾਰਮਿੰਗ ਹੋ ਗਈ, ਜਾਂ ਫਿਰ ਵੱਧਦਾ ਟੈਂਪਰੇਚਰ ਲੈ ਲਓ, ਜੰਗਲ ਦੀ ਕਟਾਈ ਹੋ ਗਈ, ਸਮੁੰਦਰਾਂ ਦਾ ਲੈਵਲ ਵੱਧਦਾ ਜਾ ਰਿਹਾ ਹੈ, ਪੋਲਿਊਸ਼ਨ, ਵਾਈਲਡ ਲਾਈਫ ਦੀ ਸਮਗਲਿੰਗ, ਜਾਂ ਫਿਰ ਤੂਫਾਨ, ਹੜ੍ਹ, ਸੁੱਕਾ, ਜਾਂ ਫਿਰ ਕੋਰਲ ਰੀਫ ਦਾ ਖਾਤਮਾ, ਇਹ ਸਿਰਫ ਖਬਰਾਂ ਨਹੀਂ ਹੈਗੀਆਂ, ਇਹ ਸਾਡੀ ਆਉਣ ਵਾਲੀ ਪੀੜ੍ਹੀ ਦਾ ਫਿਊਚਰ ਹੈ ਜਿਹੜੀ ਅਸੀਂ ਆਪ ਹੀ ਖਰਾਬ ਕਰ ਰਹੇ ਹਾਂ। ਜਦੋਂ ਅਸੀਂ ਬਿਨਾਂ ਲੋੜ ਤੋਂ ਬਿਜਲੀ ਵੇਸਟ ਕਰਦੇ ਹਾਂ, ਪਲਾਸਟਿਕ ਜ਼ਿਆਦਾ ਯੂਜ਼ ਕਰਦੇ ਹਾਂ, ਰੋਡ 'ਤੇ ਸਿੱਟ ਦਿੰਦੇ ਹਾਂ, ਪਾਣੀ ਖੁੱਲ੍ਹਾ ਛੱਡ ਦਿੰਦੇ ਹਾਂ, ਅਤੇ ਜਾਣ ਬੂਝ ਕੇ ਸਾਰੀਆਂ ਚੀਜ਼ਾਂ ਜਦੋਂ ਅਸੀਂ ਕਰਦੇ ਹਾਂ, ਇਹਦੇ ਨਾਲ ਕਿਸੇ ਦਾ ਨੁਕਸਾਨ ਨਹੀਂ ਹੋ ਰਿਹਾ, ਇਹਦੇ ਨਾਲ ਸਾਡਾ ਆਪਣਾ ਨੁਕਸਾਨ ਹੋ ਰਿਹਾ, ਸਾਡੀਆਂ ਪੀੜ੍ਹੀਆਂ ਦਾ ਨੁਕਸਾਨ ਹੋ ਰਿਹਾ ਹੈ ਜਿਹੜੀ ਪੀੜ੍ਹੀ ਇਸ ਤੋਂ ਬਾਅਦ ਆਏਗੀ। ਅਤੇ ਦੋਸਤੋ, ਇਹ ਵੀ ਗੱਲ ਹੈ ਕਿ ਅੱਜ ਦਾ ਦਿਨ ਅਸੀਂ ਕੀ ਕਰ ਸਕਦੇ ਹਾਂ? ਸਭ ਤੋਂ ਮੇਨ ਗੱਲ ਇਹੀ ਹੈ ਕਿ ਕਿਸ ਤਰੀਕੇ ਦੇ ਨਾਲ ਅਸੀਂ ਆਪਣੀ ਕੁਦਰਤ ਨੂੰ ਖੂਬਸੂਰਤ ਬਣਾ ਸਕਦੇ ਹਾਂ, ਇਲਾਕਿਆਂ ਨੂੰ ਸੁੰਦਰ ਬਣਾ ਸਕਦੇ ਹਾਂ। ਬਹੁਤ ਕੁਝ ਕਰ ਸਕਦੇ ਹਾਂ, ਇੱਕ ਰੁੱਖ ਲਗਾ ਸਕਦੇ ਹਾਂ, ਪਾਣੀ ਦੀ ਬਚਤ ਕਰ ਸਕਦੇ ਹਾਂ, ਪਲਾਸਟਿਕ ਦੀ ਵਰਤੋਂ ਘੱਟ ਕਰ ਸਕਦੇ ਹਾਂ, ਛੋਟੀ ਡਿਸਟੈਂਸ ਲਈ ਅਸੀਂ ਸਾਈਕਲ 'ਤੇ ਜਾ ਸਕਦੇ ਹਾਂ, ਪੈਦਲ ਚੱਲ ਸਕਦੇ ਹਾਂ, ਅਤੇ ਸਭ ਤੋਂ ਜ਼ਰੂਰੀ ਕੁਦਰਤ ਨਾਲ ਪਿਆਰ ਕਰੋ, ਕਿਉਂਕਿ ਨੇਚਰ ਨੂੰ ਸਾਡੀ ਜ਼ਰੂਰਤ ਨਹੀਂ ਹੈਗੀ, ਸਾਨੂੰ ਨੇਚਰ ਦੀ ਜ਼ਰੂਰਤ ਹੈ।

ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ। ਗੁੱਡ ਮਾਰਨਿੰਗ ਜਲੰਧਰ। ਅਸੀਂ ਸਾਰੇ ਆਪਣੇ ਆਸ ਪਾਸ ਗ੍ਰੀਨਰੀ ਬਹੁਤ ਜ਼ਿਆਦਾ ਪਸੰਦ ਕਰਦੇ ਹਾਂ।

ਸਵੱਛਤਾ ਦਿਨ ਖੂਬਸੂਰਤੀ ਦੇ ਨਾਲ ਅਸੀਂ ਨਿਭਾਉਂਦੇ ਹਾਂ, ਬਣਾਉਂਦੇ ਹਾਂ, ਅਤੇ ਨਾਲ ਹੀ ਅਸੀਂ ਕੀ ਕਰ ਸਕਦੇ ਹਾਂ ਜੀ, ਅੱਜ ਰੁੱਖ ਲਗਾਓ ਆਪਣੇ ਆਸ ਪਾਸ, ਆਪਣੇ ਗਮਲੇ ਦੇ ਵਿੱਚ ਸੋਹਣੇ ਸੋਹਣੇ ਪੌਦੇ ਲਗਾਓ, ਅਤੇ ਘੱਟ ਤੋਂ ਘੱਟ ਪਲਾਸਟਿਕ ਜਿਹੜੀ ਹੈ ਉਹ ਯੂਜ਼ ਕਰੋ, ਕਿਉਂਕਿ ਕੁਦਰਤ ਬਹੁਤ ਖੂਬਸੂਰਤ ਹੈ ਅਤੇ ਸਾਨੂੰ ਬਹੁਤ ਕੁਛ ਦੇ ਰਹੀ ਹੈ, ਅਤੇ ਸਾਨੂੰ ਵੀ ਉਸ ਦਾ ਕਰਜ਼ ਜਿਹੜਾ ਹੈ ਉਹ ਉਤਾਰਨਾ ਚਾਹੀਦਾ ਹੈ। ਤਾਂ ਚਲੋ ਜੀ, ਸੁਣਦੇ ਹਾਂ ਖੂਬਸੂਰਤ ਜਿਹਾ ਗੀਤ ਅਤੇ ਅੱਜ ਦੇ ਦਿਨ ਨੂੰ ਸੈਲੀਬ੍ਰੇਟ ਕਰਦੇ ਹਾਂ। ਮੈਂ ਤੁਹਾਡੀ ਆਪਣੀ ਦੋਸਤ ਮਹਿਕ ਟਿਊਨ ਕੀਤਾ ਜੀ, 102.7 ਮੈਗਾਹਰਟਸ 'ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਗੁੱਡ ਮੋਰਨਿੰਗ ਜਲੰਧਰ।

ਜੀ ਟਿਊਨ ਕੀਤਾ ਹੈ 102.7 ਮੈਗਾਹਰਟਜ਼ ਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ। ਗੁੱਡ ਮਾਰਨਿੰਗ ਜਲੰਧਰ। ਅਤੇ ਕਹਿੰਦੇ ਨੇ ਮੈਚ ਸਿਰਫ ਬੈਟ ਅਤੇ ਬੋਲ ਨਾਲ ਨਹੀਂ ਜਿੱਤਿਆ ਜਾਂਦਾ, ਮੈਚ ਜਿੱਤੇ ਜਾਂਦੇ ਨੇ ਹੌਸਲੇ ਦੇ ਨਾਲ। ਅਤੇ ਜਦੋਂ ਹੌਸਲਾ ਮੈਦਾਨ 'ਚ ਉਤਰ ਜਾਵੇ ਤਾਂ ਫਿਰ ਕੋਈ ਵੀ ਚੈਲੇਂਜ ਵੱਡਾ ਲੱਗਦਾ ਹੀ ਨਹੀਂ ਹੈ, ਸਾਰੀਆਂ ਮੁਸ਼ਕਲਾਂ ਛੋਟੀਆਂ ਹੀ ਲੱਗਦੀਆਂ ਨੇ। ਅਤੇ ਕੱਲ੍ਹ ਤੋਂ ਦਿਵਿਆਂਗ ਕ੍ਰਿਕਟ ਲੀਗ ਦੀ ਸ਼ੁਰੂਆਤ ਹੋ ਰਹੀ ਹੈ, ਜਿੱਥੇ 23 ਰਾਜਿਆਂ ਦੇ ਖਿਡਾਰੀ ਇੱਕੋ ਮੈਦਾਨ 'ਚ ਆਪਣੇ ਟੈਲੈਂਟ ਦਾ ਜਲਵਾ ਦਿਖਾਉਣਗੇ। ਇਹ ਟੂਰਨਾਮੈਂਟ ਸਿਰਫ ਕ੍ਰਿਕਟ ਦਾ ਨਹੀਂ ਹੈ, ਇਹ ਕੌਨਫੀਡੈਂਸ, ਮਿਹਨਤ, ਹਿੰਮਤ ਅਤੇ ਸੈਲੀਬ੍ਰੇਸ਼ਨ ਹੈ। ਅਸੀਂ ਸੋਚਦੇ ਹਾਂ ਨਾ, ਕਈ ਵਾਰ ਸਾਨੂੰ ਮੁਸ਼ਕਲਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਛੋਟੀਆਂ ਲੱਗਣ ਲੱਗ ਪੈਂਦੀਆਂ ਨੇ, ਅਤੇ ਉਦੋਂ ਹੀ ਸਾਡਾ ਜਿਹੜਾ ਹੌਸਲਾ ਹੁੰਦਾ ਹੈ ਉਹ ਵੱਧ ਜਾਂਦਾ ਹੈ। ਪਰ ਇਹ ਪਲੇਅਰ ਸਾਨੂੰ ਸਿਖਾਉਂਦੇ ਨੇ ਕਿ ਜੇ ਇਰਾਦੇ ਮਜ਼ਬੂਤ ਹੋਣ ਤਾਂ ਕੋਈ ਵੀ ਰੁਕਾਵਟ ਤੁਹਾਨੂੰ ਰੋਕ ਨਹੀਂ ਸਕਦੀ। ਤੁਹਾਡੀ ਆਪਣੀ ਜ਼ਿੰਦਗੀ ਹੈ ਅਤੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਤੇ ਵੀ ਜਾ ਸਕਦੇ ਹੋ। ਤਾਂ ਚਲੋ ਜੀ, ਰੈਡੀ ਹੋ ਜਾਓ, ਕਿਉਂਕਿ ਜਦੋਂ ਸਟੇਡੀਅਮ 'ਤੇ ਚੌਕੇ ਛੌਕੇ ਲੱਗਣਗੇ ਤਾਂ ਸਿਰਫ ਸਕੋਰ ਬੋਰਡ ਹੀ ਨਹੀਂ ਬਦਲੇਗਾ, ਲੋਕਾਂ ਦੀ ਸੋਚ ਵੀ ਬਦਲੇਗੀ, ਉਹਨਾਂ 'ਚ ਹੌਸਲਾ ਆਏਗਾ। ਦਿਵਿਆਂਗ ਨਹੀਂ, ਡਿਵਾਈਨ ਐਬਿਲਿਟੀ ਹੈ ਉਹਨਾਂ ਦੇ ਵਿੱਚ। ਹਰ ਪਲੇਅਰ ਸਾਨੂੰ ਇਹ ਯਾਦ ਦਿਲਾਉਂਦਾ ਹੈ, ਬੋਡੀ ਦੀ ਸਟਰੈਂਥ ਸਭ ਤੋਂ ਪਹਿਲਾਂ ਮਾਇੰਡ ਦੀ ਸਟਰੈਂਥ ਜ਼ਰੂਰੀ ਹੁੰਦੀ ਹੈ। ਇਸ ਲਈ ਬੋਡੀ ਜਿਹੋ ਮਰਜ਼ੀ ਹੋਵੇ, ਜਿੱਦਾਂ ਦੀ ਮਰਜ਼ੀ ਹੋਵੇ, ਲੇਕਿਨ ਜੇਕਰ ਤੁਹਾਡਾ ਮਾਇੰਡ ਸੈੱਟ ਨਹੀਂ ਹੈ ਤਾਂ ਫਿਰ ਤੁਸੀਂ ਕੁਝ ਵੀ ਨਹੀਂ ਕਰ ਪਾਓਗੇ। ਤਾਂ ਅੱਜ ਤੁਸੀਂ ਕੀ ਸਿੱਖਿਆ, ਅਸੀਂ ਰਲ ਮਿਲ ਕੇ ਇਹ ਚੀਜ਼ ਸੋਚਾਂਗੇ ਕਿ ਸਾਡਾ ਮਾਇੰਡ ਕਿੰਨਾ ਸਟਰੋਂਗ ਹੈ, ਅਸੀਂ ਕਿੰਨਾ ਕੁਝ ਕਰ ਸਕਦੇ ਹਾਂ। ਤਾਂ ਚਲੋ ਜੀ, ਫਿਲਹਾਲ ਮੇਰਾ ਮਾਇੰਡ ਕਹਿ ਰਿਹਾ ਹੈ ਕਿ ਅਸੀਂ ਗਾਣਾ ਸੁਣਦੇ ਹਾਂ। ਤਾਂ ਚਲੋ ਜੀ, ਅਗਲਾ ਗੀਤ ਸੁਣਦੇ ਹਾਂ। ਥੋੜ੍ਹਾ ਜਿਹਾ ਐਨਰਜੈਟਿਕ ਹੋਣਾ ਚਾਹੀਦਾ ਹੈ, ਕਿਉਂਕਿ ਜਿਹੜੀ ਗੱਲ ਹੈ ਉਹ ਵੀ ਤਾਂ ਐਨਰਜੈਟਿਕ ਹੈ ਕਿ ਨਹੀਂ। ਤਾਂ ਚਲੋ ਜੀ, ਬਾਰੀ ਬਰਸੀ ਗੀਤ ਸੁਣਦੇ ਹਾਂ ਸੁਰਜੀਤ ਦੀ ਆਵਾਜ਼ ਦੇ ਵਿੱਚ।

ਚਲੋ ਜੀ, ਹੁਣ ਉਹ ਟਾਈਮ ਆ ਗਿਆ ਹੈ ਜਦੋਂ ਸਾਡੀਆਂ ਮੰਮੀਆਂ ਜਿਹੜੀਆਂ ਨੇ ਕਿਚਨ ਦੇ ਵਿੱਚ ਜਾਂਦੀਆਂ ਨੇ। ਫਿਲਹਾਲ ਮੈਨੂੰ ਲੱਗਦਾ 7 ਵਜੇ ਚਲੀ ਜਾਂਦੀਆਂ ਨੇ, ਲੇਕਿਨ ਕਈ ਮੰਮੀਆਂ 8 ਵਜੇ ਵੀ ਜਾਂਦੀਆਂ ਹੈ। ਤਾਂ ਚਲੋ ਜੀ, ਹੁਣ ਸੁਣਦੇ ਹਾਂ ਅੱਜ ਤੁਹਾਡੀ ਮੰਮੀ ਕਿਹੜਾ ਬ੍ਰੇਕਫਾਸਟ ਬਣਾਉਣਗੇ। ਕਹਿੰਦੇ ਨੇ ਕਿ ਸਵੇਰ ਦਾ ਜਿਹੜਾ ਬ੍ਰੇਕਫਾਸਟ ਹੈ ਨਾ, ਉਹ ਕਿੰਗ ਵਰਗਾ ਹੋਣਾ ਚਾਹੀਦਾ ਹੈ, ਤਾਂ ਪੂਰਾ ਦਿਨ ਐਨਰਜੈਟਿਕ ਰਹੇਗਾ। ਤਾਂ ਚਲੋ, ਅੱਜ ਤੁਹਾਡੇ ਲਈ ਨਾ ਮੈਂ ਇੱਕ ਸੁਪਰ ਹੈਲਦੀ ਅਤੇ ਸੁਪਰ ਟੇਸਟੀ ਰੈਸਿਪੀ ਦੱਸਦੀ ਹਾਂ। ਕੀ ਕਰਨਾ ਹੈ? ਕੁਝ ਨਹੀਂ ਕਰਨਾ, ਤੁਸੀਂ ਵੈਜ ਪਨੀਰ ਬੇਸਣ ਚੀਲਾ ਬਣਾਉਣਾ ਹੈ। ਅਤੇ ਮੈਨੂੰ ਲੱਗਦਾ ਹੈ ਬਹੁਤੀਆਂ ਸਾਡੀਆਂ ਜਿਹੜੀਆਂ ਮੰਮੀਆਂ ਨੇ ਉਹਨਾਂ ਨੂੰ ਪਤਾ ਹੀ ਹੋਏਗਾ, ਲੇਕਿਨ ਜੇ ਨਹੀਂ ਪਤਾ ਤਾਂ ਆਪਣੇ ਬੱਚੇ ਨੂੰ ਵੀ ਤੁਸੀਂ ਸਿਖਾ ਸਕਦੇ ਹੋ। ਕੁਝ ਇੰਟਰਸਟਿੰਗ ਹੈ ਇਹਦੇ ਵਿੱਚ। 1 ਕੱਪ ਤੁਸੀਂ ਬੇਸਣ ਲੈਣਾ, 1 ਬਰੀਕ ਕੱਟੀ ਹੋਈ ਪਿਆਜ਼ ਲੈਣੀ ਹੈ, 1 ਟਮਾਟਰ, ਸ਼ਿਮਲਾ ਮਿਰਚ, ਹਰਾ ਧਨੀਆ ਅਤੇ ਨਾਲ ਹਰੀ ਮਿਰਚ ਅਤੇ ਨਮਕ, ਅਜਵੈਨ, ਥੋੜ੍ਹਾ ਜਿਹਾ ਹਲਦੀ, 50

ਗ੍ਰਾਮ ਜਿਹੜਾ ਗ੍ਰੇਡਡ ਪਨੀਰ ਲੈਣਾ, ਫਿਰ ਥੋੜ੍ਹਾ ਜਿਹਾ ਤੁਸੀਂ ਓਇਲ ਲੈਣਾ, ਫਿਰ ਤੁਸੀਂ ਕੀ ਕਰਨਾ, ਸਭ ਤੋਂ ਪਹਿਲਾਂ ਬੇਸਣ 'ਚ ਪਾਣੀ ਪਾ ਕੇ ਸਮੂਥ ਜਿਹਾ ਬੈਟਰ ਬਣਾ ਲੈਣਾ। ਜਿਸ ਤਰੀਕੇ ਦੀ ਤੁਹਾਡੀ ਸਮਾਈਲ ਹੈ, ਜਿਸ ਤਰੀਕੇ ਦੀ ਤੁਹਾਡੀ ਸਮੂਥ ਜ਼ਿੰਦਗੀ ਚੱਲ ਰਹੀ ਹੈ, ਉਸ ਤਰੀਕੇ ਦਾ ਤੁਸੀਂ ਬੈਟਰ ਬਣਾਉਣਾ। ਹੁਣ ਇਸ 'ਚ ਪਿਆਜ਼, ਟਮਾਟਰ, ਸ਼ਿਮਲਾ ਮਿਰਚ, ਧਨੀਆ, ਹਰੀ ਮਿਰਚ ਅਤੇ ਮਸਾਲੇ ਮਿਕਸ ਕਰੋ। ਹਵਾ ਗਰਮ ਕਰੋ, ਨਹੀਂ ਨਹੀਂ ਤਵਾ ਗਰਮ ਕਰੋ। ਮੈਂ ਦੇਖ ਰਹੀ ਸੀ ਤੁਸੀਂ ਨੋਟਿਸ ਕਰੋਗੇ ਕਿ ਨਹੀਂ ਕਰੋਗੇ, ਯਾਨੀ ਕਿ ਤੁਸੀਂ ਪ੍ਰੋਗਰਾਮ ਨੂੰ ਸੁਣ ਰਹੇ ਹੋ। ਤਾਂ ਚਲੋ ਜੀ, ਤਵਾ ਗਰਮ ਕਰੋ, ਹਲਕਾ ਜਿਹਾ ਓਇਲ ਲਾਓ ਅਤੇ ਫਿਰ ਬਟਰ ਪਾਓ। ਫਿਰ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ, ਬੈਟਰ ਪਾ ਕੇ ਦੋਨੇ ਪਾਸਿਆਂ ਤੋਂ ਤੁਸੀਂ ਗੋਲਡਨ ਕਰ ਲੈਣਾ ਹੈ। ਫਿਰ ਉਸ ਦੇ ਉੱਤੇ ਗ੍ਰੇਡਿਡ ਪਨੀਰ ਜਿਹੜਾ ਹੈ ਪਾਉਣਾ ਹੈ। ਫਿਰ ਫੋਲਡ ਕਰਕੇ ਆਪਣੇ ਬੱਚੇ ਨੂੰ ਦਿਓ ਜਾਂ ਫਿਰ ਤੁਸੀਂ ਆਪ ਖਾਓ ਅਤੇ ਮੋਰਨਿੰਗ ਦਾ ਬ੍ਰੇਕਫਾਸਟ ਹੋ ਜਾਏਗਾ ਸੁਪਰ ਟੇਸਟੀ ਅਤੇ ਐਨਰਜੈਟਿਕ। ਤਾਂ ਚਲੋ ਜੀ, ਅੱਜ ਤੁਸੀਂ ਬਣਾਉਣਾ ਹੈ, ਸ਼ਾਮ ਨੂੰ ਵੀ ਸਨੈਕਸ ਦੇ ਵਿੱਚ ਤੁਸੀਂ ਖਾ ਸਕਦੇ ਹੋ ਉੱਦਾਂ ਬਣਾ ਕੇ, ਪਰ ਹਾਂ ਐਨਰਜੀ ਜ਼ਰੂਰ ਆਏਗੀ। ਫਿਲਹਾਲ ਮੇਰੇ ਵਿੱਚ ਐਨਰਜੀ ਆਉਂਦੀ ਹੈ ਜੀ ਤੁਹਾਡੇ ਨਾਲ ਗੱਲ ਕਰਕੇ ਅਤੇ ਸੋਹਣੇ ਸੋਹਣੇ ਗੀਤ ਸੁਣ ਕੇ। ਤਾਂ ਚਲੋ ਜੀ, ਅਗਲੇ ਗੀਤ ਵੱਲ ਵੱਧਦੇ ਹਾਂ। ਜਾਨ ਸੇ ਗੁਜ਼ਰਤੀ ਹੈ ਖਾਨ ਸਾਹਿਬ ਕੀ ਆਵਾਜ਼ ਮੇਂ।

ਦਿਲ ਤੇ ਜ਼ਖਮ ਖਾਂਦੇ ਨੇ ਜਦੋਂ ਉਹ ਕੋਲੋਂ ਲੰਘਦੇ ਨੇ, ਤੇ ਜੇਕਰ ਉਹ ਤੁਹਾਡੇ ਕੋਲੋਂ ਲੰਘਣ ਹੀ ਨਾ ਤੇ ਤੁਹਾਡੇ ਕੋਲ ਵੀ ਨਾ ਆਣ, ਦੂਰੋਂ ਦੂਰੋਂ ਤੁਹਾਡਾ ਜਿਹੜਾ ਅਕਾਊਂਟ ਹੈ ਉਹ ਖਾਲੀ ਕਰ ਦੇਣ, ਫੇਰ ਕੀ ਹੋਏਗਾ? ਤੁਸੀਂ ਟਿਊਨ ਕੀਤਾ ਹੈ ਜੀ 102.7 ਮੈਗਾਹਰਟਸ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਟਿਊਨ ਇਨ ਕੀਤਾ ਹੈ ਜੀ 102.7 ਮੈਗਾਹਰਟਸ ਤੇ, ਪ੍ਰੋਗਰਾਮ ਇੰਜੋਏ ਕੀਤਾ ਹੈ। ਗੁੱਡ ਮਾਰਨਿੰਗ ਜਲੰਧਰ। ਮੈਂ ਗੱਲ ਕਰ ਰਹੀ ਹਾਂ ਜੀ, ਜੇਕਰ ਤੁਹਾਡੇ ਫੋਨ 'ਤੇ ਇੱਕ ਮੈਸੇਜ ਆਵੇ, ਤੁਹਾਨੂੰ ਸਰਕਾਰੀ ਸਕੀਮ ਦਾ ਪੈਸਾ ਮਿਲੇਗਾ,

ਜੂਨ ਦਾ ਮਹੀਨਾ ਚੱਲ ਰਿਹਾ ਤੇ ਤੁਸੀਂ ਸਾਰੇ ਸੋਚ ਰਹੇ ਹੋ ਕਿ ਚਲੋ ਹੁਣ ਤਾਂ ਐਂਡ ਹੋਣ ਵਾਲਾ ਹੈ, ਲੇਕਿਨ ਹਾਂ ਘੁੰਮਣ ਫਿਰਨ ਤਾਂ ਤੁਸੀਂ ਗਏ ਹੋਵੋਗੇ, ਹੈ ਨਾ? ਤੇ ਛੁੱਟੀਆਂ ਮਨਾ ਕੇ ਤੁਸੀਂ ਮਹੀਨਾ ਪੂਰਾ ਕਰਕੇ ਵਾਪਸ ਆ ਰਹੇ ਹੋ, ਤਾਂ ਕਿਹੜੀਆਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਹੈ? ਗੱਲ ਇਹ ਹੈ ਜੀ ਕਿ ਹਰ ਵਾਰ ਜਿਹੜਾ ਐਕਸੀਡੈਂਟ ਹੁੰਦਾ ਹੈ ਨਾ, ਉਹ ਸਪੀਡ ਕਰਕੇ ਨਹੀਂ ਹੁੰਦਾ, ਸਿਰਫ ਇੱਕ ਪਲ ਦੀ ਨੀਂਦ ਜਿਹੜੀ ਹੈ ਨਾ ਪੂਰੀ ਜ਼ਿੰਦਗੀ ਤਬਾਹ ਕਰ ਸਕਦੀ ਹੈ। ਇੱਕ ਨਿਊਜ਼ ਜਿਹੜੀ ਹੈ ਮੈਂ ਹੁਣੇ ਹੁਣੇ ਪੜ੍ਹੀ ਕਿ ਬਾਈਕ 'ਤੇ ਸਵਾਰ ਕਰ ਰਹੇ 3 ਨੌਜਵਾਨ ਰਸਤੇ ਦੇ ਵਿੱਚ ਨੀਂਦ ਦੀ ਛਪਕੀ ਕਰਕੇ ਉਹਨਾਂ ਦਾ ਐਕਸੀਡੈਂਟ ਹੋ ਗਿਆ, ਜਿਸ ਵਿੱਚ ਤਿੰਨੋਂ ਬਹੁਤ ਗੰਭੀਰ ਸਿਚੁਏਸ਼ਨ ਦੇ ਵਿੱਚ ਹੈ, ਉਹਨਾਂ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਨੇ, ਕਾਫੀ ਜ਼ਿਆਦਾ ਨੁਕਸਾਨ ਹੋਇਆ। ਇਹ ਹਾਦਸਾ ਇੱਕ ਵਾਰ ਫਿਰ ਸਾਨੂੰ ਇਹ ਯਾਦ ਦਿਲਾਉਂਦਾ ਹੈ ਕਿ ਥਕਾਵਟ ਅਤੇ ਨੀਂਦ ਦੇ ਨਾਲ ਡਰਾਈਵਿੰਗ ਕਰਨਾ ਬਹੁਤ ਜ਼ਿਆਦਾ ਖਤਰਨਾਕ ਹੋ ਸਕਦਾ ਹੈ। ਸੋ ਦੋਸਤੋ, ਅਸੀਂ ਅਕਸਰ ਸੋਚਦੇ ਹਾਂ ਬਸ 10 ਮਿੰਟ ਹੋਰ ਚਲਾ ਲੈਂਦੇ ਹਾਂ, ਪਰ ਕਈ ਵਾਰੀ ਉਹ ਜਿਹੜੇ 10 ਮਿੰਟ ਹੈ ਨਾ ਜ਼ਿੰਦਗੀ ਦੇ ਸਭ ਤੋਂ ਮਹਿੰਗੇ ਪੈ ਸਕਦੇ ਨੇ। ਅਤੇ ਇਸ ਲਈ ਜਦੋਂ ਅੱਖਾਂ ਭਾਰੀ ਲੱਗਣ ਜਾਂ ਵਾਰ ਵਾਰ ਜਿਹੜੀ ਹੈ ਉਬਾਸੀ ਆਵੇ, ਜਾਂ ਫਿਰ ਧਿਆਨ ਰੋਡ ਤੋਂ ਹਟ ਜਾਵੇ, ਜਾਂ ਫਿਰ ਤੁਸੀਂ ਸੋਚ ਰਹੇ ਹੋ ਕਿ ਹੁਣ ਮੇਰਾ ਫੋਕਸ ਨਹੀਂ ਬਣ ਰਿਹਾ, ਤਾਂ ਸਮਝ ਜਾਓ ਤੁਹਾਡੀ ਬੋਡੀ ਕਹਿ ਰਹੀ ਹੈ ਕਿ ਹੁਣ ਰੁਕ ਜਾ ਭਰਾਵਾ, ਹੁਣ ਮੈਨੂੰ ਚਾਹ ਪੀ ਲੈਣ ਦੇ, ਕੌਫੀ ਪੀ ਲੈਣ ਦੇ, ਉਸ ਤੋਂ ਬਾਅਦ ਤੂੰ ਮੇਰਾ ਯੂਜ਼ ਕਰੀ, ਕਿਉਂਕਿ ਹੁਣ ਮੈਂ ਬਹੁਤ ਜ਼ਿਆਦਾ ਥੱਕ ਗਿਆ ਹਾਂ। ਘਰ ਜਲਦੀ ਪਹੁੰਚਣ ਦੇ ਨਾਲੋਂ ਇਹ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਸੇਫ ਘਰ ਪਹੁੰਚੋ, ਅਤੇ ਜ਼ਰੂਰੀ ਨਹੀਂ ਹੈ ਕਿ ਸਪੀਡ ਦੇ ਵਿੱਚ ਹੀ ਚਲਾਉਣੀ ਹੈ, ਹੈਲਮਟ ਜ਼ਰੂਰ ਪਾ ਕੇ ਰੱਖੋ, ਨੀਂਦ ਆਵੇ ਤਾਂ ਬ੍ਰੇਕ ਲਓ, ਜ਼ਿੰਦਗੀ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਕਰੋ, ਰਿਸਕ ਨਾ ਲਓ, ਕਿਉਂਕਿ ਜ਼ਿੰਦਗੀ ਖੂਬਸੂਰਤ ਹੈ ਜੀ, ਅਤੇ ਹਰ ਸਵੇਰ ਵੇਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਸਾਨੂੰ ਨਹੀਂ ਪਤਾ ਕੱਲ੍ਹ ਹੈ ਜਾਂ ਨਹੀਂ ਹੈ, ਲੇਕਿਨ ਅੱਜ ਇੰਜੋਏ ਕਰਨਾ ਜ਼ਰੂਰੀ ਹੈ, ਲੇਕਿਨ ਸੇਫਟੀ ਦੇ ਨਾਲ। ਤਾਂ ਚਲੋ ਜੀ, ਅਗਲਾ ਗੀਤ ਸੁਣਦੇ ਹਾਂ ਅਸੀਂ, ਖੂਬਸੂਰਤ ਜਿਹਾ ਕੋਈ ਡਿੰਗ ਡੈਂਗ ਡਿੰਗ ਡੈਂਗ ਡਿੰਗ ਡੈਂਗ ਗੀਤ ਕਿਹੜਾ ਸੁਣੀਏ। ਅਗਲਾ ਗੀਤ ਹੋਏਗਾ ਜੀ ਹਿਪ ਹੋਪ, ਮਿੱਕਾ ਸਿੰਘ ਦੀ ਆਵਾਜ਼ ਦੇ ਵਿੱਚ। ਤਾਂ ਚਲੋ ਜੀ, ਇੰਜੋਏ ਕਰਦੇ ਹਾਂ।

ਤੁਸੀਂ ਟਿਊਨ ਕੀਤਾ ਜੀ 102.7 ਮੈਗਾਹਰਟਜ਼ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਗੁੱਡ ਮਾਰਨਿੰਗ ਜਲੰਧਰ। ਅਸੀਂ ਰੋਜ਼ ਸੋਚਦੇ ਹਾਂ ਅਸੀਂ ਕੁਝ ਹੈਲਦੀ ਖਾਵਾਂਗੇ ਹੈਲਦੀ ਖਾਵਾਂਗੇ, ਉਹ ਪਤਾ ਨਹੀਂ ਕੱਲ੍ਹ ਜਿਹੜਾ ਹੈ ਨਾ ਆਉਂਦਾ ਹੀ ਨਹੀਂ ਹੈ। ਕੱਲ੍ਹ ਕੀ ਉਹ ਅੱਜ ਵੀ ਨਹੀਂ ਆਉਂਦਾ। ਅਤੇ ਅੱਜ ਮੈਂ ਤੁਹਾਡੇ ਲਈ, ਚਲੋ ਮੈਂ ਇਹ ਮੰਨ ਕੇ ਚੱਲ ਰਹੀ ਹਾਂ ਕਿ ਅਸੀਂ ਆਪਣੀ ਹੈਲਥ ਵੱਲ ਧਿਆਨ ਦੇਵਾਂਗੇ, ਉਦੋਂ ਅਸੀਂ ਨਹੀਂ ਦਿੰਦੇ, ਪਰ ਹਾਂ 1% ਮੈਂ ਮੰਨ ਕੇ ਚੱਲ ਰਹੀ ਹਾਂ। ਪੁਰਾਣੀ ਕਹਾਵਤ ਹੈ ਹੈਲਥ ਇਜ਼ ਵੈਲਥ, ਪਰ ਸਵਾਲ ਇਹ ਹੈ ਆਪਣੀ ਸਿਹਤ ਦਾ ਖਜ਼ਾਨਾ ਭਰਨ ਲਈ ਰੋਜ਼ ਕੀ ਖਾਈਏ। ਤਾਂ ਚਲੋ ਜੀ ਅੱਜ ਡਰਾਈ ਫਰੂਟ ਜਿਹੜੇ ਉਹਨਾਂ ਬਾਰੇ ਗੱਲ ਕਰਦੇ ਹਾਂ। ਵੈਸੇ ਤਾਂ ਮੇਰੇ ਘਰ ਦੇ ਵਿੱਚ ਨਾ ਜਦੋਂ ਮੈਂ ਡਰਾਈ ਫਰੂਟ ਜਿਹੜੇ ਹੈ ਖਾਣ ਦੀ ਗੱਲ ਕਰਦੀ ਹਾਂ, ਪਤਾ ਕੀ ਕਹਿੰਦੇ ਮੰਮੀ? ਮੰਮੀ ਕਹਿੰਦੇ ਆ, ਬਸ ਕਰ ਜਾ, ਤੂੰ ਤਾਂ ਬਦਾਮ ਰੱਖ ਕੇ ਹੀ ਭੁੱਲ ਜਾਣੇ, ਤੂੰ ਬਦਾਮ ਰੱਖੇ ਕਿਤੇ ਸੀ, ਸੋ ਤੇਰੀ ਯਾਦਦਾਸ਼ਤ ਤਾਂ ਉੱਦਾਂ ਹੀ ਕਮਜ਼ੋਰ ਹੋ ਜਾਣੀ ਹੈ ਜਦੋਂ ਤੈਨੂੰ ਯਾਦ ਹੀ ਨਹੀਂ ਰਹਿੰਦਾ ਤੂੰ ਬਦਾਮ ਰੱਖੇ ਕਿੱਥੇ ਹੈ। ਸਹੀ ਗੱਲ ਹੈ ਨਾ, ਤੁਹਾਡੇ ਨਾਲ ਵੀ ਇੱਦਾਂ ਹੁੰਦਾ ਹੈ ਕਿ ਨਹੀਂ ਹੁੰਦਾ? ਤਾਂ ਚਲੋ ਆਪਣੀ ਯਾਦਦਾਸ਼ਤ ਨੂੰ ਤੇਜ਼ ਕਰਨ ਦੇ ਲਈ, ਮੈਮਰੀ ਹੈਲਥ ਹਾਰਟ ਜਿਹੜੀ ਹੈ ਹੈਲਦੀ ਹਾਰਟ ਦੇ ਲਈ, ਤੁਸੀਂ 4-5 ਜਿਹੜੇ ਬਦਾਮ ਹੈ ਉਹ ਭਿੱਜ ਕੇ ਰੱਖ ਦੇਣੇ ਹੈ। ਫਿਰ ਅਖਰੋਟ 2-3, ਜ਼ਿਆਦਾ ਨਹੀਂ ਕਿਉਂਕਿ ਬਹੁਤ ਜ਼ਿਆਦਾ ਗਰਮ ਹੁੰਦੇ ਨੇ, ਅਤੇ ਇਹ ਜਿਹੜੀ ਹੈ ਤੁਹਾਡੇ ਹੈਲਥ ਨੂੰ ਬਹੁਤ ਫਾਇਦੇਮੰਦ ਦੇਗਾ। ਅਤੇ ਪਿਸਤਾ, ਜਿਹਨੂੰ ਅਸੀਂ ਪਿਸਤਾਸ਼ੀਓ ਵੀ ਕਹਿੰਦੇ ਹਾਂ, ਹਾਂ ਅਮੀਰਾ ਵਾਲਾ ਨਾ ਪਿਸਤਾਸ਼ੀਓ, ਅਤੇ 5-10 ਪਿਸਤਾ ਐਨਰਜੀ, ਪ੍ਰੋਟੀਨ ਅਤੇ ਫਾਈਬਰ ਦਿੰਦੇ ਨੇ, ਇਸ ਲਈ ਵੇਟ ਕੰਟਰੋਲ ਵਿੱਚ ਤੁਹਾਡੀ ਮਦਦ ਕਰੇਗੀ। ਅਤੇ ਉਸ ਤੋਂ ਬਾਅਦ ਕੈਸ਼ੀਓ, ਜਿਹਨੂੰ ਅਸੀਂ ਕਾਜੂ ਕਹਿੰਦੇ ਹਾਂ, 4-5 ਜਿਹੜੇ ਆ ਕਾਜੂ ਤੁਸੀਂ ਰੱਖ ਸਕਦੇ ਹੋ, ਇਹਦੇ ਨਾਲ ਆਇਰਨ, ਮੈਗਨੀਸ਼ੀਅਮ ਅਤੇ ਹੈਲਦੀ ਫੈਟ ਦਾ ਚੰਗਾ ਸੋਰਸ ਹੈ, ਪਰ ਜ਼ਿਆਦਾ ਨਾ ਖਾਇਓ। ਇਸ ਤੋਂ ਬਾਅਦ ਤੁਸੀਂ ਕਿਸ਼ਮਿਸ਼ ਜਿਹੜੀ ਹੈ ਨਾ 10-8 ਰਾਤ ਨੂੰ ਭਿਗੋ ਕੇ ਰੱਖ ਦਿਓ, ਸਵੇਰੇ ਖਾਓ, ਅਤੇ ਡਾਈਜੈਸ਼ਨ, ਖੂਨ ਦੀ ਕਮੀ ਅਤੇ ਐਨਰਜੀ ਲਈ ਬਹੁਤ ਚੰਗਾ ਰਹੇਗਾ। ਫਿਰ ਤੁਸੀਂ ਖਜੂਰ, ਯਾਨੀ ਡੇਟਸ ਜਿਹੜੀ ਹੈ, ਉੱਦਾਂ ਤੁਹਾਨੂੰ ਡੇਟ ਮਿਲਦੀ ਨਹੀਂ, ਲੇਕਿਨ ਹਾਂ ਤੁਸੀਂ ਖਜੂਰ ਜ਼ਰੂਰ ਖਾ ਸਕਦੇ ਹੋ। 1-2 ਖਜੂਰ ਨੈਚੁਰਲ ਐਨਰਜੀ ਬੂਸਟਰ ਹੁੰਦਾ ਹੈ, ਅਤੇ ਤੁਹਾਡੀ ਬੋਡੀ ਦੇ ਵਿੱਚ ਹਾਈਡਰੇਸ਼ਨ ਜਿਹੜੀ ਹੈ ਬਣੀ ਰਹਿੰਦੀ ਹੈ। ਪੰਪਕਿਨ, ਸਨਫਲਾਵਰ ਦੇ ਜਿਹੜੇ ਫਲੈਕਸੀਡ ਹੁੰਦੇ ਨੇ ਉਹ ਵੀ ਤੁਸੀਂ ਖਾ ਸਕਦੇ ਹੋ ਰੋਜ਼ਾਨਾ, ਜ਼ਿਆਦਾ ਨਹੀਂ ਖਾਣੇ, ਲੇਕਿਨ ਇਮਿਊਨਿਟੀ, ਹਾਰਟ ਅਤੇ ਹਾਰਮੋਨਸ ਲਈ ਬਹੁਤ ਚੰਗਾ ਰਹਿੰਦਾ ਹੈ। ਸੋ ਯਾਦ ਰੱਖਿਓ, ਡਰਾਈ ਫਰੂਟ ਖਾਣੇ ਤਾਂ ਹੈ ਲੇਕਿਨ ਜ਼ਿਆਦਾ ਨਹੀਂ, ਲਿਮਿਟਿਡ। ਤਾਂ ਚਲੋ ਜੀ ਅਗਲਾ ਗੀਤ ਸੁਣਦੇ ਹਾਂ। ਆਈ ਹੋਪ ਇਹ ਗੱਲਾਂ ਤੁਹਾਡੇ ਦਿਮਾਗ ਵਿੱਚ ਗਈਆਂ ਹੋਣਗੀਆਂ, ਕਿਉਂਕਿ ਮੈਂ ਤਾਂ ਆਪਣੇ ਦਿਮਾਗ ਦੇ ਵਿੱਚ ਹੁਣ ਬਿਠਾ ਲਿਆ ਕਿ ਥੋੜ੍ਹੇ ਥੋੜ੍ਹੇ ਡਰਾਈ ਫਰੂਟ ਜਿਹੜੇ ਆਪਣੀ ਹੈਲਥ 'ਤੇ ਵੀ ਧਿਆਨ ਦੇਣਾ ਹੈ, ਕਿਉਂਕਿ ਇੰਨਾ ਸਾਰਾ ਜਦੋਂ ਅਸੀਂ ਕੰਮ ਕਰਨਾ ਹੈ ਤਾਂ ਆਪਣੀ ਹੈਲਥ ਨੂੰ ਵੀ ਤਾਂ ਅੱਗੇ ਰੱਖਣਾ ਹੈ ਕਿ ਨਹੀਂ ਰੱਖਣਾ। ਤਾਂ ਚਲੋ ਜੀ, ਜਾਂ ਫਿਰ ਇਹੀ ਸੋਚਦੇ ਰਹਿਣਾ ਹੈ ਕਿ ਆਪਣੇ ਕੋ ਪੈਸਾ ਚਾਹੀਏ, ਇਹੀ ਗੱਲਾਂ ਬਸ ਸੋਚਣੀਆਂ ਰਹਿਣੀਆਂ।

खूबसूरत सा एक पल किस्सा बन जाता है, जाने कब कौन जिंदगी का हिस्सा बन जाता है। कुछ लोग जिंदगी में ऐसे मिलते हैं कि कुछ लोग जिंदगी में ऐसे मिलते हैं जिनसे कभी ना टूटने वाला रिश्ता बन जाता है। ਤੁਸੀਂ ਟਿਊਨ ਕੀਤਾ ਜੀ 102.7 ਮੈਗਾਹਰਟਸ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਗੁੱਡ ਮਾਰਨਿੰਗ ਜਲੰਧਰ। ਤੇ ਹੁਣ ਦੇਖੋ 8:20 ਹੋ ਗਏ ਨੇ ਤੇ ਸਾਡੇ ਕੋਲ 10 ਹੋਰ ਹੈਗੇ ਨੇ ਪ੍ਰੋਗਰਾਮ ਨੂੰ ਇੰਜੋਏ ਕਰਨ ਦੇ ਲਈ, ਕਿਉਂਕਿ ਉਸ ਤੋਂ ਬਾਅਦ ਤਾਂ ਤੁਸੀਂ ਨੱਚੋਗੇ, ਹੈ ਨਾ। ਤਾਂ ਦੇਖੋ, ਸਾਡੀ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਨਾ ਕੋਈ ਇਹੋ ਜਿਹਾ ਜ਼ਰੂਰ ਹੁੰਦਾ ਜਿਹਨੂੰ ਅਸੀਂ ਸਾਰੀਆਂ ਗੱਲਾਂ ਸ਼ੇਅਰ ਕਰਦੇ ਹਾਂ, ਲੇਕਿਨ ਸਾਨੂੰ ਨਾ ਇਮੋਸ਼ਨਲੀ ਜ਼ਿਆਦਾ ਡਿਪੈਂਡ ਵੀ ਨਹੀਂ ਹੋਣਾ ਚਾਹੀਦਾ। ਜੇਕਰ ਤੁਹਾਨੂੰ ਰੋਣਾ ਆ ਰਿਹਾ ਤਾਂ ਤੁਸੀਂ ਰੋ ਲਓ, ਜੇਕਰ ਤੁਹਾਡੇ ਦਿਲ ਦੇ ਵਿੱਚ ਕੋਈ ਭਾਰ ਹੈ ਤਾਂ ਉਹ ਭਾਰ ਜਿਹੜਾ ਹੈ ਨਾ ਤੁਸੀਂ ਲਿਖ ਲਓ, ਪਰ ਜ਼ਿਆਦਾ ਕਿਸੇ ਦੇ ਨਾਲ ਤੁਸੀਂ ਸ਼ੇਅਰ ਕਰੋਗੇ। ਮੈਂ ਇਹ ਨਹੀਂ ਕਹਿ ਰਹੀ ਤੁਹਾਨੂੰ ਸ਼ੇਅਰ ਨਹੀਂ ਕਰਨਾ ਚਾਹੀਦਾ, ਲੇਕਿਨ ਹਰ ਗੱਲ ਸ਼ੇਅਰ ਕਰਨੀ, ਹਰ ਇੱਕ ਇਮੋਸ਼ਨ ਸ਼ੇਅਰ ਕਰਨਾ, ਇਹ ਤੁਹਾਨੂੰ ਜ਼ਿਆਦਾ ਹੀ ਡਿਪੈਂਡੈਂਟ ਬਣਾ ਦੇਗਾ। ਮੰਨ ਲਓ ਉਹ ਪਰਸਨ ਕੱਲ੍ਹ ਨੂੰ ਤੁਹਾਡੀ ਜ਼ਿੰਦਗੀ ਦੇ ਵਿੱਚ ਨਹੀਂ ਹੈ ਜਾਂ ਉਹ ਬਿਜ਼ੀ ਹੋ ਗਿਆ, ਤਾਂ ਤੁਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਕਮਜ਼ੋਰ ਫੀਲ ਕਰੋਗੇ। ਤੁਹਾਨੂੰ ਲੱਗੇਗਾ ਮੇਰਾ ਤਾਂ ਜ਼ਿੰਦਗੀ ਦੇ ਵਿੱਚ ਕੋਈ ਹੈ ਹੀ ਨਹੀਂ। ਇਸ ਤੋਂ ਚੰਗਾ ਹੈ ਤੁਸੀਂ ਪਹਿਲਾਂ ਹੀ ਥੋੜ੍ਹਾ ਜਿਹਾ ਆਪਣੇ ਆਪ ਨੂੰ ਕੰਟਰੋਲ ਦੇ ਵਿੱਚ ਰੱਖੋ ਅਤੇ ਆਪਣੇ ਦਿਨ ਨੂੰ ਖੂਬਸੂਰਤ ਬਣਾਓ। ਕਿਸ ਤਰੀਕੇ ਦੇ ਨਾਲ? ਡਾਇਰੀ ਲਿਖੋ, ਜਰਨਲ ਲਿਖੋ, ਜਾਂ ਫਿਰ ਐਕਸਰਸਾਈਜ਼ ਕਰੋ, ਜਾਂ ਫਿਰ ਘੁੰਮੋ, ਸੌਂਗਸ ਸੁਣੋ, ਅਤੇ ਹੋਰ ਵੀ ਕਈ ਤਰੀਕੇ ਨੇ। ਤਾਂ ਚਲੋ ਜੀ, ਅਸੀਂ ਵੀ ਹੁਣ ਸੁਣਦੇ ਹਾਂ ਅਗਲਾ ਗੀਤ, ਤੁੱਤਕ ਤੁੱਤਕ ਤੁੱਤਕ ਤੂਤੀਆਂ। ਇਹ ਮੇਰਾ ਫੇਵਰੇਟ ਸੌਂਗ ਹੈ, ਇਹ ਸੌਂਗ ਸੁਣਾਂਗੇ। ਜੀ ਹਾਂ, ਪ੍ਰੋਗਰਾਮ ਸੁਣ ਰਹੇ ਹੋ ਜੀ ਗੁੱਡ ਮਾਰਨਿੰਗ ਜਲੰਧਰ।

ਤੁਸੀਂ ਵੀ ਰੋਜ਼ ਜਿਮ ਜਾਂਦੇ ਹੋ ਜਾਂ ਫਿਰ ਵਾਕ ਵੀ ਕਰਦੇ ਹੋ, ਡਾਈਟ ਵੀ ਕੰਟਰੋਲ ਕਰਦੇ ਹੋ, ਪਰ ਜਦੋਂ ਤੁਸੀਂ ਵੇਟ ਆਪਣਾ ਵੇਖਦੇ ਹੋ ਤਾਂ ਉਹਨਾਂ ਦਾ ਉਨਾ ਹੀ ਰਹਿੰਦਾ ਹੈ? ਤਾਂ ਤੁਸੀਂ ਸੋਚਦੇ ਹੋ ਮੈਂ ਤਾਂ ਇੰਨੀ ਸਾਰੀ ਐਕਸਰਸਾਈਜ਼ ਵੀ ਕਰ ਰਹੀ ਹਾਂ, ਡਾਈਟ ਵੀ ਪਲਾਨ ਕਰ ਰੱਖੀ ਹੈ, ਤਾਂ ਫਿਰ ਵੀ ਮੇਰੀ ਜਿਹੜੀ ਮੇਰਾ ਜਿਹੜਾ ਵੇਟ ਹੈ ਉਹ ਘੱਟ ਕਿਉਂ ਨਹੀਂ ਹੋ ਰਿਹਾ? ਸੋ ਗੱਲ ਇਹ ਹੈ ਜੀ, ਐਕਸਪਰਟਸ ਦੇ ਮੁਤਾਬਿਕ ਸਿਰਫ ਕੈਲਰੀਜ਼ ਕਾਊਂਟ ਕਰਨਾ ਹੀ ਵੇਟ ਲੂਜ਼ ਕਰਨਾ ਕਾਫੀ ਨਹੀਂ ਹੁੰਦਾ। ਕਈ ਵਾਰ ਪ੍ਰੋਬਲਮ ਬੋਡੀ ਦੇ ਹਾਰਮੋਨਸ ਜਾਂ ਫਿਰ ਮੈਟਾਬੋਲਿਜ਼ਮ ਨਾਲ ਵੀ ਜੁੜੀ ਹੁੰਦੀ ਹੈ। ਵੇਟ ਨਾ ਘਟਾਉਣ ਦੇ ਕੁਝ ਆਮ ਕਾਰਨ ਵੀ ਹੋ ਸਕਦੇ ਨੇ, ਜਿਵੇਂ ਘੱਟ ਖਾਣਾ ਖਾਣਾ, ਜਾਂ ਫਿਰ ਪ੍ਰੋਟੀਨ ਪੂਰਾ ਨਾ ਲੈਣਾ, ਜਾਂ ਫਿਰ ਨੀਂਦ ਪੂਰੀ ਨਾ ਹੋਣਾ, ਜਾਂ ਕਹਿ ਸਕਦੇ ਹਾਂ ਰੋਜ਼ ਦਾ ਸਟ੍ਰੈਸ ਜਿਹੜਾ ਕਿ ਤੁਸੀਂ ਹਲੇ ਵੀ ਲੈ ਰਹੇ ਹੋ। ਇਸ ਲਈ ਸਟ੍ਰੈਸ ਨਹੀਂ ਲੈਣਾ ਹੈ, ਹਮੇਸ਼ਾ ਇੱਕੋ ਤਰ੍ਹਾਂ ਦੀ ਐਕਸਰਸਾਈਜ਼ ਕਰਨਾ, ਜਾਂ ਫਿਰ ਥਾਇਰਾਇਡ ਦੀ ਪ੍ਰੋਬਲਮ, ਇੰਸੂਲਿਨ ਰੈਸਿਸਟੈਂਸ, PCOS ਵਰਗੀਆਂ ਹਾਰਮੋਨਲ ਪ੍ਰੋਬਲਮਸ ਵੀ ਹੋ ਸਕਦੀਆਂ ਨੇ। ਇਸ ਲਈ ਜੇਕਰ ਮਹੀਨਿਆਂ ਤੋਂ ਮਿਹਨਤ ਕਰ ਹੀ ਰਹੇ ਹੋ, ਥੋੜ੍ਹੀ ਜਿਹੀ ਮਸ਼ਕਤ ਹੋਰ ਕਰ ਲਓ। ਆਪਣੀ ਡਾਇਟ ਜਾਂ ਤਾਂ ਸਖਤ ਕਰ ਲਓ, ਜਾਂ ਫਿਰ ਡਾਇਟ ਸਖਤ ਕਰਨ ਦੀ ਬਜਾਏ ਇੱਕ ਡਾਕਟਰ ਨਾਲ, ਨਿਊਟ੍ਰੀਸ਼ਨ ਐਕਸਪਰਟ ਦੇ ਨਾਲ ਤੁਸੀਂ ਗੱਲ ਕਰੋ, ਉਹਨਾਂ ਤੋਂ ਸਲਾਹ ਲਓ, ਅਤੇ ਹਾਰਮੋਨਲ ਟੈਸਟ ਵੀ ਤੁਸੀਂ ਕਰਵਾ ਸਕਦੇ ਹੋ। ਅਤੇ ਯਾਦ ਰੱਖੋ, ਵੇਟ ਲੂਜ਼ ਸਿਰਫ ਜਿਮ ਦੀ ਮਿਹਨਤ ਨਾਲ ਨਹੀਂ, ਚੰਗੀ ਨੀਂਦ, ਬੈਲੈਂਸਡ ਡਾਇਟ, ਸਟ੍ਰੈਸ ਕੰਟਰੋਲ ਅਤੇ ਹੈਲਦੀ ਹਾਰਮੋਨਸ ਦੇ ਕੋਂਬੀਨੇਸ਼ਨ ਦੇ ਨਾਲ ਹੁੰਦੀ ਹੈ, ਅਤੇ ਤੁਹਾਡਾ ਮੂਡ ਵੀ ਇਸੇ ਕੋਂਬੀਨੇਸ਼ਨ ਦੇ ਨਾਲ ਵਧੀਆ ਹੁੰਦਾ ਹੈ। ਫਿਲਹਾਲ ਤਾਂ ਪ੍ਰੋਗਰਾਮ ਚੱਲ ਰਿਹਾ ਗੁੱਡ ਮੋਰਨਿੰਗ ਜਲੰਧਰ, ਅਤੇ ਗੱਲਾਂ ਅੱਜ ਬਹੁਤ ਸਾਰੀਆਂ ਕੀਤੀਆਂ ਅਸੀਂ, ਮਿਕਸ ਕੋਂਬੀਨੇਸ਼ਨ ਦੇ ਨਾਲ ਅਸੀਂ ਗੱਲਾਂ ਕੀਤੀਆਂ, ਰਾਈਟ? ਤਾਂ ਚਲੋ ਜੀ, ਆਈ ਹੋਪ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਏਗਾ। ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ, ਜਾਣਾ ਕਿਤੇ ਨਹੀਂ ਹੈ, ਕਿਉਂਕਿ ਗੱਲਾਂ ਹਲੇ ਬਹੁਤ ਸਾਰੀਆਂ ਬਾਕੀਆਂ ਨੇ। ਤਾਂ ਚਲੋ ਗੀਤ ਸੁਣਦੇ ਹਾਂ ਅਗਲਾ, ਅੰਗਾਰੋ ਸ਼੍ਰੇਆ ਘੋਸ਼ਾਲ ਦੀ ਆਵਾਜ਼ ਦੇ ਵਿੱਚ।

0: ਤੁਸੀਂ ਟਿਊਨ ਕੀਤਾ ਹੈ 102.7। ਹੁਣ ਤੋਂ ਕੁਝ ਹੀ ਪਲਾਂ ਦੇ ਵਿੱਚ ਤੁਸੀਂ ਸੁਣੋਗੇ ਪੰਜਾਬੀ ਚ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 46 ਦੀ ਆਜ਼ਾਦੀ ਦੇ 50 ਸਾਲਾ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਨੇ। ਸ੍ਰੀ ਮੋਦੀ ਨੇ ਮੋਰੀਸ਼ੀਅਸ ਦੇ ਪ੍ਰਧਾਨ ਮੰਤਰੀ ਡਾਕਟਰ ਨਵੀਨ ਚੰਦਰ ਰਾਮ ਗੁਲਾਮ ਨਾਲ ਮੁਲਾਕਾਤ ਵੀ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਅੱਜ ਨਵੀਂ ਦਿੱਲੀ ਵਿੱਚ ਸੰਪੂਰਨ ਬਾਲ ਸਿਹਤ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ। ਅਮਰੀਕਾ ਅਤੇ ਇਰਾਨ ਜਵਾਬੀ ਹਮਲੇ ਰੋਕਣ ਅਤੇ ਕਤਰ ਦੀ ਰਾਜਧਾਨੀ ਦੋਹਾ ਵਿੱਚ ਗੱਲਬਾਤ ਮੁੜ ਸ਼ੁਰੂ ਕਰਨ ਲਈ ਸਹਿਮਤ ਹੋ ਗਏ ਨੇ ਅਤੇ ਭਾਰਤੀ ਪੁਰਸ਼ ਹਾਕੀ ਟੀਮ ਨੇ ਲੰਡਨ ਵਿੱਚ ਐਫ ਆਈ ਐਚ ਪ੍ਰੋ ਲੀਗ ਦੇ ਮੈਚ ਵਿੱਚ ਪੈਨਲਟੀ ਸ਼ੂਟ ਆਊਟ ਰਾਹੀਂ ਇੰਗਲੈਂਡ ਨੂੰ 3-2 ਨਾਲ ਹਰਾ ਦਿੱਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਸ਼ਲਸ ਦੀ ਆਜ਼ਾਦੀ ਦੇ 50 ਸਾਲ ਪੂਰੇ ਹੋਣ 'ਤੇ ਆਯੋਜਿਤ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹ ਇਹ ਸਨਮਾਨ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣੇ। ਭਾਰਤ ਦੀ ਜ਼ਮੀਨੀ ਅਤੇ ਸਮੁੰਦਰੀ ਫੌਜ ਦੀਆਂ ਟੁਕੜੀਆਂ ਨੇ ਵੀ ਰਸਮੀ ਪਰੇਡ ਵਿੱਚ ਹਿੱਸਾ ਲਿਆ। ਇਸ ਮੌਕੇ 'ਤੇ ਭਾਰਤੀ ਸਮੁੰਦਰੀ ਫੌਜ ਦੇ ਜੰਗੀ ਜਹਾਜ਼ INS ਤਰਕਸ਼ ਅਤੇ INS ਇਕਸ਼ਿਕ ਰਾਜਧਾਨੀ ਵਿਕਟੋਰੀਆ ਵਿੱਚ ਤੈਨਾਤ ਰਹੇ, ਜੋ ਭਾਰਤ ਅਤੇ ਸੈਸ਼ਲਸ ਵਿਚਕਾਰ ਮਜ਼ਬੂਤ ਦੋਸਤੀ ਨੂੰ ਦਰਸਾਉਂਦੇ ਨੇ। ਪ੍ਰਧਾਨ ਮੰਤਰੀ ਨੇ ਸੈਸ਼ਲਸ ਦੇ ਲੋਕਾਂ ਨੂੰ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਹ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਦੇ ਸੱਦੇ 'ਤੇ ਸ਼ਨਿਚਰਵਾਰ ਨੂੰ ਸੈਸ਼ਲਸ ਪਹੁੰਚੇ ਸਨ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਮੌਰੀਸ਼ੀਅਸ ਦੇ ਪ੍ਰਧਾਨ ਮੰਤਰੀ ਨਵੀਨ ਚੰਦਰ ਰਾਮ ਗੁਲਾਮ ਵੀ ਸਮਾਰੋਹ ਵਿੱਚ ਮੌਜੂਦ ਸਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸੈਸ਼ਲਸ ਹਿੰਦ ਮਹਾਂਸਾਗਰ ਖੇਤਰ ਵਿੱਚ ਭਾਰਤ ਦੇ ਵਿਜਨ ਮਹਾਂਸਾਗਰ ਵਿੱਚ ਇੱਕ ਮਹੱਤਵਪੂਰਨ ਭਾਈਵਾਲ ਹੈ ਅਤੇ ਇਹ ਦੌਰਾ ਦੋਹਾਂ ਦੇਸ਼ਾਂ ਵਿਚਕਾਰ ਸਹਿਯੋਗ ਨੂੰ ਨਵੀਂ ਗਤੀ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਸ਼ਲਸ ਦੇ ਸਰਵੋੱਚ ਸਨਮਾਨ ਗਾਰਡੀਅਨ ਆਫ ਦਾ ਬਲੂ ਹੋਰਾਈਜ਼ਨ ਨਾਲ ਸਨਮਾਨਿਤ ਕੀਤਾ ਗਿਆ ਹੈ। ਸੈਸ਼ਲਸ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਨੇ ਉਹਨਾਂ ਨੂੰ ਵਾਤਾਵਰਣ ਸੁਰੱਖਿਆ, ਨਿਰੰਤਰ ਵਿਕਾਸ ਅਤੇ ਸਮੁੰਦਰੀ ਅਰਥ ਵਿਵਸਥਾ ਨੂੰ ਉਤਸ਼ਾਹਿਤ ਕਰਨ ਵਿੱਚ ਉਹਨਾਂ ਦੇ ਯੋਗਦਾਨ ਲਈ ਇਹ ਸਨਮਾਨ ਪ੍ਰਦਾਨ ਕੀਤਾ। ਸਨਮਾਨ ਪ੍ਰਾਪਤ ਕਰਨ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਸੈਸ਼ਲਸ ਸਰਕਾਰ ਅਤੇ ਲੋਕਾਂ ਦਾ ਧੰਨਵਾਦ ਕੀਤਾ। ਉਹਨਾਂ ਨੇ ਇਹ ਸਨਮਾਨ ਜਲਵਾਯੂ ਤਬਦੀਲੀ ਦੀ ਚੁਣੌਤੀ ਦਾ ਸਾਹਮਣਾ ਕਰ ਰਹੇ ਸਾਰੇ ਦੇਸ਼ਾਂ ਅਤੇ ਚੁਗਿਰਦੇ ਦੀ ਰੱਖਿਆ ਲਈ ਕੰਮ ਕਰਨ ਵਾਲਿਆਂ ਨੂੰ ਸਮਰਪਿਤ ਕੀਤਾ। ਉਹਨਾਂ ਕਿਹਾ ਕਿ ਚੁਗਿਰਦੇ ਦੀ ਰੱਖਿਆ ਕਰਨਾ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਸਾਡੀ ਜ਼ਿੰਮੇਵਾਰੀ ਹੈ।
2: ਮੇਰੀ ਸੈਸ਼ਲ ਦੀ ਯਾਤਰਾ ਦਾ ਸੰਦੇਸ਼ ਸਪਸ਼ਟ ਹੈ।

ਜਵਾਬ ਵਿੱਚ ਈਰਾਨ ਨੇ ਬਹਿਰੀਨ ਅਤੇ ਕੁਵੈਤ ਵਿੱਚ ਅਮਰੀਕੀ ਫੌਜੀ ਟਿਕਾਣਿਆਂ 'ਤੇ ਬੈਲਿਸਟਿਕ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ ਨੇ। ਦੋਵੇਂ ਦੇਸ਼ ਹੋਰਮੂਜ਼ ਰਾਹੀਂ ਜਹਾਜ਼ਾਂ ਦੀ ਆਵਾਜਾਈ ਨੂੰ ਆਮ ਵਾਂਗ ਬਣਾਉਣ ਲਈ, ਫੌਜੀ ਕਾਰਵਾਈ ਰੋਕਣ ਅਤੇ ਗੱਲਬਾਤ ਨੂੰ ਅੱਗੇ ਤੋਰਨ ਲਈ ਰਾਜ਼ੀ ਹੋਏ ਨੇ। ਸਾਊਦੀ ਅਰਬ ਵਿੱਚ ਦੇਸ਼ ਦੀ ਤੇਲ ਕੰਪਨੀ ਅਰਾਮਕੋ ਨਾਲ ਸੰਬੰਧਿਤ ਹੈਲੀਕਾਪਟਰ ਹੋਰਮੂਜ਼ ਸਟੇਟ ਦੇ ਪੱਛਮ ਵਿੱਚ ਰਾਸ ਤਨੂਰਾ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ 14 ਲੋਕਾਂ ਦੀ ਮੌਤ ਹੋ ਗਈ ਹੈ। ਖੇਡ ਜਗਤ ਦੀਆਂ ਕੁਝ ਖਬਰਾਂ। ਭਾਰਤੀ ਪੁਰਸ਼ ਹਾਕੀ ਟੀਮ ਨੇ ਲੰਡਨ ਵਿੱਚ FIH ਹਾਕੀ ਪ੍ਰੋ ਲੀਗ ਦੇ ਮੈਚ ਵਿੱਚ ਪੈਨਲਟੀ ਸ਼ੂਟਆਊਟ ਰਾਹੀਂ ਇੰਗਲੈਂਡ ਨੂੰ 3-2 ਨਾਲ ਹਰਾ ਦਿੱਤਾ ਹੈ। ਨਿਯਮਤ ਸਮੇਂ ਦੇ ਅੰਤ ਤੱਕ ਦੋਵੇਂ ਟੀਮਾਂ 0-0 ਨਾਲ ਬਰਾਬਰ ਸਨ। ਭਾਰਤ ਵੱਲੋਂ ਅਭਿਸ਼ੇਕ ਸ਼ੀਲਾਨੰਦਨ ਲਾਕੜਾ ਅਤੇ ਹਾਰਦਿਕ ਸਿੰਘ ਨੇ ਪੈਨਲਟੀ ਸ਼ੂਟਆਊਟ ਵਿੱਚ ਗੋਲ ਕੀਤੇ। ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਕਦੰਬੀ ਸ਼੍ਰੀਕਾਂਤ ਨੇ US ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਪੁਰਸ਼ ਸਿੰਗਲ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਉਹਨਾਂ ਨੇ ਕੈਲੀਫੋਰਨੀਆ ਵਿੱਚ ਸੈਮੀਫਾਈਨਲ ਮੈਚ ਵਿੱਚ ਜਾਪਾਨ ਦੇ ਯੁਦਾਈ ਓਕੀਮੋਤੋ ਨੂੰ 22-20, 15-21, 21-19 ਨਾਲ ਹਰਾਇਆ। ICC ਮਹਿਲਾ 2020 ਵਿਸ਼ਵ ਕੱਪ

0: ਕੀਤੇ। ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਕਦੰਬੀ ਸ਼੍ਰੀਕਾਂਤ ਨੇ ਯੂ ਐੱਸ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਪੁਰਸ਼ ਸਿੰਗਲ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਉਹਨਾਂ ਨੇ ਕੈਲੀਫੋਰਨੀਆ ਵਿੱਚ ਸੈਮੀਫਾਈਨਲ ਮੈਚ ਵਿੱਚ ਜਾਪਾਨ ਦੇ ਯੁਦਾਈ ਓਕੀਮੋਤੋ ਨੂੰ 22-20, 15-21, 21-19 ਨਾਲ ਹਰਾਇਆ। ਆਈ ਸੀ ਸੀ ਮਹਿਲਾ 2020 ਵਿਸ਼ਵ ਕੱਪ 'ਚ ਬੀਤੀ ਰਾਤ ਆਸਟ੍ਰੇਲੀਆ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਲੰਡਨ ਦੇ ਲਾਰਡਸ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਆਪਣੇ ਨਿਰਧਾਰਿਤ 20 ਓਵਰਾਂ ਵਿੱਚ 4 ਵਿਕਟਾਂ ਅਤੇ 170 ਦੌੜਾਂ ਬਣਾਈਆਂ। ਜਵਾਬ ਵਿੱਚ ਆਸਟ੍ਰੇਲੀਆ ਨੇ 19 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ 'ਤੇ ਟੀਚਾ ਹਾਸਲ ਕਰ ਲਿਆ। ਪੁਰਸ਼ ਕ੍ਰਿਕਟ ਵਿੱਚ ਆਇਰਲੈਂਡ ਨੇ ਦੂਜੇ ਅਤੇ ਆਖਰੀ 2020 ਅੰਤਰਰਾਸ਼ਟਰੀ ਮੈਚ ਵਿੱਚ ਭਾਰਤ ਨੂੰ 1 ਦੌੜ ਨਾਲ ਹਰਾ ਦਿੱਤਾ ਹੈ। ਇਸ ਜਿੱਤ ਨਾਲ ਆਇਰਲੈਂਡ ਨੇ 2 ਮੈਚਾਂ ਦੀ ਲੜੀ 2-0 ਨਾਲ ਜਿੱਤ ਲਈ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੇਸ਼ਲਸ ਦੀ ਆਜ਼ਾਦੀ ਦੇ 50 ਸਾਲਾ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸ੍ਰੀ ਮੋਦੀ ਨੇ ਮੌਰੀਸ਼ੀਅਸ ਦੇ ਪ੍ਰਧਾਨ ਮੰਤਰੀ ਡਾਕਟਰ ਨਵੀਨ ਚੰਦਰ ਰਾਮ ਗੁਲਾਮ ਨਾਲ ਮੁਲਾਕਾਤ ਵੀ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਅਮਰੀਕਾ ਅਤੇ ਇਰਾਨ ਜਵਾਬੀ ਹਮਲੇ ਰੋਕਣ ਅਤੇ ਕਤਰ ਦੀ ਰਾਜਧਾਨੀ ਦੋਹਾ ਵਿੱਚ ਗੱਲਬਾਤ ਮੁੜ ਸ਼ੁਰੂ ਕਰਨ ਲਈ ਸਹਿਮਤ ਹੋ ਗਏ ਨੇ। ਅਤੇ ਭਾਰਤੀ ਪੁਰਸ਼ ਹਾਕੀ ਟੀਮ ਨੇ ਲੰਡਨ ਵਿੱਚ FIH ਪ੍ਰੋ ਲੀਗ ਦੇ ਮੈਚ ਵਿੱਚ ਪੈਨਲਟੀ ਸ਼ੂਟਆਊਟ ਰਾਹੀਂ ਇੰਗਲੈਂਡ ਨੂੰ 3-2 ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ, ਤੇ ਪ੍ਰੋਗਰਾਮ ਜਿਹੜਾ ਹੈ ਉਹ ਸ਼ੁਰੂ ਹੋ ਗਿਆ। ਕਿਹੜਾ ਕਿਹੜਾ ਕਿਹੜਾ ਐਡੀ ਟੱਪਾ। ਤਾਂ ਫਿਰ ਚਲੋ ਜੀ, ਤਿਆਰ ਹੋ ਜਾਓ, ਕਿਉਂਕਿ ਹੁਣ ਪਏਗਾ ਰੌਲਾ ਰੱਪਾ। ਪ੍ਰੋਗਰਾਮ ਸ਼ੁਰੂ ਹੋ ਗਿਆ ਜੀ, ਐਡੀ ਟੱਪਾ। ਭਾਵੇਂ ਪੀ ਰਹੇ ਹੋ ਚਾਏ, ਜਾਂ ਹੋ ਰਹੇ ਹੋ ਤਿਆਰ, ਜਾਂ ਫਿਰ ਪਾ ਰਹੇ ਹੋ ਟਾਏ, ਪੰਜਾਬੀ ਗਾਣੇ ਚੱਲਣਗੇ ਬੈਕ ਟੂ ਬੈਕ, ਅਤੇ ਐਨਰਜੀ ਹੋਏਗੀ ਫੁੱਲ ਔਨ ਹਾਈ। ਤਾਂ ਚਲੋ ਜੀ, ਸ਼ੁਰੂ ਕਰਦੇ ਹਾਂ ਪਹਿਲਾ ਗੀਤ ਤੁਹਾਡੇ ਲਈ।

ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਹੁਣੇ ਤੁਸੀਂ ਪ੍ਰੋਗਰਾਮ ਇੰਜੋਏ ਕੀਤਾ ਅੱਡੀ ਟੱਪਾ, ਤੇ ਇਸ ਤੋਂ ਬਾਅਦ ਹੁਣ ਵੇਲਾ ਹੋ ਗਿਆ ਜੀ FM ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਹੇਲਸ ਦੀ ਆਜ਼ਾਦੀ ਦੇ 50 ਸਾਲਾ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸ਼੍ਰੀ ਮੋਦੀ ਜੀ ਨੇ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਡਾਕਟਰ ਨਵੀਨ ਚੰਦਰ ਰਾਮ ਗੁਲਾਮ ਨਾ ਰਾਮ ਗੁਲਮ ਨਾਲ ਮੁਲਾਕਾਤ ਕੀਤੀ।

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਅੱਜ ਨਵੀਂ ਦਿੱਲੀ ਵਿੱਚ ਸੰਪੂਰਨ ਬਾਲ ਸਿਹਤ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ। ਅਮਰੀਕਾ ਅਤੇ ਈਰਾਨ ਜਵਾਬੀ ਹਮਲੇ ਰੋਕਣ ਅਤੇ ਕਤਰ ਦੀ ਰਾਜਧਾਨੀ ਦੋਹਾਂ ਵਿੱਚ ਗੱਲਬਾਤ ਮੁੜ ਸ਼ੁਰੂ ਕਰਨ ਲਈ ਸਹਿਮਤ ਹੋ ਗਈ ਹੈ। ਵੈਨੇਜ਼ੁਏਲਾ ਵਿੱਚ ਬੁੱਧਵਾਰ ਨੂੰ ਆਏ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1450 ਹੋ ਗਈ ਹੈ। 3200 ਤੋਂ ਵੱਧ ਲੋਕ ਜ਼ਖਮੀ ਹੋ ਗਏ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸਾਰੇ ਮੰਤਰੀ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਬੇਅਦਬੀ ਵਿਰੋਧੀ ਕਾਨੂੰਨ ਤੇ ਸੂਬਾ ਸਰਕਾਰ ਦਾ ਪੱਖ ਪੇਸ਼ ਕਰਨਗੇ। ਜਲੰਧਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਦੱਸਿਆ ਹੈ ਕਿ 3 ਦਿਨਾਂ ਪਲਸ ਪੋਲੀਓ ਟੀਕਾਕਰਨ ਪ੍ਰੋਗਰਾਮ ਦੇ ਪਹਿਲੇ ਦਿਨ 28 ਜੂਨ ਨੂੰ 5 ਸਾਲ ਤੋਂ ਘੱਟ ਉਮਰ ਦੇ 93,479 ਬੱਚਿਆਂ ਨੂੰ ਸਫਲਤਾਪੂਰਨ ਪੋਲੀਓ ਦੀ ਖੁਰਾਕ ਦਿੱਤੀ ਗਈ।

ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਕਿੰਦਾਬੀ ਸ਼੍ਰੀਕਾਂਤ ਨੇ US ਓਪਨ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਸ ਦੇ ਫਾਈਨਲਸ ਵਿੱਚ ਜਗ੍ਹਾ ਬਣਾ ਲਈ ਹੈ। ਭਾਰਤੀ ਪੁਰਸ਼ ਹਾਕੀ ਟੀਮ ਨੇ ਲੰਡਨ ਵਿੱਚ FIH ਪ੍ਰੋ ਲੀਗ ਦੇ ਮੈਚ ਵਿੱਚ ਪੈਨਲਟੀ ਸ਼ੂਟ ਆਊਟ ਰਾਹੀਂ ਇੰਗਲੈਂਡ ਨੂੰ 3-2 ਨਾਲ ਹਰਾ ਦਿੱਤਾ ਹੈ। ਇਹ ਸਨ ਹੁਣ ਤੱਕ ਦੀ FM ਨਿਊਜ਼ ਹੈਡਲਾਈਨ। ਇਸ ਤੋਂ ਬਾਅਦ ਤੁਸੀਂ ਪ੍ਰੋਗਰਾਮ ਇੰਜੋਏ ਕਰੋਗੇ ਦਿਲ ਆਪਣਾ ਪੰਜਾਬੀ।

ਸਤਿ ਸ਼੍ਰੀ ਅਕਾਲ ਜੀ, ਆਦਾਬ ਅਤੇ ਪ੍ਰੋਗਰਾਮ ਤੁਸੀਂ ਇੰਜੋਏ ਕਰੋਗੇ ਜੀ। ਹੁਣ ਦਿਲ ਆਪਣਾ ਪੰਜਾਬੀ, ਤੁਸੀਂ ਟਿਊਨ ਕੀਤਾ 102.7 ਮੈਗਾਹਰਟਸ ਅਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ। ਅਤੇ ਹੁਣ ਵੇਲਾ ਆ ਗਿਆ ਹੈ ਜੀ ਤੁਹਾਡੇ ਨਾਲ ਗੱਲਬਾਤ ਕਰਨ ਦਾ, ਇੰਟਰੈਕਟ ਕਰਨ ਦਾ। ਸੋ ਨੰਬਰ ਨੋਟ ਡਾਊਨ ਕਰ ਲਓ, 9855101027। ਅਤੇ ਆਪਾਂ ਸਾਰੇ ਸਕੂਲ ਗਏ ਹਾਂ, ਹੈ ਨਾ, ਅਤੇ ਤੁਹਾਡੇ ਵਿੱਚੋਂ ਕਈ ਇਹੋ ਜਿਹੇ ਵੀ ਹੋਣਗੇ ਜਿਹੜੇ ਸਕੂਲ ਨਹੀਂ ਗਏ। ਸੋ ਅੱਜ ਦਾ ਟੋਪਿਕ ਨਾ ਮੈਂ ਬਹੁਤ ਸੋਚ ਸਮਝ ਕੇ ਇਹ ਰੱਖਿਆ ਹੈ ਕਿ ਕਿਉਂ ਨਾ ਅੱਜ ਅਸੀਂ ਆਪਣੇ ਸਕੂਲ ਦੀਆਂ ਯਾਦਾਂ ਨੂੰ ਸਾਂਝਾ ਕਰੀਏ, ਕਿਉਂ ਨਾ ਉਹਨਾਂ ਕਹਾਣੀਆਂ ਨੂੰ, ਉਹਨਾਂ ਗੱਲਾਂ ਨੂੰ ਇੱਕ ਦੂਜੇ ਨਾਲ ਦੇ ਨਾਲ ਸ਼ੇਅਰ ਕਰੀਏ ਜਿਹੜੀਆਂ ਤੁਹਾਡੇ ਸਿਆਣਿਆਂ ਨੇ ਤੁਹਾਨੂੰ ਦੱਸੀ ਹੈ। ਸੋ ਮੇਰਾ ਇਹ ਹੈ ਕਿ ਤੁਸੀਂ ਨਾ ਮੇਰੇ ਨਾਲ ਆਪਣੇ ਜਿਹੜੇ ਵੀ ਟੀਚਰ ਸੀ, ਜਿਨ੍ਹਾਂ ਕੋਲੋਂ ਵੀ ਤੁਸੀਂ ਪੜ੍ਹਿਆ, ਸਮਝਿਆ, ਸਿੱਖਿਆ, ਉਹਨਾਂ ਦਾ ਨਾਂ ਅੱਜ ਤੁਸੀਂ ਔਨ ਈਅਰ ਲਿਓ, ਅਤੇ ਨਾਲ ਹੀ ਉਹਨਾਂ ਦੀ ਜਿਹੜੀ ਖਾਸੀਅਤ ਹੈ, ਜਿਹੜੀ ਚੀਜ਼ ਉਹਨਾਂ ਨੇ ਤੁਹਾਨੂੰ ਸਿਖਾਈ ਹੈ, ਉਹ ਵੀ ਤੁਸੀਂ ਸਾਡੇ ਨਾਲ ਸਾਂਝਾ ਜ਼ਰੂਰ ਕਰਨਾ। ਕਿਉਂਕਿ ਦੇਖੋ ਜੇ ਗੁਰੂ ਤੋਂ ਬਿਨਾਂ ਤਾਂ ਸਾਡੀ ਜ਼ਿੰਦਗੀ ਅਧੂਰੀ ਰਹਿੰਦੀ ਹੈ, ਹੈ ਨਾ। ਕਿਉਂਕਿ ਜੇਕਰ ਅਸੀਂ ਸਿੱਖਾਂਗੇ ਨਹੀਂ, ਸਾਨੂੰ ਸਿਖਾਉਣ ਵਾਲਾ ਹੀ ਨਹੀਂ ਕੋਈ ਹੋਏਗਾ, ਤਾਂ ਫਿਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿੱਦਾਂ ਅੱਗੇ ਵਧਾਂਗੇ, ਹੈ ਨਾ। ਤਾਂ ਚਲੋ ਜੀ, ਦਿਲ ਆਪਣਾ ਪੰਜਾਬੀ ਦੇ ਵਿੱਚ ਅੱਜ ਤੁਸੀਂ ਧੂਮ ਮਚਾ ਦਿਓ ਆਪਣੇ ਮੈਸੇਜਿਸ ਦੇ ਨਾਲ, ਮੈਂ ਇੰਤਜ਼ਾਰ ਕਰ ਰਹੀ ਹਾਂ। ਮਿਲਦੇ ਹਾਂ ਜੀ ਗੀਤ ਦੇ ਉਸ ਪਾਰ।

आओ पंजाब, पंजाबी ते पंजाबियत दियां गल्लां बातां करिए। ਤੁਸੀਂ ਟਿਊਨ ਕੀਤਾ ਜੀ 102.7 ਮੈਗਾਹਰਟਜ਼ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ, ਪ੍ਰੋਗਰਾਮ ਇੰਜੋਏ ਕਰ ਰਹੇ ਹੋ ਦਿਲ ਆਪਣਾ ਪੰਜਾਬੀ, ਜਿਹਦੇ ਵਿੱਚ ਤੁਹਾਡੀ ਕਲਮ ਸਾਡਾ ਮੰਚ ਹੁੰਦਾ ਹੈ, ਤੁਹਾਡੀ ਰਚਨਾ ਤੁਹਾਡੀ ਪਹਿਚਾਣ ਹੁੰਦੀ ਹੈ। ਤੁਸੀਂ ਸਾਡੇ ਨਾਲ ਆਪਣੀ ਲਿਖੀ ਕਵਿਤਾ, ਸ਼ਾਇਰੀ, ਗੀਤ ਵੀ ਸਾਡੇ ਨਾਲ ਬੋਲ ਕੇ ਗਾ ਕੇ ਆਡੀਓ ਮੈਸੇਜ ਦੇ ਵਿੱਚ ਭੇਜ ਸਕਦੇ ਹੋ। ਲਿਖੋ, ਬੋਲੋ, ਗਾਓ, ਦਿਲ ਦੀਆਂ ਗੱਲਾਂ ਦੁਨੀਆਂ ਤੱਕ ਪਹੁੰਚਾਓ। ਪੰਜਾਬੀ ਵਿਰਸੇ ਦੇ ਨਾਲ ਜੁੜੀਆਂ ਹੋਈਆਂ ਆਪਣੀਆਂ ਮਿੱਠੀਆਂ ਯਾਦਾਂ ਵੀ ਤੁਸੀਂ ਨਾਲ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਫਿਲਹਾਲ ਅਸੀਂ ਗੱਲ ਕਰ ਰਹੇ ਹਾਂ ਸਕੂਲ ਦੀਆਂ ਯਾਦਾਂ ਦੀ। ਦੇਖੋ, ਸਿਰਫ ਸਕੂਲ ਜਿਹੜਾ ਹੈ ਨਾ, ਕਿਤਾਬਾਂ ਦਾ ਨਹੀਂ ਹੁੰਦਾ, ਇਹ ਉਹ ਜਗ੍ਹਾ ਹੁੰਦੀ ਹੈ ਜਿੱਥੇ ਜ਼ਿੰਦਗੀ ਦੇ ਸਭ ਤੋਂ ਸੋਹਣੇ ਪਾਰੇ ਲਿਖੇ ਹੁੰਦੇ ਨੇ। ਉਹ ਪਹਿਲੀ ਬੈਂਚ, ਉਹ ਲੰਚ ਬ੍ਰੇਕ ਦੀ ਮਸਤੀ, ਅਤੇ ਉਹ ਟੀਚਰਸ ਜਿਨ੍ਹਾਂ ਨੇ ਸਿਰਫ ਸਾਨੂੰ ਪੜ੍ਹਾਇਆ ਨਹੀਂ ਹੈਗਾ, ਜ਼ਿੰਦਗੀ ਜੀਣ ਦੇ ਤਰੀਕੇ ਦੱਸੇ ਨੇ। ਅਤੇ ਹਰ ਸਕੂਲ ਦੇ ਵਿੱਚ ਨਾ ਕੋਈ ਇਹੋ ਜਿਹਾ ਟੀਚਰ ਜ਼ਰੂਰ ਹੁੰਦਾ ਜਿਹਦਾ ਇੱਕ ਅੱਜ ਵੀ ਡਾਇਲੋਗ ਹੁੰਦਾ, ਕਿਸੇ ਨੇ ਹੌਸਲਾ ਦਿੱਤਾ ਹੋਵੇ, ਕਿਸੇ ਨੇ ਡਿਸਿਪਲਿਨ ਸਿਖਾਇਆ ਹੋਵੇ, ਜਾਂ ਕਿਸੇ ਨੇ ਤੁਹਾਨੂੰ ਝਿੜਕਾਂ ਵੀ ਮਾਰੀਆਂ ਹੋਣ। ਨਾ ਇੱਕ ਜਿਹੜਾ ਤਕੀਆ ਕਲਾਮ ਜਿਹੜਾ ਹੁੰਦਾ ਨਾ, ਉਹ ਡਾਇਲੋਗ ਵੀ ਤੁਸੀਂ ਸਾਡੇ ਨਾਲ ਬੋਲ ਕੇ, ਯਾਨੀ ਉਹਨਾਂ ਦੀ ਮਿਮਿਕਰੀ ਕਰਕੇ ਵੀ ਤੁਸੀਂ ਸਾਡੇ ਨਾਲ ਆਡੀਓ ਮੈਸੇਜ ਦੇ ਜ਼ਰੀਏ ਸਾਂਝਾ ਕਰ ਸਕਦੇ ਹੋ। ਤਾਂ ਦੱਸੋ, ਉਹ ਟੀਚਰ ਕੌਣ ਹੈ ਅਤੇ ਕਿਹੜੀ ਗੱਲ ਜਿਹੜੀ ਹੈ ਤੁਹਾਡੇ ਦਿਲ ਨੂੰ ਉਹਨਾਂ ਦੀ ਛੂ ਗਈ ਸੀ?

0: ਦੂਜੇ ਮਹੱਲੇ ਜਾ ਕੇ ਗਿਰੇਂਗੀ। ਦੂਜੀ ਕਹਿੰਦੀ, ਮੈਂ ਇੱਕ ਮੁੱਕਾ ਮਾਰਿਆ ਨਾ, ਤੂੰ ਜਾ ਕੇ ਪਠਾਨਕੋਟ ਗਿਰੇਂਗੀ। ਫਿਰ ਨਾਲ ਹੀ ਇੱਕ ਬਜ਼ੁਰਗ ਜਿਹੜਾ ਸੀ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਸੀ। ਪਤਾ ਕੀ ਕਹਿੰਦਾ? ਕਹਿੰਦਾ, ਉਹ ਭੈਣ ਜੀ ਥੋੜ੍ਹੀ ਜਿਹੀ ਮੁੱਕੀ ਮਾਰਿਓ, ਮੈਂ ਜਿਹੜਾ ਨੇੜੇ ਜਿਹੜਾ ਨਾ ਬੱਸ ਸਟੈਂਡ ਉੱਥੇ ਜਾਣਾ। ਮਤਲਬ ਜੇਕਰ ਕੁੜੀਆਂ ਔਰਤਾਂ ਲੜਦੀਆਂ ਵੀ ਨੇ ਨਾ, ਉਹ ਇਹੋ ਜਿਹੀਆਂ ਅਨਪ੍ਰੀਡਿਕਟੇਬਲ ਗੱਲਾਂ ਕਰਦੀਆਂ ਨੇ ਨਾ, ਇਹੋ ਜਿਹੀਆਂ ਗੱਲਾਂ ਜਿਹੜੀਆਂ ਅਸਲ ਦੇ ਵਿੱਚ ਹੁੰਦੀਆਂ ਹੀ ਨਹੀਂ ਨੇ। ਤਾਂ ਚਲੋ ਜੀ, ਹੁਣ ਮੈਸੇਜ ਵੀ ਸੁਣ ਲੈਂਦੇ ਹਾਂ। ਸਾਡੇ ਦੋਸਤ ਨੇ ਕਿਹੜਾ ਮੈਸੇਜ ਭੇਜਿਆ?
1: ਪਿੰਡ ਮਹਿਰਮਪੁਰ SBC ਨਗਰ ਤਰਲੋਚਨ ਟੇਲਰ ਮਹਿਕ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਜੀ।
0: ਸਤਿ ਸ੍ਰੀ ਅਕਾਲ ਜੀ।
1: ਮਹਿਕ ਜੀ ਠੀਕ ਠਾਕ ਹੋ?
0: ਬਹੁਤ ਵਧੀਆ ਜੀ।
1: ਕੀ ਹਾਲ ਚਾਲ ਆ ਜੀ?
0: ਮਸਤ।
1: ਹੋਰ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰਦੇ ਹੋ, ਪਰਮਾਤਮਾ ਤੁਹਾਨੂੰ ਤੰਦਰੁਸਤੀ ਰੱਖੇ।
0: ਤੁਹਾਨੂੰ
1: ਸ਼ਾਹੀ, ਤੁਸੀਂ ਸਰੋਤਿਆਂ ਦਾ ਦਿਲ ਜਿੱਤਦੇ ਹੋ ਆਪਣੀਆਂ ਮਿੱਠੀਆਂ ਮਿੱਠੀਆਂ ਆਵਾਜ਼ਾਂ ਦੇ ਨਾਲ। ਸੋ ਤੁਸੀਂ ਅੱਜ ਗੱਲ ਕੀਤੀ ਹੈ ਸਕੂਲ ਟਾਈਮ ਦੀ
0: ਜੀ।
1: ਦੇਖੋ ਗੱਲ ਇੱਦਾਂ, ਯਾਦਾਂ ਤਾਂ ਬਹੁਤ ਨੇ, ਠੀਕ ਹੋ ਜੀ, ਤੇ ਉਹ ਆਪਣੇ ਦਿਲ ਦੇ ਵਿੱਚ ਸਮਾਈਆਂ ਨੇ ਅੱਜ ਵੀ। ਬੇਸ਼ੱਕ ਅਸੀਂ ਅੱਜ ਪਰਿਵਾਰ ਵਾਲੇ ਵੀ ਹੋ ਗਏ, ਪਰ ਸਾਨੂੰ ਉਹਦੇ ਨਾਲ ਹਾਲੇ ਵੀ ਯਾਦ ਆਉਂਦੇ ਨੇ, ਉਹ ਵੀ ਉਮਰ ਘੁੰਮਦੀ ਹੈ। 1985 ਤੋਂ ਲੈ ਕੇ 90 ਤੱਕ ਜਿੰਨੇ ਵੀ ਆਜ਼ਾਦ ਪੂਰੀ ਸੌਰਤ ਸੀਗੀ, ਜਾਂ 1980 ਤੋਂ ਲੈ ਕੇ 90 ਤੱਕ 10 ਸਾਲ ਦੇ ਵਿੱਚ ਸਟੱਡੀ ਕੀਤੀ ਆ।
0: ਵਧੀਆ,
1: ਪਹਿਲਾਂ ਤਾਂ ਛੋਟੇ ਹੁੰਦੇ ਸੀਗੇ, ਫਿਰ ਬਾਅਦ ਚ ਪਤਾ ਲੱਗਣ ਲੱਗ ਗਿਆ। ਜਿੱਦਾਂ ਸਾਡੇ ਸਰ ਮੈਡਮ ਪੜ੍ਹਾਉਂਦੇ ਹੁੰਦੇ ਸੀਗੇ, ਜਿੱਦਾਂ 8ਵੀਂ 9ਵੀਂ ਦੇ ਵਿੱਚ ਸੀਗੇ ਅਸੀਂ, ਮੈਡਮ ਮੀਨਾ ਰਾਣੀ ਸੀਗੀ, ਸਾਨੂੰ ਇੰਗਲਿਸ਼ ਪੜ੍ਹਾਉਂਦੀ ਸੀਗੀ। ਜੀਵਨ ਮਾਸਟਰ ਸਰ, ਮੈਥ ਬਰਰਾਜ ਸਰ, ਹਿੰਦੀ ਭਗਵਾਨ ਸਿੰਘ, ਪੰਜਾਬੀ, ਸੋ ਇੱਕ ਇੱਕ ਦੋ ਦੋ ਸਬਜੈਕਟ ਇਹ ਲੈ ਲੈਂਦੇ ਹੁੰਦੇ ਸੀਗੇ। ਤੇ ਯਾਦਾਂ ਤਾਂ ਇਸ ਤਰ੍ਹਾਂ ਦੀਆਂ ਨੇ ਵੀ ਉਸ ਵੇਲੇ ਥੋੜਾ ਜਿਹਾ ਨਾ ਇੰਟਰਸਟ ਪੜ੍ਹਾਈ ਦੇ ਵਿੱਚ ਸੀਗਾ, ਗੇਮਾਂ ਵੀ ਖੇਡਦੇ ਸੀਗੇ, ਪਰ ਘਰਦਿਆਂ ਦਾ ਡਰ ਬਹੁਤ ਹੁੰਦਾ ਸੀ।
0: ਅੱਛਾ ਜੀ।
1: ਵੀ ਸਾਡੇ ਇਗਜ਼ਾਮ ਆਉਣੇ ਆ, ਅਸੀਂ ਪੜ੍ਹਨਾ ਆ। ਰਸੈਸ ਵੇਲੇ ਅਸੀਂ ਖੇਡਦੇ ਹੁੰਦੇ ਸੀਗੇ, ਘਰ ਜਾ ਕੇ ਵੀ ਖੇਡਦੇ ਹੁੰਦੇ ਸੀਗੇ, ਪਰ ਜਿਹੜਾ ਹੋਮਵਰਕ ਕਰਨਾ ਉਹ ਵੀ ਦਿਮਾਗ ਦੇ ਵਿੱਚ ਹੁੰਦੇ ਸੀ। ਘਰ ਦੇ ਨਾ ਸਾਡੇ ਉੱਪਰ ਚੜ ਕੇ ਰਹਿੰਦੇ ਹੁੰਦੇ ਸੀ ਵੀ ਤੁਸੀਂ ਪੜ੍ਹਨਾ, ਜੇ ਕੁਛ ਪੜੂਗੇ ਤਾਂ ਕੁਛ ਨਾ ਕੁਛ ਬਣੂਗੇ। ਸੋ ਯਾਦਾਂ ਬਹੁਤ ਇਹ ਜਿਹੜੀਆਂ ਆ ਯਾਦ ਆਉਂਦੀਆਂ ਨੇ, ਪੁਰਾਣੀਆਂ ਯਾਦਾਂ। ਠੀਕ ਹੈ ਜੀ, ਚਲੋ ਮਾੜਾ ਮੋਟਾ ਝਿੜਕੇ ਝੁੜਕੇ ਵੀ ਉਸ ਵੇਲੇ ਪੈਂਦੇ ਹੁੰਦੇ ਸੀਗੇ। ਉਸ ਵੇਲੇ ਜ਼ਿਆਦਾਤਰ ਮੈਡਮ ਸਰ ਕੁੱਟ ਲੈਂਦੇ ਹੁੰਦੇ ਸੀ, ਡੰਡਾ ਹੁੰਦਾ ਸੀ, ਕਦੂਦ ਦਾ ਰੱਖਿਆ, ਜਿਹੜਾ ਕੋਈ ਗੜਬੜ ਕਰਦਾ ਸੀ ਪੜ੍ਹਾਈ ਦੇ ਵਿੱਚ, ਜਿਹੜਾ ਪਿੱਛੇ ਸੀਗਾ ਗਲਤ, ਜਿਹੜਾ ਕੋਈ ਆਨਸਰ ਨਹੀਂ ਸੀ ਦਿੰਦਾ, ਮਿਸਟੇਕ ਕਰਦਾ ਸੀ, ਉਹਦੇ ਮਾਰ ਕੇ ਫਿਰ ਉਹਨੂੰ ਪੁੱਛਣਾ, ਤੂੰ ਤੈਨੂੰ ਮੈਂ ਗੱਲ ਦੱਸਿਆ ਸੀ ਇਹ ਏਦਾਂ ਕਰਨਾ, ਏਦਾਂ ਕੁਛ, ਏਦਾਂ ਦਾ ਬਹੁਤ ਕੁਛ ਹੁੰਦਾ ਸੀ, ਤੁਹਾਨੂੰ ਪਤਾ ਹੀ ਆ ਜੀ। ਸੋ ਯਾਦਾਂ ਜ਼ਿੰਦਗੀ ਨਾਲ ਜੁੜੀਆਂ ਆ। ਸ਼ੋਰਟ ਮੈਸੇਜ ਕਰੂੰਗਾ, ਥੈਂਕ ਯੂ ਵੈਰੀ ਮੱਚ।
0: ਇੱਦਾਂ ਹੀ ਹੁੰਦਾ, ਜਦੋਂ ਗਲਤੀ ਹੁੰਦੀ ਹੈ ਝਿੜਕਾਂ ਵੀ ਪੈਣੀਆਂ ਨੇ। ਪਰ ਉਹ ਪੁਰਾਣੇ ਟਾਈਮ ਦੀ ਮੈਨੂੰ ਬਹੁਤ ਜ਼ਿਆਦਾ ਕਰਿਓਸਿਟੀ ਹੈ ਕਿ ਪੁਰਾਣੇ ਟਾਈਮ ਦੇ ਵਿੱਚ ਸਕੂਲਾਂ ਦੇ ਵਿੱਚ ਕੀ ਹੁੰਦਾ ਸੀ। ਹੁਣੇ ਤਾਂ ਦੇਖੋ ਟੀਚਰਸ ਬੱਚਿਆਂ ਨੂੰ ਹੱਥ ਵੀ ਨਹੀਂ ਲਾ ਸਕਦੇ, ਮਾਰ ਵੀ ਨਹੀਂ ਸਕਦੇ, ਕਿਉਂਕਿ ਹੁਣ ਇੰਨੀ ਤਾਂ ਰਿਸਟ੍ਰਿਕਸ਼ਨਸ ਆ ਗਈਆਂ ਨੇ। ਲੇਕਿਨ ਪਹਿਲਾਂ ਤਾਂ ਉਹ ਕੰਨ 'ਤੇ ਹੱਥਾਂ ਹੀ ਹੱਥ ਹੀ ਅਸੀਂ ਲਾ ਸਕਦੇ ਹਾਂ, ਤੌਬਾ ਹੀ ਹੁੰਦੀ ਸੀ। ਜਿੰਨੀ ਮਾਰ ਬੱਚਿਆਂ ਨੂੰ ਪੜਦੀ ਸੀ ਪੈਂਦੀ ਸੀ, ਕਿਉਂਕਿ ਉਹ ਬਹੁਤ ਜ਼ਿਆਦਾ ਪੜ੍ਹਾਈ ਦੇ ਵਿੱਚ ਉਹਨਾਂ ਨੂੰ ਹੋਰ ਚੰਗਾ ਬਣਾਉਣ ਦੇ ਲਈ, ਅਤੇ ਕਾਫੀ ਕਲਾਸਾਂ ਦੇ ਵਿੱਚ ਹਾਸਾ ਮਖੌਲ, ਪਿਆਰ, ਖੇਡਣਾ, ਫੋਨ ਵਗੈਰਾ ਨਹੀਂ ਹੁੰਦੇ ਸੀ। ਅਤੇ ਬੱਚਿਆਂ ਨੂੰ ਇਹੀ ਹੁੰਦਾ ਸੀ, ਚਲੋ ਜੀ ਅੱਧੀ ਛੁੱਟੀ ਹੋ ਗਈ, ਹੁਣ ਅਸੀਂ ਬਾਹਰ ਚੱਲਦੇ ਹਾਂ, ਹੁਣ ਅਸੀਂ ਮਿਡ ਡੇ ਮੀਲ ਖਾਂਦੇ ਹਾਂ। ਕਿੰਨੀਆਂ ਸਾਰੀਆਂ ਯਾਦਾਂ ਨੇ। ਅਤੇ ਅੱਜ ਦੇਖੋ ਤੁਹਾਨੂੰ ਸਾਰੇ ਨਾਂ ਵੀ ਯਾਦ ਹੈ ਆਪਣੇ ਟੀਚਰ 'ਤੇ, ਇਹ ਵੀ ਬਹੁਤ ਵੱਡੀ ਗੱਲ ਹੈ। ਤਾਂ ਚਲੋ ਜੀ, ਅਗਲਾ ਮੈਸੇਜ ਸੁਣਦੇ ਹਾਂ, ਕਿਹੜੇ ਦੋਸਤ ਨੇ ਭੇਜਿਆ?
2: ਬੇਟਾ ਜੀ, ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਸਾਰੇ ਸਰੋਤਿਆਂ ਨੂੰ ਮੇਰੀ ਜੈ ਹਿੰਦ
0: ਜੈ ਹਿੰਦ ਜੀ।
2: ਅੱਜ ਦੂਸਰੀ ਵਾਰ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਰਿਹਾ ਹਾਂ, ਪ੍ਰਿੰਸੀਪਲ ਹਰੀਦਤ ਸ਼ਰਮਾ ਦੁਸਾਂਝ ਕਲਾਂ ਤੋਂ
0: ਜੀ।
2: ਬੇਟਾ ਜੀ, ਬੜੀ ਸੁਖਦ ਤੇ ਬੜੀ ਅਜੀਬ ਘਟਨਾ ਹੋਈ ਹੈ ਕਿ ਮੈਂ ਜਦੋਂ ਆਪਣਾ ਪਹਿਲਾ ਮੈਸੇਜ ਭੇਜਿਆ ਸੀ ਤਾਂ ਉਸ ਮੈਸੇਜ ਨੂੰ ਨਵੇਂ ਸ਼ਹਿਰ ਕਿਸੇ ਲੜਕੀ ਨੇ ਸੁਣਿਆ, ਤੇ ਉਸ ਲੜਕੀ ਨੇ ਫਿਰ ਤੁਹਾਨੂੰ ਕੰਟੈਕਟ ਕੀਤਾ ਕਿ ਮੈਨੂੰ ਉਹਨਾਂ ਦਾ ਫੋਨ ਨੰਬਰ ਮਿਲ ਸਕਦਾ। ਫਿਰ ਤੁਸੀਂ ਮੈਨੂੰ ਪੁੱਛਿਆ ਕਿ ਅਸੀਂ ਉਹਨਾਂ ਨੂੰ ਫੋਨ ਨੰਬਰ ਦੇ ਦਈਏ, ਮੈਂ ਕਿਹਾ ਦੇ ਦਿਓ। ਫਿਰ ਉਸ ਲੜਕੀ ਦਾ ਮੈਨੂੰ ਫੋਨ ਆਇਆ ਕਿ ਸਰ, ਮੈਂ ਦੁਸਾਂਝ ਕਲਾਂ ਦੀ ਬੇਟੀ ਹਾਂ, ਤੁਸੀਂ ਸਾਡੇ ਘਰ ਆਇਆ ਜਾਇਆ ਕਰਦੇ ਸੀਗੇ, ਮੈਂ ਸਬਜ਼ੀ ਲੈਣ ਆਉਂਦੇ ਹੁੰਦੇ ਸੀ, ਤੁਸੀਂ ਮੇਰੇ ਪਿਤਾ ਜੀ ਸਬਜ਼ੀ ਵੇਚਦੇ ਸੀ, ਤੇ ਜਸਵਿੰਦਰ ਕੌਰ ਮੇਰੀ ਭੈਣ ਸੀ, ਤੇ ਉਹਦੇ ਤੁਸੀਂ ਅਧਿਆਪਕ ਸੀਗੇ, ਮੈਂ ਦੋਵੇਂ ਅੱਖਾਂ ਤੋਂ ਜੋਤੀਹੀਣ ਸੀ।

ਹੈਲੋ ਜੀ, ਸਾਡੇ ਦੋਸਤਾਂ ਨੇ ਨਾ ਮੈਸੇਜਸ ਭੇਜਣੇ ਸ਼ੁਰੂ ਕਰ ਦਿੱਤੇ ਨੇ, ਲੇਕਿਨ ਉਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਨਾ ਇੱਕ ਜੋਕ ਜਿਹੜਾ ਚੁਟਕਲਾ ਜਿਹੜਾ ਹੈ ਉਹ ਤੁਹਾਡੇ ਨਾਲ ਸਾਂਝਾ ਕਰਾਂਗੀ। ਪਤਾ ਕੀ ਹੋਇਆ, ਇੱਕ ਵਾਰੀ ਨਾ ਦੋ ਬੁੱਢੀਆਂ ਆਪਸ ਦੇ ਵਿੱਚ ਲੜ ਰਹੀਆਂ ਸੀ, ਲੇਡੀਜ਼, ਅਤੇ ਇੱਕ ਕਹਿੰਦੀ ਇੱਕ ਚੰਡ ਮਾਰਾਂਗੀ ਨਾ

0: ਤੇ ਤੁਸੀਂ ਇੱਕ ਵਾਰ, ਮੈਂ ਤੁਹਾਨੂੰ ਚਾਹ ਵੀ ਪਿਲਾਈ ਸੀ ਤੇ ਤੁਸੀਂ ਪੁੱਛਿਆ ਸੀ ਵੀ ਚਾਹ ਦੇ ਵਿੱਚ, ਜੱਗ ਦੇ ਵਿੱਚੋਂ ਚਾਹ ਕਿਵੇਂ ਪਾ ਲੈਂਦੇ ਹੋ? ਤੁਸੀਂ, ਤੁਹਾਨੂੰ ਕਿੱਦਾਂ ਪਤਾ ਲੱਗਦਾ ਕਿ ਕੱਪ ਉਧੇੜਾ ਭਰ ਗਿਆ ਹੈ? ਤਾਂ ਫਿਰ ਤੁਸੀਂ ਦੱਸਿਆ ਸੀ ਕਿ ਮੈਂ ਇੱਕ ਆਪਣੀ ਉਂਗਲੀ ਜਿਹੜੀ ਆ ਉਹ ਕੱਪ ਵਿੱਚ ਰੱਖ ਲੈਂਦੀ ਹਾਂ, ਜਦੋਂ ਮੈਂ ਚਾਹ ਪਾਉਂਦੀ ਹਾਂ ਤਾਂ ਉਹ ਉਂਗਲੀ ਮੈਨੂੰ ਦੱਸੀ ਜਾਂਦੀ ਵੀ ਚਾਹ ਕਿੰਨੀ ਭਰ ਗਈ ਹੈ। ਇਸ ਤਰੀਕੇ ਨਾਲ ਮੈਂ ਤੁਹਾਨੂੰ ਔਰ ਮੈਂ ਆਪਣੇ ਪਿਤਾ ਜੀ ਨੂੰ ਚਾਹ ਪਿਲਾਏ ਸੀ। ਬੜੀ ਖੁਸ਼ੀ ਹੋਈ ਵੀ ਮਿਲ ਕੇ। ਮੈਂ ਕਿਹਾ ਤੂੰ ਗਿਆਨ ਚੰਦ ਦੀ ਲੜਕੀ ਆ? ਕਹਿੰਦੀ ਹਾਂਜੀ ਸਰ। ਪਛਾਣ ਲਿਆ ਤੁਸੀਂ? ਮੈਂ ਕਿਹਾ ਪਛਾਣਿਆ ਤਾਂ ਨਹੀਂ, ਪਰ ਤੁਸੀਂ ਦੱਸ ਰਹੇ ਹਾਂ ਜਿਸ ਤਰੀਕੇ ਨਾਲ, 30-35 ਸਾਲ ਹੋ ਗਏ ਮਿਲਿਆ ਨੂੰ।
1: ਅੱਛਾ ਜੀ।
0: ਉਸ ਬੇਟੀ ਨੇ ਫਿਰ ਬਹੁਤ ਗੱਲਾਂ ਮੇਰੇ ਨਾਲ ਕੀਤੀਆਂ ਤੇ ਮੈਨੂੰ ਪੁਰਾਣੀਆਂ ਯਾਦਾਂ ਸਾਰੀਆਂ ਉਹਨਾਂ ਦੀਆਂ ਯਾਦ ਆ ਗਈਆਂ। ਸਬਜ਼ੀ ਉਹ ਵੇਚਦੇ ਸਨ ਤੇ ਮੇਰੇ ਬਹੁਤ ਹੀ ਪਿਆਰੇ ਮਿੱਤਰ ਸਨ, ਕਿਉਂਕਿ ਬੱਚੇ ਵੀ ਮੇਰੇ ਕੋਲ ਪੜ੍ਹਦੇ ਸਨ, ਇਸ ਕਰਕੇ ਵੀ ਉਹਨਾਂ ਦਾ ਮੇਰੇ ਨਾਲ ਤੇਮੋ ਸੀ। ਤੇ ਵੈਸੇ ਵੀ ਮੈਂ ਉਹਨਾਂ ਦੇ ਘਰ ਸਬਜ਼ੀ ਲੈਣ ਜਾਂਦਾ ਹੁੰਦਾ ਸੀ ਸਾਈਕਲ ਤੇ। ਕਿਆ ਬਾਤ ਹੈ ਸਰ, ਦਿਲ ਆਪਣਾ ਪੰਜਾਬੀ ਨੇ ਮੈਨੂੰ ਆਪਣੀ ਬੇਟੀ ਜਿਹੜੀ ਆ ਕੋਈ 30-35 ਸਾਲ ਬਾਅਦ ਮਿਲਾ ਦਿੱਤਾ, ਮੇਰਾ ਮੇਰਾ ਉਹਦੇ ਨਾਲ ਸੰਪਰਕ ਕਰਵਾ ਦਿੱਤਾ। ਬਹੁਤ ਬਹੁਤ ਤੁਹਾਡਾ ਧੰਨਵਾਦ। ਦਿਲ ਪੰਜਾਬੀ ਜਿਉਂਦਾ ਰਵੇ, ਮਾਣੇ ਤਰੱਕੀਆਂ ਮਾਣੇ ਤੇ ਖੁਸ਼ਹਾਲ ਰਵੇ, ਤੇ ਐਸੇ ਤਰ੍ਹਾਂ ਪਿਛੜਿਆਂ ਨੂੰ ਮਿਲਾਉਂਦਾ ਰਵੇ। ਜੈ ਹਿੰਦ।
1: ਬਹੁਤ ਬਹੁਤ ਸ਼ੁਕਰੀਆ ਜੀ। ਦੇਖੋ, ਇਹੀ ਤਾਂ ਪਲ ਹੁੰਦੇ ਨੇ ਜਦੋਂ ਕੋਈ ਬੰਦਾ ਸਾਨੂੰ ਅਨਪ੍ਰੀਡਿਕਟੇਬਲ ਹੈ ਕਿ ਸਾਨੂੰ ਮਿਲ ਜਾਏਗਾ, ਅਤੇ ਉਹ ਮਿਲ ਗਿਆ। ਅਤੇ ਕਾਫੀ ਟਾਈਮ ਬਾਅਦ ਤੁਹਾਡੀਆਂ ਯਾਦਾਂ ਸਾਂਝੀ ਹੋਈ, ਤੁਹਾਡੀਆਂ ਗੱਲਾਂ ਹੋਈਆਂ, ਅਤੇ ਉਹ ਮੂਮੈਂਟ ਬਹੁਤ ਹੀ, ਮਤਲਬ ਅਸੀਂ ਕਹਿ ਸਕਦੇ ਹਾਂ, ਕੀਮਤੀ ਮੂਮੈਂਟ ਹੁੰਦਾ ਹੈ, ਕਿਉਂਕਿ ਇਹੋ ਜਿਹੇ ਪਲ ਨਾ ਬਹੁਤ ਘੱਟ ਆਉਂਦੇ ਨੇ। ਜਦੋਂ ਕੋਈ ਪੁਰਾਣਾ ਤੁਹਾਨੂੰ ਮਿਲ ਜਾਵੇ ਤਾਂ ਫਿਰ ਗੱਲਾਂ ਬਾਤਾਂ ਤਾਂ ਫਿਰ ਹੋਣੀਆਂ ਹੀ ਨੇ, ਹੈ ਨਾ। ਅਤੇ ਇੱਕ ਰਿਸਪੈਕਟ ਦਾ ਦਾਇਰਾ ਵੀ ਬਣਿਆ ਰਹਿੰਦਾ ਹੈ, ਇੱਕ ਇਹੋ ਜਿਹਾ ਫੀਲ ਹੁੰਦਾ ਹੈ ਕਿ ਹਾਂ, ਕੋਈ ਹੈਗਾ ਜਿਹੜਾ ਸਾਨੂੰ ਇੰਨੇ ਟਾਈਮ ਬਾਅਦ ਵੀ ਚੇਤੇ ਰੱਖਿਆ ਜਿਸਨੇ। ਦੇਖੋ, ਇਹ ਤਾਂ ਹੈ ਗੁਰੂ ਅਤੇ ਸ਼ਿਸ਼ਯ ਦਾ ਰਿਸ਼ਤਾ, ਅਤੇ ਇਹੋ ਜਿਹਾ ਰਿਸ਼ਤਾ ਹੋਵੇ ਸਾਰਿਆਂ ਦੇ ਵਿੱਚ, ਜਿੰਨੇ ਵੀ ਟੀਚਰਸ ਨੇ ਉਹਨਾਂ ਦੇ ਲਈ ਤਾਂ ਸਲਿਊਟ ਹੁੰਦਾ ਹੀ ਹੈ, ਕਿਉਂਕਿ ਇੰਨੀ ਮਿਹਨਤ ਕਰਦੇ ਨੇ ਟੀਚਰਸ ਬੱਚਿਆਂ 'ਤੇ। ਤਾਂ ਚਲੋ ਜੀ, ਅਗਲਾ ਗੀਤ ਵੀ ਸੁਣਦੇ ਹਾਂ। ਅਸੀਂ ਵੀ ਤਾਂ ਮਿਹਨਤ ਕੀਤੀ ਹੈ ਪਲੇਲਿਸਟ ਬਣਾਉਣ ਦੇ ਵਿੱਚ, ਹੈ ਕਿ ਨਹੀਂ? ਅਸੀਂ ਵੀ ਆਪਣੀ ਮਿਹਨਤ ਨੂੰ ਰੰਗ ਲਾਉਂਦੇ ਹਾਂ। ਫਿਰ ਪੜ੍ਹਦੇ ਹਾਂ ਅਗਲੇ ਮੈਸੇਜ।

हाँ जी, गीत तो बाद फिर वापस आ गए हाँ प्रोग्राम दिल अपना पंजाबी दे विच अपनियां यादां ताज़ा करन दे लई ते सियाणियां गल्लां करन दे लई। तां चलो जी, इह तां तुहानूं सारिआं नूं ही याद है कि स्कूल दी घंटी जदों वजदी सी तां खुशी तां ऑटोमैटिकली साडे दिल दे विच कहिंदे आ ना लड्डू फुट्टण लग पैंदे सी। ते कई वारी होमवर्क ना करन दा डर वी हुंदा सी, पर अज जदों पिछे मुड़ के वेखदे आ ना तां लगदा है कि उह दिन ही सब तों खास दिन सी। ਤੁਸੀਂ ਆਪਣੀ ਸਭ ਤੋਂ ਯਾਦਗਾਰ ਸਕੂਲ ਮੈਮਰੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਜੀ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ। ਤਾਂ ਚਲੋ ਮੈਸੇਜ ਪੜ੍ਹਦੇ ਹਾਂ। ਸਾਨੂੰ ਸਾਡੇ ਦੋਸਤ ਨੇ ਮੈਸੇਜ ਭੇਜਿਆ ਹੈ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ। ਸਾਡਾ ਦਿਲ ਹੈ ਜੀ, ਓਕੇ, ਆਪਣਾ ਜੰਮੂ ਕਸ਼ਮੀਰ ਅਤੇ ਨਾਮ ਪੱਪੂ ਕੁਮਾਰ, ਜ਼ਿਲ੍ਹਾ ਸਾਂਬਾ ਪਿੰਡ ਮਨਸਰ ਤੋਂ। ਅਤੇ ਲਿਖਿਆ ਹੈ ਜੀ, ਮੇਰੇ ਪ੍ਰਾਥਮਿਕ ਸ਼ਿਕਸ਼ਕ ਜਿਹੜੇ ਨੇ ਉਹ ਸਰਦਾਰ ਰਘਬੀਰ ਸਿੰਘ ਅਤੇ ਸਰਦਾਰ ਭਰਤ ਭੂਸ਼ਣ ਜੀ ਹੈ, ਜਿਨ੍ਹਾਂ ਨੇ ਮੈਨੂੰ ਪ੍ਰਾਇਮਰੀ ਸਕੂਲ ਦੇ ਵਿੱਚ ਈ ਜੀ ਏ ਬੀ ਸੀ 1, 2, 1, 2, 3 ਇਹ ਸਾਰਾ ਕੁਝ ਸਿਖਾਇਆ। ਅਤੇ ਦੇਖੋ, ਉਹ ਟੀਚਰਸ ਅੱਜ ਵੀ ਤੁਹਾਨੂੰ ਯਾਦ ਹੈ ਨਾ। ਅਤੇ ਕਿਤੇ ਨਾ ਕਿਤੇ ਉਹ ਵੀ ਤੁਹਾਨੂੰ ਯਾਦ ਕਰਦੇ ਹੋਣਗੇ ਕਿ ਮੇਰੇ ਉਹ ਸਟੂਡੈਂਟ ਸੀ ਜਿਨ੍ਹਾਂ ਨੇ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ, ਜਾਂ ਫਿਰ ਜਿਨ੍ਹਾਂ ਨੂੰ ਮੈਂ ਬਹੁਤ ਜ਼ਿਆਦਾ ਪਿਆਰ ਕੀਤਾ, ਕਿਉਂਕਿ ਹਰ ਟੀਚਰ ਦਾ ਕੋਈ ਨਾ ਕੋਈ ਫੇਵਰੇਟ ਵਨ ਤਾਂ ਹੁੰਦਾ ਹੀ ਹੈ। ਤਾਂ ਅਗਲਾ ਮੈਸੇਜ ਸਾਡੇ ਕੋਲ ਆਇਆ ਹੈ ਕਿ ਲੋਕ ਤੁਹਾਨੂੰ ਹੇਠਾਂ ਸੁੱਟ ਬਦਨਾਮ ਕਰਨ ਦੀ ਕੋਸ਼ਿਸ਼ ਕਰਨਗੇ, ਪਰ ਸਬਰ ਰੱਖਿਓ, ਇੱਜ਼ਤ ਅਤੇ ਤਰੱਕੀ ਰੱਬ ਦੇ ਹੱਥ ਵਿੱਚ ਹੁੰਦੀ ਹੈ। ਬਿਲਕੁਲ ਸਹੀ ਗੱਲ ਹੈ ਜੀ, ਇਹ ਸਾਨੂੰ ਮੈਸੇਜ ਭੇਜਿਆ ਹੈ ਜੀ ਕਿੱਕੇ ਦਿਮਾਨ ਸੰਗਰੂਰ ਤੋਂ। ਬਹੁਤ ਬਹੁਤ ਸ਼ੁਕਰੀਆ ਜੀ, ਗੱਲ ਤਾਂ ਤੁਹਾਡੀ ਬਿਲਕੁਲ ਸਹੀ ਹੈ। ਅਤੇ ਉਸ ਵੇਲੇ ਤੁਸੀਂ ਕੀ ਕਰ ਸਕਦੇ ਹੋ, ਆਪਣੇ ਗੁਰੂ ਤੋਂ ਸ਼ਿਕਸ਼ਾ ਲੈ ਸਕਦੇ ਹੋ, ਟੀਚਰਸ ਨਾਲ ਗੱਲਾਂ ਸਾਂਝੀਆਂ ਕਰ ਸਕਦੇ ਹੋ। ਤਾਂ ਚਲੋ ਜੀ, ਅਗਲਾ ਮੈਸੇਜ ਵੀ ਅਸੀਂ ਸੁਣਦੇ ਹਾਂ।

0: ਘਰ ਵਿੱਚ ਆਇਆ ਰੱਬੀ ਅਵਤਾਰ ਜੀ ਕੰਨਾ ਪਰੂ ਕੇ ਲਿਆਂਦੇ ਫੁੱਲਾਂ ਦੇ ਹਾਰ ਜੀ
1: ਕਾਜੀ
0: ਬਾਨਾਰ ਸੋਈ ਜੈ ਜੈ ਫਿਰ ਕਾਰ ਜੀ ਕੰਨਾ ਵੀ ਨੂਈ ਰੂਹ ਦੇ ਕਰ ਕੰਨਾ ਵੀ ਨੀ ਰੂਹ ਦੇ ਕਰ ਮੰਗਲ ਆ ਗਾਇਆ ਜੀ ਦੁਨੀਆ ਕਬੀਰ ਭਗਤ ਜੀ ਤਾਰਨ ਲਈ ਆਇਆ ਜੀ ਦੁਨੀਆ

0: ਬਹੁਤ ਹੀ ਸੋਹਣਾ ਤੁਸੀਂ ਵਜਾਇਆ ਹੈ ਜੀ, ਬਹੁਤ ਸੋਹਣਾ ਸਾਜ਼ ਵਜਾਇਆ ਅਤੇ ਆਵਾਜ਼ ਵੀ ਤੁਹਾਡੀ ਬਹੁਤ ਮਿੱਠੀ ਹੈ, ਮਨਜੀਤ ਖਡੂਰ ਸਾਹਿਬ ਜੀ ਦੀ ਆਵਾਜ਼। ਇਹਨਾਂ ਨੇ ਸਾਨੂੰ ਮੈਸੇਜ ਭੇਜਿਆ, ਆਡੀਓ ਭੇਜੀ ਸੀ, ਅਤੇ ਆਈ ਹੋਪ ਤੁਹਾਨੂੰ ਥੋੜ੍ਹੀ ਜਿਹੀ ਇੰਸਪੀਰੇਸ਼ਨ ਤਾਂ ਮਿਲੀ ਹੋਏਗੀ, ਹੈ ਨਾ, ਥੋੜ੍ਹਾ ਜਿਹਾ ਤਾਂ ਦਿਮਾਗ ਦੇ ਵਿੱਚ ਆਇਆ ਹੋਏਗਾ ਕਿ ਹਾਂ ਯਾਰ ਮੈਨੂੰ ਵੀ ਤਾਂ ਆਉਂਦਾ, ਮੈਂ ਵੀ ਤਾਂ ਆਡੀਓ ਭੇਜ ਸਕਦਾ। ਤਾਂ ਚਲੋ ਜੀ, ਜਿਨ੍ਹਾਂ ਨੂੰ ਸਾਜ਼ ਵੀ ਵਜਾਉਣੇ ਆਉਂਦੇ ਨੇ, ਜਿਨ੍ਹਾਂ ਦੇ ਵਿੱਚ ਟੈਲੈਂਟ ਕੂਟ ਕੂਟ ਕੇ ਭਰਿਆ ਹੋਇਆ, ਉਹ ਵੀ ਸਾਡੇ ਨਾਲ ਆਪਣਾ ਟੈਲੈਂਟ ਸਾਂਝਾ ਕਰ ਸਕਦੇ ਨੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ। ਤਾਂ ਚਲੋ ਜੀ, ਅਗਲੀ ਆਡੀਓ ਸੁਣਦੇ ਹਾਂ ਕੀ ਸਾਡੇ ਦੋਸਤ ਨੇ ਭੇਜਿਆ ਹੈ।
1: ਪ੍ਰੋਗਰਾਮ ਦਿਲ ਆਪਣਾ ਪੰਜਾਬੀ, ਮੈਂ ਬੇਟਾ ਜੀ ਤੇ ਸਾਨੂੰ ਤੇ ਸਾਡੀ ਛੋਟੀ ਭੈਣ ਕਿਰਨ ਰੋਲਾ ਜੀ ਨੂੰ ਤੇ ਸਾਰੇ ਦੋਸਤਾਂ ਨੂੰ, ਜਸਵੀਰ ਸਿੰਘ DUHRA ਜੁੜਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਸੋ ਮੈਂ ਬੇਟਾ ਜੀ ਕੱਲ ਇਸੇ ਸ਼ੋਅ 'ਚ ਮੈਨੂੰ ਸੋਨੀ ਸਾਹਿਬ ਨੇ ਵੀ ਜ਼ਿਕਰ ਕੀਤਾ ਸੀ
0: ਜੀ
1: ਕਿ ਸਾਡੇ ਕੁਛ ਪੁਰਾਣੇ ਡਿਸੈਂਟ ਦੋਸਤ ਅੱਜ ਕੱਲ੍ਹ ਨਹੀਂ ਸ਼ਾਮਿਲ ਹੋ ਰਹੇ, ਪਤਾ ਨਹੀਂ ਕੀ ਗੱਲ ਹੈ, ਉਹਨਾਂ ਨੂੰ ਬੇਨਤੀ ਕਰਦੇ ਹਾਂ। ਸੋ ਅਸੀਂ ਤਾਂ ਨਵੇਂ ਤੋਂ ਨਵੇਂ ਆਪਣੇ ਦੋਸਤਾਂ ਪਰਿਵਾਰਾਂ ਨੂੰ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ
0: ਜੀ।
1: ਸੋ ਰਾਮਾ ਮੰਡੀ ਤੋਂ ਮੇਰੇ ਅਜੀਜ਼ ਦੋਸਤ ਡਾਕਟਰ ਮਨਜੀਤ ਸਿੰਘ, ਉਹ ਵੀ ਪਰਿਵਾਰ ਜੁੜਿਆ ਇਸ ਪ੍ਰੋਗਰਾਮ ਦੇ ਨਾਲ। ਸਾਡੇ ਇੱਕ ਰੀਸੈਂਟ ਦੋਸਤ

0: ਸ਼੍ਰੀ ਸਿੰਘ ਅਰੋੜਾ ਜੀ
1: ਜੀ,
0: ਨਾਮ ਸਿੰਘ ਖੱਟੜਾ ਜੀ ਅੰਮ੍ਰਿਤਸਰ ਤੋਂ ਆਏ ਜੀ, ਅੱਛੀਆਂ ਗੱਲਾਂ ਬਾਤਾਂ ਸੁਣਾਉਂਦੇ ਆ। ਸੋ ਮੈਂ ਬੇਟਾ ਜੀ ਆਪਣੇ ਇਸ ਸ਼ੋਅ 'ਚ ਟੀ ਐਮ ਡਿਪਾਰਟਮੈਂਟ 'ਚ ਜ਼ਿਆਦਾ ਮੈਂਬਰ ਸ਼ਾਮਿਲ ਹਨ, ਬਹੁਤ ਅੱਛਾ ਲੱਗਦਾ ਵੈਰੀ ਨਾਈਸ।
1: ਹਾਂਜੀ,
0: ਸੋ ਅੱਜ ਦਾ ਵਿਚਾਰ ਇਹੀ ਹੈ ਕਿ ਹੋ ਸਕੇ ਤਾਂ ਕਿਸੇ ਦਾ ਅੱਛਾ ਹੀ ਕਰੋ, ਭਲਾ ਹੀ ਕਰੋ।
1: ਸਹੀ ਗੱਲ ਹੈ ਜੀ।
0: ਨਹੀਂ ਕਰ ਸਕਦੇ ਤਾਂ ਉਸਨੂੰ ਉਸਦੇ ਹੀ ਹਾਲ 'ਤੇ ਛੱਡ ਦਿਓ।
1: ਬਿਲਕੁਲ,
0: ਕਿਉਂ ਕਹਿੰਦੇ ਨਾ ਅੰਤ ਭਲੇ ਦਾ ਭਲਾ। ਸੋ ਸਾਰੇ ਦੋਸਤਾਂ ਨੂੰ ਮੈਂ ਬੇਨਤੀ ਕਰ ਰਿਹਾ ਕਿ ਵੱਧ ਤੋਂ ਵੱਧ ਦਰਖਤ ਪੇੜ ਲਾਉਣ ਦੀ ਕੋਸ਼ਿਸ਼ ਕਰੋ। ਕੁਛ ਨਾ ਕੁਛ ਤਾਂ ਅਸੀਂ ਆਪਣੇ ਵਾਤਾਵਰਨ ਨੂੰ ਸੰਭਾਲ ਸਕੀਏ। ਸੋ ਮੇਰੀ ਇਹ ਬੇਨਤੀ ਪ੍ਰਵਾਨ ਕਰਨੀ ਜੀ। ਸੋ ਸਾਰੇ ਖੁਸ਼ ਰਹੋ, ਤੰਦਰੁਸਤ ਰਹੋ, ਖੁਸ਼ੀਆਂ ਮਾਣੋ। ਮੈਂ ਜਸਵੀਰ ਸਿੰਘ ਦੂੜਾ, ਧੰਨਵਾਦ ਜੀ।
1: ਜਸਵੀਰ ਜੀ, ਗੱਲ ਤਾਂ ਤੁਸੀਂ ਬਿਲਕੁਲ ਸਹੀ ਕੀਤੀ ਹੈ। ਸਾਰੇ ਜਿਹੜੇ ਸਾਡੇ ਦੋਸਤ ਨੇ ਪੁਰਾਣੇ, ਉਹ ਜਿਹੜੇ ਕਾਫੀ ਟਾਈਮ ਤੋਂ ਸਾਡੇ ਆਕਾਸ਼ਵਾਣੀ ਦੇ ਨਾਲ ਜੁੜੇ ਹੋਏ ਨੇ, ਅੱਜ ਕੱਲ੍ਹ ਘੱਟ ਮੈਸੇਜ ਆ ਰਹੇ ਨੇ, ਹੈ ਨਾ। ਪਰ ਹੋ ਸਕਦਾ ਜੂਨ ਦਾ ਮਹੀਨਾ ਹੈ, ਅਗਲੇ ਬਿਜ਼ੀ ਨਾ ਹੋਣ, ਕਿਤੇ ਘੁੰਮਣ ਨਾ ਗਏ ਹੋਣ, ਹੈ ਨਾ। ਇਹ ਵੀ ਹੋ ਸਕਦਾ, ਕੀ ਪਤਾ ਘਰੇ ਗੈਸਟ ਆਏ ਹੋਣ, ਕੁਝ ਵੀ ਹੋ ਸਕਦਾ ਹੈ। ਤੇ ਫਿਲਹਾਲ ਜਿਹੜੀ ਤੁਸੀਂ ਗੱਲ ਕੀਤੀ ਕਿ ਹਾਂ, ਸਾਨੂੰ ਕੁਦਰਤ ਨੂੰ ਸਾਂਭ ਕੇ ਰੱਖਣਾ ਚਾਹੀਦਾ, ਰੁੱਖ ਜ਼ਿਆਦਾ ਤੋਂ ਜ਼ਿਆਦਾ ਲਗਾਉਣੇ ਚਾਹੀਦੇ ਨੇ, ਤੇ ਹਾਂ, ਹਮੇਸ਼ਾ ਲੋਕਾਂ ਦਾ ਚੰਗਾ ਹੀ ਕਰਨਾ ਚਾਹੀਦਾ ਹੈ। ਜੇ ਨਹੀਂ ਕਰ ਸਕਦੇ ਤਾਂ ਮਾੜਾ ਵੀ ਨਾ ਕਰੋ। ਤਾਂ ਚਲੋ ਜੀ, ਅਗਲੀ ਆਡੀਓ ਸੁਣਦੇ ਹਾਂ ਕਿ ਸਾਡੇ ਦੋਸਤ ਨੇ ਭੇਜੀ ਹੈ।
2: ਮਾੜੀ ਮਾੜੀ ਗੱਲ ਤੇ ਸਾਰੇ ਲੜ ਪੈਂਦੇ ਨੇ,
1: ਓਹੋ
2: ਮਾੜੀ ਮਾੜੀ ਗੱਲ ਤੇ ਸਾਰੇ ਲੜ ਪੈਂਦੇ ਨੇ, ਮਾੜਾ ਬਣ ਕੇ ਗੱਲ ਮੁਕਾਉਣਾ ਸੌਖਾ ਨਹੀਂ, ਹੋਰ ਬੁਰਾਈ ਜੋ ਵੀ ਹੋਵੇ ਮਿਟ ਸਕਦੀ ਏ, ਬਦਨਾਮੀ ਦਾ ਦਾਗ ਮਿਟਾਉਣਾ ਸੌਖਾ ਨਹੀਂ, ਬੇਸਮਝਾਂ ਨੂੰ ਗੱਲ ਸਮਝਾ ਲੋਗੇ, ਮੂੜ ਮਤਾਂ ਨੂੰ ਗੱਲ ਸਮਝਾਉਣਾ ਸੌਖਾ ਨਹੀਂ, ਧੜਕਦੇ ਦਿਲਾਂ ਨੂੰ ਤੇ ਸੁਣਦੇ ਕੰਨਾਂ ਨੂੰ। ਨਿਮਾਣਾ ਜਿਹਾ ਸਰੋਤਾ ਉਹਦੇ ਚੰਦਰ ਸੋਮਵਾਰ ਦੀ ਰਾਮ ਰਾਮ ਆਖਦਾ ਏ, ਤੇ ਹਫ਼ਤੇ ਦੀ ਸ਼ੁਰੂਆਤ ਇਸ ਵਾਅਦੇ ਨਾਲ ਕਰੋ ਕਿ ਅੱਜ ਸਾਰਾ ਦਿਨ ਗੁੱਸਾ ਨਹੀਂ ਕਰਾਂਗਾ। ਅੱਜ ਰੇਡੀਓ ਰੇਨਬੋ ਦੇ ਮੋਰਚੇ ਤੇ ਸਾਡੀ ਧੀ ਰਾਣੀ ਮਹਿਕ ਡੱਡੇ ਹੋਏ ਨੇ, 11 ਘੰਟੇ ਬਿਨਾਂ ਕਿਸੇ ਰੁਕਾਵਟ ਦੇ ਚੱਲਣ ਵਾਲੇ ਪ੍ਰੋਗਰਾਮਾਂ ਨਾਲ ਪਰਿਚੇ ਕਰਵਾਇਆ, ਤੇ 15 ਪ੍ਰੋਗਰਾਮ ਦੀ ਸ਼ੁਰੂਆਤ ਸਿਮਰ ਮਨਾ ਰਾਮ ਨਾਮ ਨਾਲ ਕੀਤੀ। ਸਾਡੀ ਭਟਕਣ ਦੂਰ ਕਰਨ ਵਾਸਤੇ ਵਧੀਆ ਵਧੀਆ ਤੇ ਸੱਚੀਆਂ ਸੱਚੀਆਂ ਗੱਲਾਂ ਵੀ ਦੱਸੀਆਂ, ਸਾਹਿਬਜ਼ਾਦਿਆਂ ਉੱਤੇ ਬੋਲਿਆ, ਭਜਨ ਸੁਣਾ ਕੇ ਭਾਵੁਕ ਕਰ ਦਿੱਤਾ, ਉਹਨਾਂ ਛੋਟੇ ਛੋਟੇ ਬੱਚਿਆਂ ਦੀ ਕੁਰਬਾਨੀ ਦੀ ਗਾਥਾ ਅੱਜ ਦੇ ਬੱਚਿਆਂ ਨੂੰ ਸੁਣਾਉਣ ਦੀ ਬੜੀ ਲੋੜ ਹੈ। ਗੁੱਡ ਮਾਰਨਿੰਗ ਲੰਦਰ ਵਿੱਚ ਆਉਂਦਿਆਂ ਹੀ ਐਨਰਜੈਟਿਕ ਸ਼ੇਰ ਬੋਲਿਆ ਤੇ ਫਿਰ ਐਨਰਜੈਟਿਕ ਗੀਤ ਵੀ ਸੁਣਾਏ। ਅਬਦੁਲ ਕਲਾਮ ਦੀ ਜੀ ਸਕੂਲ ਦੀ ਘੰਟੀ ਵਾਲੀ ਗੱਲ ਸੁਣਾ ਕੇ ਸਾਨੂੰ ਪੋਜ਼ਿਟਿਵ ਕੀਤਾ, ਜਿਸ ਤਰ੍ਹਾਂ ਘੜੀ ਭਾਵੇਂ ਬੰਦ ਵੀ ਹੋ ਜਾਵੇ ਪਰ ਇੱਕ ਦਿਨ 'ਚ ਦੋ ਵਾਰੀ ਉਹ ਵੀ ਸਮਾਂ ਸਹੀ ਦੱਸਦੀ ਏ। ਮਹਿਲਾਂ ਵਾਲੇ ਮਹਿਲ ਛੱਡਣਗੇ, ਕੁੱਲੀਆਂ ਵਾਲੇ ਕੁੱਲੀ, ਸਭ ਨੂੰ ਪਤਾ ਹੈ ਨਾਲ ਕੋਈ ਨੀ ਜਾਣਾ, ਫਿਰ ਵੀ ਦੁਨੀਆਂ ਭੁੱਲੀ। ਜੇ ਆਪ ਜੀ ਦੇ ਫਰਿੱਜ ਵਿੱਚ ਖਾਣਾ ਹੈਗਾ ਏ, ਸਰੀਰ ਤੇ ਕੱਪੜੇ ਹੈਗੇ ਨੇ, ਸਿਰ ਤੇ ਛੱਤ ਹੈਗੀ ਏ
1: ਜੀ,
2: ਔਰ ਸੌਣ ਵਾਸਤੇ ਜਗ੍ਹਾ ਹੈਗੀ ਏ, ਤੇ ਫਿਰ ਤੁਸੀਂ ਦੁਨੀਆਂ ਦੇ 75% ਲੋਕਾਂ ਨਾਲੋਂ ਅਮੀਰ ਹੈਗੇ ਹੋ। ਜੇ ਤੁਹਾਡੇ ਬਟੂਏ ਵਿੱਚ ਆਪਣੀ ਇੱਛਾ ਦੇ ਮੁਤਾਬਕ ਖਰਚ ਕਰਨ ਵਾਸਤੇ ਤੇ ਆਪਣੀ ਇੱਛਾ ਮੁਤਾਬਕ ਕਿਸੇ ਜਗ੍ਹਾ ਤੇ ਜਾਣ ਵਾਸਤੇ ਪੈਸੇ ਹੈਗੇ ਨੇ, ਤੇ ਫਿਰ ਤੁਸੀਂ ਦੁਨੀਆਂ ਦੇ 18% ਉੱਚੇ ਦਰਜੇ ਦੇ ਅਮੀਰ ਲੋਕਾਂ ਵਿੱਚ ਸ਼ਾਮਿਲ ਹੈਗੇ ਹੋ। ਜੇ ਆਪ ਜੀ ਬਿਮਾਰੀ ਤੋਂ ਜ਼ਿਆਦਾ ਤੰਦਰੁਸਤ ਹੋ ਤੇ ਫਿਰ ਤੁਸੀਂ ਉਹਨਾਂ ਲੱਖਾਂ ਲੋਕਾਂ ਨਾਲੋਂ ਜ਼ਿਆਦਾ ਭਾਗਾਂ ਵਾਲੇ ਹੋ ਜਿਨ੍ਹਾਂ ਨੇ ਐਸੇ ਹਫ਼ਤੇ ਮਰ ਜਾਣਾ
1: ਤੇ
2: ਨਹੀਂ ਰਹਿਣਗੇ। ਜੇ ਤੁਸੀਂ ਇਹ ਮੇਰੇ ਵਾਲਾ ਸੁਨੇਹਾ ਸੁਣ ਸਕਦੇ ਹੋ, ਸਮਝ ਸਕਦੇ ਹੋ, ਫਿਰ ਤੁਸੀਂ ਦੁਨੀਆਂ ਦੇ 3 ਅਰਬ ਲੋਕਾਂ ਤੋਂ ਵੀ ਜ਼ਿਆਦਾ ਭਾਗਾਂ ਵਾਲੇ ਹੋ, ਜਿਹੜੇ ਵੇਖ ਨਹੀਂ ਸਕਦੇ, ਸੁਣ ਨਹੀਂ ਸਕਦੇ, ਪੜ੍ਹ ਨਹੀਂ ਸਕਦੇ ਤੇ ਮਾਨਸਿਕ ਬਿਮਾਰੀਆਂ ਨਾਲ ਗ੍ਰਸਤ ਹੈਗੇ ਨੇ। ਇਹ ਜੀਵਨ ਦਰਦ ਤੇ ਦੁੱਖਾਂ ਬਾਰੇ ਸ਼ਿਕਾਇਤਾਂ ਕਰਨ ਵਾਸਤੇ ਨਹੀਂ ਮਿਲਿਆ, ਇਹ ਜੀਵਨ ਈਸ਼ਵਰ ਦਾ ਧੰਨਵਾਦ ਕਰਨ ਵਾਸਤੇ, ਖੁਸ਼ ਰਹਿਣ ਦੇ ਹਜ਼ਾਰਾਂ ਹੋਰ ਕਾਰਨਾਂ ਨੂੰ ਪਹਿਲ ਦੇਣ ਵਾਸਤੇ ਬਾਰੇ ਵਿੱਚ ਹੈ। ਇਹ ਲਾਈਨਾਂ ਜਿਹੜੀਆਂ ਮੈਂ ਬੋਲਣ ਲੱਗਾ ਵਾ, ਹਰ ਵੇਲੇ ਗੁਣਗੁਣਾਉਂਦੇ ਰਿਹਾ ਕਰੋ। ਆਪਣੇ ਲੀਏ ਜੀਏ ਤੋਂ ਕਿਆ ਜੀਏ, ਆਪਣੇ ਲੀਏ ਜੀਏ ਤੋਂ ਕਿਆ ਜੀਏ, ਤੁਜੀ ਦਿਲ ਜ਼ਮਾਨੇ ਕੇ ਲੀਏ, ਸਾਰੇ ਖੁਸ਼ ਰਹੋ, ਰੱਬ ਰਾਖਾ, ਰੱਬ ਰਾਖਾ,
1: ਰੱਬ ਰਾਖਾ। ਬਿਲਕੁਲ ਸਹੀ ਗੱਲ ਹੈ ਜੀ, ਆਪਣੇ ਲੀਏ ਜੀਏ ਤੋ ਕਿਆ ਜੀਏ ਤੁਜੀ।

0: ਜ਼ਮਾਨੇ ਕੇ ਲੀਏ। ਤਾਂ ਚਲੋ ਜੇ ਜ਼ਮਾਨੇ ਲਈ ਤਾਂ ਅਸੀਂ ਜੀ ਰਹੇ ਹਾਂ ਨਾ, ਉਹਦੇ ਚੰਦਰ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਅਤੇ ਤੁਹਾਡੀਆਂ ਗੱਲਾਂ ਤਾਂ ਸੱਚੀ ਸਾਨੂੰ ਸਿੱਖਣ ਨੂੰ ਤੁਹਾਡੀਆਂ ਗੱਲਾਂ ਤੋਂ ਕੁਛ ਨਾ ਕੁਛ ਜ਼ਰੂਰ ਮਿਲਦਾ ਹੈ ਅਤੇ ਅੱਜ ਵੀ ਸਿੱਖਿਆ। ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਅਗਲਾ ਮੈਸੇਜ ਵੀ ਅਸੀਂ ਸੁਣ ਲੈਂਦੇ ਹਾਂ, ਸਾਡੇ ਦੋਸਤ ਨੇ ਕੀ ਕਿਹਾ ਹੈ। ਨਮਸਕਾਰ ਜੀ,
1: ਪਰਮਾਤਮਾ ਜਿੰਨੇ ਜੋਗੇ ਹੈਗੇ ਆ ਕਦੀ ਜਾਂਦੇ ਆ ਤੇ ਉਸ ਵਕਤ ਰੋਟੀ ਨਾ ਲੈਂਦੇ ਛੋਟੇ ਹੁੰਦੇ ਤੇ ਬੈਗ ਦੇ ਵਿੱਚੋਂ ਨਾਲੇ ਉਧਰੋਂ ਭੈਣ ਜੀ ਪੜਾਈ ਜਾਂਦੇ ਸੀਗੇ ਬੈਗ ਕਰਕੇ ਰੋਟੀ ਖਾਈ ਜਾਂਦੇ ਸੀਗੇ ਬਸ ਐਂ ਢਿੱਡ ਭਰ ਦਿੰਦੇ ਸੀਗੇ ਨਾਲੇ 9 ਵਜੇ ਸਕੂਲ ਜਾਂਦੇ ਫਿਰ ਵੀ ਵਿੱਚ ਦੀ ਰੋਟੀ ਘਰੇ ਵੀ ਖਾਈ ਜਾਂਦੇ ਸੀ ਨਾਲ ਵੀ ਲੈ ਜਾਂਦੇ ਸੀਗੇ ਤੇ ਇਸ ਤਰ੍ਹਾਂ ਬਸ ਮੌਜਾਂ ਮਾਣੀਆਂ ਵਾਲੇ ਬਸ ਸਕੂਲ ਦੇ ਵਿੱਚ ਥੋੜ੍ਹਾ ਬੜੇ ਘੱਟ ਹੈ ਚਲੋ ਪਰਮਾਤਮਾ ਜਿੰਨਾ ਕੁ ਮਨਜੂਰ ਸੀਗਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ।
0: ਇਹੀ ਤਾਂ ਯਾਦਾਂ ਨੇ ਜਦੋਂ ਕੁਝ ਯਾਦਾਂ ਸਾਨੂੰ ਨਾ ਸਬਕ ਵੀ ਸਿਖਾਉਂਦੀਆਂ ਨੇ। ਜਿਹੜੀਆਂ ਤੁਸੀਂ ਗੱਲ ਕਹੀ ਨਾ ਕਿ ਸ਼ਾਇਦ ਉਸ ਵੇਲੇ ਪੜ੍ਹ ਲੈਂਦੇ ਤਾਂ ਅੱਜ ਕੁਝ ਬਣ ਜਾਣਾ ਸੀ, ਸਾਡੀ ਲਾਈਫ ਜਿਹੜੀ ਹੈ ਸੌਖੀ ਹੋ ਜਾਣੀ ਸੀ। ਅਤੇ ਪਰਮਾਤਮਾ ਨੇ ਹੁਣ ਉਦੇ ਚੰਦਰ ਜੀ ਵਾਲੀ ਗੱਲ ਆ ਗਈ ਹੈ ਕਿ ਜੇਕਰ ਤੁਸੀਂ ਤੁਹਾਡੇ ਕੋਲ ਸਭ ਕੁਝ ਹੈ, ਖਾ ਰਹੇ ਹੋ ਪੀ ਰਹੇ ਹੋ ਤਾਂ ਤੁਸੀਂ ਤਾਂ ਬਹੁਤ ਅਮੀਰ ਹੋ, ਹੈ ਨਾ। ਪਰ ਫਿਰ ਵੀ ਜ਼ਿੰਦਗੀ ਦੇ ਵਿੱਚ ਇੱਕ ਗੱਲ ਹੈ ਕਿ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਅਤੇ ਸਾਰਿਆਂ ਨੂੰ ਹੀ ਪੜ੍ਹਨਾ ਚਾਹੀਦਾ ਹੈ। ਕੁਛ ਨਾ ਕੁਛ ਨੌਲੇਜ ਤੁਹਾਡੇ ਕੋਲ ਜ਼ਰੂਰ ਹੋਣੀ ਚਾਹੀਦੀ ਹੈ। ਤੁਸੀਂ ਵੀ ਸਾਨੂੰ ਇਹ ਨੌਲੇਜ ਦਿੱਤੀ, ਸਾਡੇ ਨਾਲ ਸਾਂਝੀ ਕੀਤੀ, ਬਹੁਤ ਬਹੁਤ ਸ਼ੁਕਰੀਆ ਜੀ। ਅਗਲਾ ਮੈਸੇਜ ਅਸੀਂ ਪੜ੍ਹਦੇ ਹਾਂ, ਸੌਰੀ ਸੁਣਦੇ ਹਾਂ ਸਾਡੇ ਦੋਸਤ ਨੇ ਕੀ ਕਿਹਾ ਹੈ। ਨਮਸਕਾਰ ਜੀ,
2: ਸਤਿ ਸ਼੍ਰੀ ਅਕਾਲ। ਬਚਪਨ ਦੀ ਯਾਦ ਸਾਂਝੀ ਕਰ ਰਿਹਾ ਹਾਂ
0: ਜੀ। ਜੀ,
2: ਜਿਸ ਤਰ੍ਹਾਂ ਅੱਜ ਨੈਸ਼ਨਲ ਕੈਮਰਾ ਡੇ ਹੈ, ਮੇਰੇ ਪਿਤਾ ਜੀ ਕੋਲ ਇੱਕ ਕੈਮਰਾ ਸੀਗਾ ਤੇ ਉਹਦੇ ਨਾਲ ਸਾਡੇ ਘਰ ਦੇ ਸਾਰੇ ਜੀਆਂ ਦੀ ਜਿਹੜੀਆਂ ਫੋਟੋ ਲੈਂਦੇ ਹੁੰਦੇ ਸੀਗੇ
0: ਜੀ,
2: ਤੇ ਉਹ ਸਾਡੀ ਐਲਬਮ ਵਿੱਚ ਫੋਟੋਆਂ ਜਿਹੜੀਆਂ ਸਾਰੀਆਂ ਲੱਗੀਆਂ ਹੋਈਆਂ ਵਾ। ਉਹ ਜਦੋਂ ਵੀ ਅਸੀਂ ਦੇਖਦੇ ਹਾਂ ਤੇ ਉਹਦਾ ਸਮਾਂ ਬਚਪਨ ਦਾ ਵਾ, ਉਹ ਸਾਰਾ ਚੇਤੇ ਆ ਜਾਂਦਾ ਵਾ ਤੇ ਉਸ ਸਮੇਂ ਜਿਹੜੇ ਚਿਹਰੇ ਸੀਗੇ ਉਹ ਸਾਰੇ ਜਿਹੜੇ ਆ ਉਹ ਤਾਜ਼ਾ ਹੋ ਜਾਂਦੇ ਆ। ਮੇਰੇ ਚਾਚਾ ਜੀ, ਮੇਰੇ ਭੂਆ ਜੀ, ਮੇਰੇ ਦਾਦਾ ਦਾਦੀ ਜੀ, ਮੇਰੇ ਪੜਦਾਦਾ ਜੀ, ਮੇਰੇ ਭਰਾ, ਮੇਰੇ ਆਪਣੀ ਫੋਟੋ ਜਿਹੜੀ ਛੋਟੇ ਹੁੰਦਿਆਂ ਦੀ ਆ, ਇਹ ਬਿਲਕੁਲ ਜਿਹੜਾ ਵਾ ਉਹ ਸਾਨੂੰ ਪ੍ਰਤੱਖ ਨਜ਼ਰ ਆ ਜਾਂਦੀਆਂ ਵਾ। ਬਹੁਤ ਹੀ ਵਧੀਆ ਇਜਾਦ ਜਿਹੜੀ ਹੈ ਇਹਦੀ ਕੀਤੀ ਸੀਗੀ ਕੈਮਰੇ ਦੀ। ਅਤੇ ਮੈਡਮ ਜੀ, ਬਾਕੀ ਆਪ ਜੀ ਦਾ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਬਹੁਤ ਹੀ ਖੂਬਸੂਰਤ ਆ।
0: ਬਹੁਤ ਬਹੁਤ ਸ਼ੁਕਰੀਆ ਜੀ।
2: ਆਪ ਜੀ ਪ੍ਰੋਗਰਾਮ ਨੂੰ 4 ਚੰਦ ਲਗਾ ਦਿੰਦੇ ਜੇ। ਅਤੇ ਆਪ ਜੀ ਨੂੰ ਮੈਂ ਕਹਿਣਾ ਚਾਹੁੰਦਾ ਵਾਂ, ਮੈਡਮ ਜੀ ਆਪ ਜਲਦੀ ਜਿਹੜੀ ਨਾ ਉਹ ਪ੍ਰੋਗਰਾਮ ਵਿੱਚ ਹਾਜ਼ਰੀ ਜ਼ਰੂਰ ਭਰਿਆ ਕਰੋ, ਕਿਉਂਕਿ ਤੁਹਾਡੇ ਆਉਣ ਦੇ ਨਾਲ ਜਿਹੜਾ ਵਾ ਉਹ ਰੂਹ ਨੂੰ ਜਿਹੜਾ ਵਾ ਉਹ ਤਾਜ਼ਗੀ ਮਿਲ ਜਾਂਦੀ ਆ। ਬਾਕੀ ਮੈਸੇਜ ਜਿਹੜਾ ਵਾ ਉਹ ਛੋਟਾ ਕਰਨਾ ਚਾਹੁੰਦਾ ਮੈਂ। ਧੰਨਵਾਦ ਜੀ।
0: ਸ਼ੁਕਰੀਆ ਇਕਬਾਲ ਜੀ, ਤੁਸੀਂ ਸਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਆਪਣੇ ਬਚਪਨ ਦੀਆਂ। ਅਤੇ ਇਹੀ ਚੀਜ਼ ਹੈ ਜੀ, ਬਚਪਨ ਦੇ ਵਿੱਚ ਜੋ ਵੀ ਚੀਜ਼ਾਂ ਅਸੀਂ ਕਰਦੇ ਹਾਂ ਉਹ ਸਾਨੂੰ ਵੱਡੇ ਹੋ ਕੇ ਯਾਦ ਆਉਂਦੀ ਹੈ। ਅਤੇ ਤੁਸੀਂ ਵੀ ਸਾਡੇ ਨਾਲ ਸਾਂਝੀ ਕੀਤੀ ਅਤੇ ਹੁਣ ਮੈਨੂੰ ਲੱਗਦਾ ਹੈ ਕਿ ਜਿਹੜਾ ਅੱਜ ਦਾ ਟੋਪਿਕ ਮੈਂ ਲਿਆ ਹੈ ਸ਼ਾਇਦ ਮੇਰੇ ਹਿਸਾਬ ਨਾਲ ਠੀਕ ਸੀ, ਕਿਉਂਕਿ ਐਲਬਮ ਚੁੱਕ ਕੇ ਉਹਦੇ ਵਿੱਚ ਫੋਟੋਜ਼ ਵੇਖਣਾ ਅਤੇ ਉਹ ਗੱਲਾਂ ਯਾਦ ਕਰਨਾ ਦਿਲ ਨੂੰ ਨਾ ਅਲੱਗ ਹੀ ਸਕੂਨ ਦਿੰਦੀ ਹੈ। ਇੱਦਾਂ ਲੱਗਦਾ ਕਿ ਹਾਂ ਅਸੀਂ ਪੁਰਾਣੀ ਜ਼ਿੰਦਗੀ ਨੂੰ ਨਾ ਇੱਕ ਵਾਰ ਫਿਰ ਤੋਂ ਜੀ ਲਿਆ ਹੈ। ਤਾਂ ਚਲੋ ਜੀ, ਬਹੁਤ ਸਾਰੇ ਮੈਸੇਜ ਹਲੇ ਅਸੀਂ ਲੈ ਲਏ ਨੇ ਅਤੇ ਇੱਕ ਛੋਟਾ ਜਿਹਾ ਅਸੀਂ ਮਿਊਜ਼ਿਕ ਯਾਨੀ ਮਿਊਜ਼ੀਕਲ ਬ੍ਰੇਕ ਲੈਂਦੇ ਹਾਂ, ਇੱਕ ਛੋਟਾ ਜਿਹਾ ਗੀਤ ਸੁਣਦੇ ਹਾਂ, ਗੀਤ ਦੇ ਉਸ ਪਾਰ ਅਸੀਂ ਮਿਲਦੇ ਹਾਂ। ਜਾਣਾ ਕਿਤੇ ਨਹੀਂ ਹੈ ਕਿਉਂਕਿ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਚੱਲ ਰਿਹਾ ਜੀ, ਤੁਹਾਡਾ ਆਪਣਾ ਪ੍ਰੋਗਰਾਮ, ਅਤੇ ਫਿਰ ਦੇਖਦੇ ਹਾਂ ਕਿਹੜੇ ਦੋਸਤ ਦੀ ਵਾਰੀ ਆਉਂਦੀ ਹੈ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

0: ਜੀ ਹਾਂ ਦੋਸਤੋ, ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਦਿਲ ਆਪਣਾ ਪੰਜਾਬੀ। ਤਾਂ ਚਲੋ ਜੀ, ਹੋਰ ਵੀ ਮੈਸੇਜਸ ਸਾਡੇ ਕੋਲ ਆ ਗਏ ਨੇ, ਸੁਣਦੇ ਆ ਮੈਸੇਜ। ਸਾਡੇ ਦੋਸਤ ਇਕਬਾਲ ਚੌਹਾਨ ਜੀ ਨੇ ਸਾਨੂੰ ਹੋਰ ਵੀ ਫੋਟੋਗ੍ਰਾਫੀ ਦੇ ਪੈਂਪਲੇਟ ਭੇਜੇ ਨੇ। ਵਰਲਡ ਫੋਟੋਗ੍ਰਾਫੀ ਡੇ, ਅੱਜ ਇੰਟਰਨੈਸ਼ਨਲ ਡੇ ਆਫ ਟ੍ਰੋਪਿਕਸ ਹੈ, ਅਤੇ ਨਾਲ ਹੀ ਇੱਕ ਹੋਰ ਪੈਂਪਲੇਟ ਭੇਜਿਆ ਜਿਹਦੇ ਵਿੱਚ ਲਿਖਿਆ, ਧੁੱਪ ਦਾ ਨੀ ਡਰ, ਧੁੱਪ ਦਾ ਨੀ ਡਰ, ਜਦੋਂ ਛਾਵਾਂ ਹੁੰਦੀਆਂ ਨੇ, ਹੁੰਦਾ ਨਹੀਂ ਫਿਕਰ ਕਿਸੇ ਗੱਲ ਦਾ ਜਦੋਂ ਮਾਵਾਂ ਹੁੰਦੀਆਂ ਨੇ। ਸਹੀ ਗੱਲ ਹੈ। ਅਤੇ ਜਦੋਂ ਅਸੀਂ ਬਾਹਰ ਚਲੇ ਜਾਂਦੇ ਹਾਂ ਜਾਂ ਫਿਰ ਕਿਸੇ ਪੀਜੀ ਦੇ ਵਿੱਚ ਰਹਿੰਦੇ ਹਾਂ, ਤਾਂ ਸਾਡੇ ਦਿਮਾਗ ਦੇ ਵਿੱਚ ਇਹੀ ਗੱਲ ਆਉਂਦੀ ਹੈ ਕਿ ਯਾਰ, ਪਹਿਲਾਂ ਤਾਂ ਮੰਮੀ ਹੁੰਦੇ ਸੀ, ਸਾਰਾ ਕੰਮ ਕਰਦੇ ਸੀ, ਅਤੇ ਹੁਣ ਨਹੀਂ ਹੈ ਕੋਲ, ਤਾਂ ਯਾਦ ਤਾਂ ਆਏਗੀ। ਕਾਫੀ ਜ਼ਿਆਦਾ ਸਾਨੂੰ ਆਦਤ ਪੈ ਜਾਂਦੀ ਹੈ ਨਾ। ਤਾਂ ਚਲੋ ਜੀ, ਅਗਲਾ ਮੈਸੇਜ ਵਿੱਚ ਹੀ ਸੁਣਦੇ ਹਾਂ ਸਾਡੇ ਦੋਸਤ ਨੇ।
1: ਹੈਲੋ ਦਿਲ ਆਪਣਾ ਪੰਜਾਬੀ, ਮਹਿਕ ਮੈਡਮ ਜੀ, ਵੈਰੀ ਗੁੱਡ ਮਾਰਨਿੰਗ ਸਾਰੇ ਦੋਸਤਾਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ
0: ਜੀ।
1: ਅੱਜ ਮੈਡਮ ਜੀ ਤੁਸੀਂ ਗੁਰੂ ਤੇ ਸ਼ਿਸ਼ਿਆ ਦਾ ਟੌਪਿਕ ਲਿਆ ਹੈ। ਸਾਡੇ ਸਕੂਲ ਟਾਈਮ ਦੇ ਵਿੱਚ ਪ੍ਰੀਤਮ ਕੌਰ ਮੈਡਮ ਜੀ ਬਹੁਤ ਵਧੀਆ ਸੀ, ਉਹ ਇੰਗਲਿਸ਼ ਟੀਚਰ ਸੀ, ਇੰਗਲਿਸ਼ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਉਹ ਸਾਨੂੰ ਪੜ੍ਹਾਉਂਦੇ ਸੀ, ਐਕਸਟਰਾ ਟਾਈਮ ਦਿੰਦੇ ਸੀ, ਐਕਸਟਰਾ ਕਲਾਸ ਲਗਾਉਂਦੇ ਸੀ, ਫਿਰ ਵੀ ਉਹ ਕਹਿੰਦੇ ਸੀ ਕਿ ਮੇਰੇ ਘਰ ਆ ਕੇ ਤੁਸੀਂ ਜਦੋਂ ਮਰਜ਼ੀ ਮੇਰੇ ਕੋਲ ਪੜ੍ਹ ਸਕਦੇ ਹੋ। ਉਹਨਾਂ ਦੀ ਬਦੌਲਤ ਅੱਜ ਅਸੀਂ ਇੰਨਾ ਪੜ੍ਹ ਲਿਖ ਕੇ ਤੁਹਾਡੇ ਸਾਹਮਣੇ ਆਡੀਓ ਬਣਾਉਣ ਦੇ ਕਾਬਿਲ ਹੋਏ ਹਾਂ ਮੈਡਮ ਜੀ। ਉਸ ਤੋਂ ਬਾਅਦ ਆਈ ਟੀ ਆਈ ਦੇ ਵਿੱਚ ਮੇਰੀ ਮੈਡਮ ਬਹੁਤ ਵਧੀਆ ਸੀਗੀ, ਕਮਲਾ ਭਗਤ ਮੈਡਮ ਜੀ, ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਮੇਰੀ ਮਦਦ ਕੀਤੀ, ਹਰ ਤਰੀਕੇ ਨਾਲ ਉਹਨਾਂ ਨੇ ਮੇਰਾ ਸਾਥ ਪਕੜਿਆ। ਜਦੋਂ ਮੇਰੇ ਘਰ ਦੇ ਨਹੀਂ ਮੰਨਦੇ ਸੀ ਟੀਚਰ ਟ੍ਰੇਨਿੰਗ ਬਾਰੇ, ਤੇ ਉਹਨਾਂ ਨੇ ਮੈਨੂੰ ਘਰ ਆ ਕੇ ਬੜਾ ਵਧੀਆ ਮੇਰੇ ਮਾਪਿਆਂ ਨਾਲ ਗੱਲ ਕਰਕੇ ਮੈਨੂੰ ਬੜਾ ਵਧੀਆ ਤਰੀਕੇ ਨਾਲ ਮੈਨੂੰ ਟੀਚਰ ਟ੍ਰੇਨਿੰਗ ਕਰਵਾਈ ਮੈਡਮ ਜੀ। ਟੀ ਟੀ

0: ਸੀ ਟੀਚਰ ਟ੍ਰੇਨਿੰਗ ਕਟਿੰਗ ਟੇਲਰਿੰਗ ਦੀ ਮੈਡਮ ਜੀ। ਉਸ ਤੋਂ ਬਾਅਦ ਫਿਰ ਮੈਂ ਹੁਣ ਇਸ ਟਾਈਮ ਬੜਾ ਵਧੀਆ ਬੁਟੀਕ ਕੀਤਾ ਵਾ, ਹੁਣ ਵੀ ਘਰ ਦੇ ਵਿੱਚ ਕੰਮ ਕਰਦੀ ਹਾਂ ਸਿਲਾਈ ਦਾ, ਤੇ ਨਾਲ ਮੈਂ ਹਰ ਇੱਕ ਨੂੰ ਬੜਾ ਖੋਲ ਕੇ ਤਰੀਕੇ ਨਾਲ ਸਮਝਾਉਂਦੀ ਹਾਂ, ਕਿਉਂਕਿ ਇਹ ਮੇਰੇ ਇੱਕ ਗੁਰੂ ਦੀ ਸਿੱਖਿਆ ਹੀ ਹੈ ਮੈਡਮ ਜੀ। ਬਾਕੀ ਦੋਸਤ ਬੜਾ ਅੱਛਾ ਵਿਚਾਰ ਪ੍ਰਗਟ ਕਰਦੇ ਨੇ, ਜਸਵੀਰ ਸਿੰਘ ਅਰੋੜਾ ਜੀ ਦਾ, ਜਸਵੀਰ ਸਿੰਘ ਦੁੱਲਾ ਜੀ ਦਾ, ਤਰਨਾਮ ਸਿੰਘ ਦਰਖੜਾ ਜੀ ਦਾ, ਇਹਨਾਂ ਦਾ ਬਹੁਤ ਜ਼ਿਆਦਾ ਸ਼ੁਕਰੀਆ ਮੈਡਮ ਜੀ। ਮੈਂ ਤੁਹਾਡੇ ਆਪਣੇ ਕਿਰਨ ਨਰੂਲਾ ਗ੍ਰੀਨ ਪਾਰਕ ਕਪੂਰਥਲਾ।
1: ਕਿਰਨ ਨਰੂਲਾ ਜੀ, ਤੁਸੀਂ ਗੱਲਾਂ ਤਾਂ ਬਹੁਤ ਸਾਰੀਆਂ ਕੀਤੀਆਂ ਕਿ ਟੀਚਰਸ ਬਾਰੇ ਵੀ ਤੁਸੀਂ ਆਪਣੇ ਦੱਸਿਆ, ਲੇਕਿਨ ਮੇਰੀ ਗੱਲ, ਮੇਰੇ ਮਤਲਬ ਜਿਹੜੀ ਅੱਖ ਹੈ ਨਾ, ਇੱਕ ਗੱਲ 'ਤੇ ਪੈ ਗਈ, ਉਹ ਹੈ ਬੁਟੀਕ। ਕਦੇ ਸਾਡਾ ਵੀ ਸੂਟ ਸਿਲ ਕੇ ਦੇ ਦਿਓ। ਬਹੁਤ ਬਹੁਤ ਸ਼ੁਕਰੀਆ ਜੀ ਕਿਰਨ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ। ਤਾਂ ਅਗਲਾ ਮੈਸੇਜ ਵੀ ਅਸੀਂ ਦੇਖ ਲੈਂਦੇ ਹਾਂ, ਕਿਹੜੇ ਦੋਸਤ ਨੇ ਸਾਡੇ ਨਾਲ ਸਾਂਝਾ ਕੀਤਾ। ਸੋ ਪ੍ਰੋਫੈਸਰ, ਸਾਡੇ ਦੋਸਤ ਨੇ ਸਾਨੂੰ ਇੱਕ ਮੈਸੇਜ ਭੇਜਿਆ ਹੈ ਨਾਲ, ਅਤੇ ਲਿਖਿਆ ਹੈ ਅੱਜ ਦਾ ਜਿਹੜਾ ਰਾਸ਼ਟਰੀ ਸਟੈਟਿਸਟਿਕਸ ਡੇ ਹੈ, ਉਹਦੇ ਉੱਤੇ ਉਹਨਾਂ ਨੇ ਦੱਸਿਆ ਹੈ ਕਿ ਇਹ ਜਿਹੜਾ ਦਿਨ ਹੈ, ਜਿਹੜੇ ਮਹਾਨ ਪੁਰਸ਼ ਸੀ ਪ੍ਰਸ਼ਾਂਤ ਚੰਦਰ ਮਹਾਲ ਨੋਬਿਸ ਦੇ ਨਾਂ 'ਤੇ, ਇਹ ਯਾਨੀ ਪ੍ਰਸ਼ਾਂਤ ਚੰਦਰ ਜੀ ਦੇ ਨਾਂ 'ਤੇ ਇਹ ਰੱਖਿਆ ਗਿਆ ਸੀ, ਉਹਨਾਂ ਦੇ ਜਨਮ ਦਿਨ ਦੇ ਉੱਤੇ ਇਹ ਮਨਾਇਆ ਜਾਂਦਾ ਹੈ 29 ਜੂਨ ਨੂੰ, ਅਤੇ 2007 'ਚ ਐਲਾਨ ਕੀਤਾ ਗਿਆ ਸੀ। ਅਤੇ ਇਸਦਾ ਮੇਨ ਮਕਸਦ, ਅੱਜ ਸਵੇਰੇ ਜਿੱਦਾਂ ਅਸੀਂ ਗੱਲ ਕੀਤੀ ਸੀ ਕਿ ਮੇਨ ਮਕਸਦ ਇਹ ਹੈ ਕਿ ਸਮਾਜਿਕ ਆਰਥਿਕ ਵਿਕਾਸ ਲਈ ਸਹੀ ਅੰਕੜੇ ਜਿਹੜੇ ਨੇ ਉਹ ਇਕੱਠੇ ਕਰਨਾ। ਅਤੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਅਸੀਂ ਕਾਫੀ ਕੁਝ ਇਹਨਾਂ ਦਾ ਇਸਤੇਮਾਲ ਕਰਦੇ ਹਾਂ, ਹੈ ਨਾ। ਯਸ਼ਪਾਲ ਦਿਮਾਨ ਜੀ ਨੇ ਸਾਨੂੰ ਇਹ ਮੈਸੇਜ ਭੇਜਿਆ ਹੈ, ਬਹੁਤ ਬਹੁਤ ਸ਼ੁਕਰੀਆ ਜੀ। ਚਲੋ ਅਗਲੀ ਆਡੀਓ ਵੀ ਸੁਣ ਲੈਂਦੇ ਆ।
2: ਹੈਲੋ ਦੋਸਤੋ,
1: ਹੈਲੋ ਦੋਸਤੋ,
2: ਦਿਲ ਆਪਣਾ ਪੰਜਾਬੀ ਮੈਂ ਜੀ ਐਸ ਮਲਤਾਨੀ ਜਲੰਧਰ ਤੋਂ। ਮੈਡਮ ਮੈਂ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ,
1: ਸਤਿ ਸ੍ਰੀ ਅਕਾਲ ਜੀ।
2: ਮੈਂ ਜੀ ਐਸ ਮਲਤਾਨੀ ਜਲੰਧਰ ਤੋਂ ਗੀਤ ਦੀਆਂ ਦੋ ਕਲਾਈਨਾਂ ਲੈ ਕੇ ਹਾਜ਼ਰ ਹੋਇਆ ਜਿਹੜਾ ਜੀ ਜੀ
1: ਕਬੂਲ ਹੈ ਜੀ।
2: ਮੈਨੂੰ ਆਉਂਦਾ ਹੈ ਪਿਆਰ ਤੇ ਗੁੱਸਾ, ਮੈਨੂੰ ਗੁੱਸੇ ਤੇ ਪਿਆਰ ਏ, ਉਹ ਜਿਹੜਾ ਹੱਸ ਕੇ ਵਿਕਾਸ ਹੋਣੇ ਆ, ਸਾਨੂੰ ਤੇਰਾ ਇੰਤਜ਼ਾਰ ਏ।
1: ਓਹੋ,
2: ਇਹ

0: ਜੰਜੀਰਾਂ ਕਸੀਆਂ ਨੇ ਉਹ ਸਾਨੂੰ ਵੇਖ ਵੇਖ ਕੇ ਤਕਦੀਰਾਂ ਹੱਸੀਆਂ ਨੇ ਸੋਚ ਜਰਾ ਪਹਿਚਾਨ ਇਸ਼ਾਰੇ ਮੌਸਮ ਦੇ ਬਦਲੇ ਰੁੱਖ ਹਵਾਵਾਂ ਦੇ ਪੈ ਦੱਸਦੇ ਨੇ ਹੋਏ ਯਾਰ ਬਗਾਨੇ ਤੇ ਫਿਕਰੇ ਕੱਸਦੇ ਨੇ ਹੋ ਗਏ ਬੇਈਮਾਨ ਇਸ਼ਾਰੇ ਮੌਸਮ ਦੇ ਦਰਦ ਭਰੀਆਂ ਰਾਤਾਂ ਵਿਛੋੜੇ ਮੌਸਮ ਦੇ ਅੱਗੇ ਕਰ ਸਤਿਕਾਰ ਇਹਨਾਂ ਦਾ ਮਲਤਾਨੀ ਯਾਰ ਇਹਨਾਂ ਦਾ ਕਵੇਲੇ ਬਹਿ ਕੇ ਰੋਵੇਗਾ ਕਰ ਦਿਦਾਰ ਇਹਨਾਂ ਦਾ ਅੱਖਾਂ ਖੋਲ ਕੇ ਵੇਖ ਇਸ਼ਾਰੇ ਮੌਸਮ ਦੇ ਇਸ਼ਾਰੇ ਮੌਸਮ ਦੇ ਇਹ ਖੂਨੀ ਤੂਫਾਨ ਇਸ਼ਾਰੇ ਮੌਸਮ ਦੇ ਖਤਰੇ ਦੇ ਨਿਸ਼ਾਨ ਨਜ਼ਾਰੇ ਮੌਸਮ ਦੇ ਥੈਂਕ ਯੂ ਧੰਨਵਾਦ ਜੀ
1: ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਸੋਹਣੀ ਆਵਾਜ਼ ਤੁਹਾਡੀ ਅਤੇ ਬੋਲ ਤਾਂ ਉਸ ਤੋਂ ਵੀ ਮਿੱਠੇ ਸੀ ਜਿਹੜੇ ਤੁਸੀਂ ਗੀਤ ਦੇ ਵਿੱਚ ਗਾਏ ਅਤੇ ਹਾਂ ਇਹੋ ਜਿਹਾ ਟੈਲੈਂਟ ਨਾਲ ਲੈ ਕੇ ਆਇਆ ਕਰੋ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ 'ਤੇ ਨਾ ਚਾਰ ਚੰਦ ਲੱਗ ਜਾਂਦੇ ਨੇ ਤਾਂ ਚਲੋ ਜੀ ਚਾਰ ਚੰਦ ਤਾਂ ਤੁਸੀਂ ਲਾ ਦਿੱਤੇ ਸਾਡੇ ਪ੍ਰੋਗਰਾਮ ਦੇ ਵਿੱਚ ਅਗਲੀ ਸਾਡੇ ਕੋਲ ਇੱਕ ਵੀਡੀਓ ਆਈ ਹੈ ਅਤੇ ਵੀਡੀਓ ਦੇ ਵਿੱਚ ਕੀ ਹੈ ਥੋੜ੍ਹਾ ਜਿਹਾ ਡਾਊਨਲੋਡ ਹੋ ਰਿਹਾ ਹੈ ਕੋਈ ਗੱਲ ਨਹੀਂ ਥੋੜ੍ਹਾ ਜਿਹਾ ਇੰਤਜ਼ਾਰ ਕਰ ਲਓ
2: ਮਾਸਟਰ ਨੇ ਪਹਿਲਾਂ ਭੇਜਿਆ ਵੀ ਜਾ ਪਵਨ ਉਥੋਂ ਡੰਡਾ ਤੋੜ ਕੇ ਲਿਆ ਸਾਡੇ ਸਕੂਲ ਦੇ ਲਾਗੇ ਪਰੇ ਅੱਗ ਹੁੰਦੇ ਛੱਪੜ ਦੇ ਨਾਲ ਚਾਰ ਚੁਫੇਰੇ ਵਧੀਆ ਜਿਹਾ ਲਿਆ ਡੰਡਾ ਤੋੜ ਕੇ ਤੇ ਮੈਂ ਬੜੀ ਖੁਸ਼ੀ ਖੁਸ਼ੀ ਨਾਲ ਗਿਆ ਅੱਜ ਉਹਨਾਂ ਦੇ ਦੂਜਿਆਂ ਦੇ ਨਾਲ ਸਾਥੀਆਂ ਦੇ ਵਜਨ ਗਿਆ ਜਿਹੜੀ ਗਲਤੀ ਮੇਰੇ ਕੋਲ ਹੋਈ ਉਹ ਮੈਨੂੰ ਚੇਤਾ ਹੀ ਨਹੀਂ ਮੇਰੇ ਕੋਲ ਵੀ ਗਲਤੀ

0: अच्छा
1: ते आया डंडा फड़ाता तो पहले मेरा हाथ मास्टर ने करा था मैं भी खा भी एक ही पहले ही है मेरे पुठे हाथ मास्टर ने पांच मारियां पंजा दे नाल ही मेरी वो जान निकल गई वो एक याद रही भी मास्टर ने मारिया ही दूजी निक निक होंदे ही ट्रैक्टर ते ट्राली जा रही ही ਅਸੀਂ ਪੰਜ ਛੇ ਜਣੇ ਉਹਦੇ ਮਗਰ ਲੰਬ ਗਏ ਟਰਾਲੀ ਦੇ
0: ਫਿਰ
1: ਉਹ ਟਰੈਕਟਰ ਵਾਲੇ ਨੇ ਪਹਿਲਾਂ ਤੇ ਹੌਲੀ ਹੌਲੀ ਕਿਹਾ ਮੁੜ ਕੇ ਉਹਨੇ ਭਜਾਤਾ ਅਸੀਂ ਡਰ ਕੇ ਭਜਾ ਲਿਆ ਵੀ ਸਾਨੂੰ ਨਾਲ ਨਾ ਲੈ ਜਾਏ ਕਿਤੇ ਅਸੀਂ ਜਦੋਂ ਛਾਲਾਂ ਮਾਰੀਆਂ ਤੇ ਸਿੱਧੇ ਮੂੰਹ ਡਿੱਗ ਪਏ ਥੱਲੇ ਤੇ ਕਈਆਂ ਦੇ ਤਾਂ ਦੋ ਜਣੇ ਦੇ ਦੰਦ ਟੁੱਟ ਗਏ ਸਾਡੇ ਮੂੰਹ ਸਿਰ ਸਾਰੇ ਛਿੱਲੇ ਗਏ ਬਾਹਾਂ ਛਿੱਲੀਆਂ ਗਈਆਂ ਮੂੰਹ ਛਿੱਲੇ ਗਏ ਇੱਕ ਉਹ ਯਾਦ ਨਹੀਂ ਭੁੱਲਦੀ ਟਰਾਲੀ ਮਗਰ ਨਹੀਂ ਲੰਘਣਾ
0: ਸਹੀ ਗੱਲ
1: ਇਹੋ ਜਿਹੀਆਂ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਹੈ ਪਰ ਅੱਜ ਕੱਲ੍ਹ ਤਾਂ ਜ਼ਮਾਨਾ ਬਦਲ ਗਿਆ ਹੁਣ ਤਾਂ ਬੱਚੇ ਗੱਡੀਆਂ ਜਾਂਦੇ ਗੱਡੀਆਂ 'ਚ ਆਉਂਦੇ ਆ ਸਮਾਂ ਹੀ ਬਹੁਤ ਪ੍ਰਵਾਨ ਹੋ ਗਿਆ ਚਲੋ ਸਾਰੇ ਭੈਣ ਭਰਾਵਾਂ ਸਤਿ ਸ਼੍ਰੀ ਅਕਾਲ ਤੁਹਾਨੂੰ ਸਤਿ ਸ਼੍ਰੀ ਅਕਾਲ ਗੁਰੂ ਅਰਜਨ ਦੇਵ ਜੀ ਨਗਰੀ 'ਚ ਬੋਲਦਾ ਪਿਆ ਪਵਨ ਕੁਮਾਰ ਬੋਲਦਾ ਪਿਆ
0: ਪਵਨ ਜੀ ਸਾਨੂੰ ਤੁਸੀਂ ਵੀਡੀਓ ਦੇ ਰੂਪ ਦੇ ਵਿੱਚ ਆਡੀਓ ਭੇਜੀ ਮੈਨੂੰ ਭੁਲੇਖਾ ਲੱਗ ਗਿਆ ਮੈਂ ਕਿਹਾ ਤੁਸੀਂ ਵੀਡੀਓ ਭੇਜੀ ਹੋਏਗੀ ਚਲੋ ਜੀ ਗੱਲ ਤਾਂ ਤੁਸੀਂ ਮਤਲਬ ਫਨੀ ਸੀ ਤੁਹਾਡੀ ਗੱਲ ਕਿ ਕਿੱਦਾਂ ਇਹ ਤਾਂ ਟੀਚਰਸ ਦਾ ਨਾ ਇਹ ਇੱਕ ਅਲੱਗ ਹੀ ਰੂਪ ਹੁੰਦਾ ਹੈ ਜਦੋਂ ਬੱਚਿਆਂ ਨੂੰ ਬਹਿਲਾ ਫੁਸਲਾ ਕੇ ਟੀਚਰਸ ਕਹਿੰਦੇ ਨਾ ਉਹ ਡੰਡਾ ਲੈ ਕੇ ਆ ਫਿਰ ਉਹਦੇ ਬਾਅਦ ਕੀ ਹੋਣਾ ਉਸੇ ਡੰਡੇ ਦੇ ਨਾਲ ਬੱਚਿਆਂ ਨੂੰ ਹੀ ਕੁੱਟ ਦੇਣਾ ਉਹਨਾਂ ਨੂੰ ਪਤਾ ਵੀ ਨਾ ਲੱਗੇ ਤਾਂ ਕਿ ਹਾਂ ਮਲਹਮ ਕੀ ਕਹਿੰਦੇ ਉਹਨੂੰ ਅਸੀਂ ਡੰਡਾ ਵੀ ਆਪ ਲੈ ਕੇ ਆਈਏ ਫਿਰ ਡੰਡਾ ਆਪ ਹੀ ਖਾਈਏ ਫਿਰ ਉਸ ਦੇ ਉੱਤੇ ਮਲਹਮ ਵੀ ਆਪ ਲਗਾਈਏ ਹੈ ਨਾ ਇਹੀ ਗੱਲ ਹੋਈ ਤੁਹਾਡੇ ਨਾਲ ਚਲੋ ਜੇ ਕੋਈ ਗੱਲ ਨਹੀਂ ਯਾਦਾਂ ਨੇ ਖੱਟੀਆਂ ਮਿੱਠੀਆਂ ਆ ਜੀ ਅਗਲੀ ਆਡੀਓ ਵੱਲ ਵਧਦੇ ਹਾਂ ਅਸੀਂ ਲਓ ਜੀ
2: ਆਵਾਜ਼ ਦੀ ਦੁਨੀਆ ਦੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ
2: ਸਤਿ ਸ਼੍ਰੀ ਅਕਾਲ ਮਹਿਕ ਬੇਟੀ
0: ਸਤਿ ਸ਼੍ਰੀ ਅਕਾਲ
2: ਹੋਰ ਠੀਕ ਠਾਕ ਹੋ ਬੇਟੀ
0: ਬਹੁਤ ਵਧੀਆ ਜੀ ਤੁਸੀਂ ਦੱਸੋ
2: ਜੀ ਬੇਟੀ ਅੱਜ ਤੁਸੀਂ ਵਿਸ਼ਾ ਬਹੁਤ ਸੋਹਣਾ ਚੁਣਿਆ ਹੈਗਾ ਮੈਂ ਵੀ ਤੁਹਾਨੂੰ ਆਪਣੇ ਇੱਕ ਬਚਪਨ ਦੀ ਯਾਦ ਸਾਂਝੀ ਕਰਨ ਲੱਗਾ
0: ਜੀ
2: ਮੈਂ 1982 ਦੇ ਵਿੱਚ 10ਵੀਂ ਕਲਾਸ ਪਾਸ ਕੀਤੀ ਸੀ
0: ਅੱਛਾ ਜੀ
2: ਤੇ ਉਹ ਤੋਂ ਪਹਿਲਾਂ ਦੀਆਂ ਗੱਲਾਂ ਜਿਹੜੀਆਂ ਸਾਡੀਆਂ ਉਸ ਨੂੰ ਸ਼ੇਅਰ ਕਰਨ ਲੱਗਾ ਹੈਗਾ ਜਦੋਂ ਅਸੀਂ 6ਵੀਂ ਕਲਾਸ ਹੁੰਦੇ ਸੀ ਤੇ ਸਾਡੇ ਇੱਕ ਮੈਥ ਵਾਲੇ ਟੀਚਰ ਹੁੰਦੇ ਸੀ ਸ਼੍ਰੀ ਪਿਆਰੇ ਲਾਲ ਜੀ ਜਦੋਂ ਵੀ ਸਾਨੂੰ ਕਿਤੇ ਰਸਤੇ 'ਚ ਮਿਲਦੇ ਸਾਨੂੰ ਸੰਸਕਾਰ ਉਹੋ ਜਿਹੇ ਦਿੱਤੇ ਗਏ ਸੀ ਜਿੱਥੇ ਵੀ ਸਾਡਾ ਕੋਈ ਟੀਚਰ ਮਿਲਦਾ ਅਸੀਂ ਉਹਨਾਂ ਦੇ ਪੈਰੀਆਂ ਹੱਥ ਲਾਉਂਦੇ ਹੁੰਦੇ ਸੀ ਕਿਉਂਕਿ ਉਹਨਾਂ ਨੇ ਸਾਨੂੰ ਚੱਲਣਾ ਸਿਖਾਇਆ ਪੜ੍ਹਨਾ ਲਿਖਣਾ ਸਿਖਾਇਆ ਬੇਟੀ
0: ਤੇ
2: ਇੱਕ ਸਾਡੇ ਡਰਾਇੰਗ ਵਾਲੇ ਟੀਚਰ ਸੀ ਮਾਸਟਰ ਬਾਬੂ ਲਾਲ ਜੀ ਇਹ ਦੋਨੇ ਮਹਾਨ ਹਸਤੀਆਂ ਸਾਰੇ ਸਕੂਲ ਦੇ ਵਿੱਚੋਂ ਬੈਸਟ ਮੰਨੀਆਂ ਜਾਂਦੀਆਂ ਸੀ
0: ਜਿਹੜੇ
2: ਮਾਸਟਰ ਪਿਆਰੇ ਲਾਲ ਜੀ ਸੀ ਜੇ ਮੰਨ ਲਓ ਕਿਸੇ ਨੂੰ ਮੈਥ ਦੇ ਵਿੱਚੋਂ ਕੋਈ ਸਵਾਲ ਨਹੀਂ ਆਉਂਦਾ ਤੇ ਉਹ ਉਸ ਬੱਚੇ ਨੂੰ ਨਾ ਕਲਾਸ ਦੇ ਵਿੱਚ ਖੜਾ ਕਰ ਦਿੰਦੇ ਸੀ ਜਦੋਂ ਬੱਚਾ ਖੜਾ ਹੋ ਜਾਂਦਾ ਸੀ ਉਸ ਤੋਂ ਬਾਅਦ ਉਹਨੂੰ ਕਹਿੰਦੇ ਸੀ ਬੇਟੇ ਬੈਠ ਜਾਓ ਕਹਿੰਦੇ ਸ਼ਰਮ ਇੰਨੀ ਵੀ ਬਹੁਤ ਹੁੰਦੀ ਹੈ ਤੇ ਦੂਸਰੇ ਦਿਨ ਉਹ ਬੱਚਾ ਪੂਰਾ ਆਪਦਾ ਕੰਮ ਕਰਕੇ ਸਭ ਤੋਂ ਪਹਿਲਾਂ ਕਲਾਸ ਦੇ ਵਿੱਚ ਹੱਥ ਖੜਾ ਕਰ ਦਿੰਦਾ ਸੀ ਕਿ ਟੀਚਰ ਜੀ ਜੋ ਗਲਤੀ ਮੈਂ ਕੱਲ ਕਰ ਬੈਠਾ ਹੈ ਉਹ ਅੱਜ ਨਹੀਂ ਹੋਊਗੀ ਇਸ ਕਰਕੇ ਉਹਨਾਂ ਦੇ ਪੜ੍ਹਾਏ ਹੋਏ ਬੱਚੇ ਅੱਜ ਟੀਚਰ ਲੱਗੇ ਹੋਏ ਆ ਬੇਟੀ
0: ਸਹੀ ਗੱਲ
2: ਮੈਂ ਵੀ ਉਹਨਾਂ ਕੋਲੋਂ ਪੜ੍ਹਿਆ ਮੈਂ ਪਰ ਮੈਂ ਵੀ ਟੀਚਰ ਹਾਂ ਪਰ ਮੈਂ ਸਿਲਾਈ ਟੀਚਰ ਹਾਂ ਸਟਿਚਿੰਗ ਦਾ ਕੰਮ ਕਰਦਾ ਬੇਟੀ ਮੈਂ ਲੀਡਰ ਸੀ ਉਹਨਾਂ ਪਰ ਫਿਰ ਵੀ ਜਿਹੜਾ ਉਹਨਾਂ ਦੇ ਦਿੱਤੇ ਸਾਨੂੰ ਕਲਮਾਂ ਦਿੱਤੀਆਂ ਹੋਈਆਂ ਅਸੀਂ ਕਲਮਾਂ ਦੇ ਧਨੀ ਹੈ ਲਿਖਦੇ ਵੀ ਹਾਂ ਬੇਟੀ ਸਾਰਾ ਕੁਛ ਕਰਦੇ ਹਾਂ ਪਰ ਅੱਜ ਵੀ ਤੁਸੀਂ ਸਾਨੂੰ ਉਹਨਾਂ ਦੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ ਬੇਟੀ ਅੱਜ ਇੰਨਾ ਹੀ ਦਿਲ ਆਪਣਾ ਪੰਜਾਬੀ ਮੈਂ ਸਤਨਾਮ ਸਿੰਘ ਰਖਰਾ ਵਾਹਗਾ ਪੁਰਾਣਾ ਤੋਂ ਜੀ ਸਤਿ ਸ਼੍ਰੀ ਅਕਾਲ ਬੇਟੀ
0: ਸਤਿ ਸ਼੍ਰੀ ਅਕਾਲ
2: ਦੋਸਤੋ
0: ਸਤਨਾਮ ਜੀ ਤੁਹਾਡੇ ਬੋਲਣ ਦੇ ਲਹਿਜ਼ੇ ਤੋਂ ਪਤਾ ਲੱਗਦਾ ਹੈ ਤਰੀਕੇ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਮਤਲਬ ਕੋਈ ਤਾਂ ਗੱਲਬਾਤ ਹੈ ਕਿਉਂਕਿ ਇੰਨੇ ਪਿਆਰੇ ਤਰੀਕੇ ਦੇ ਨਾਲ ਤੁਸੀਂ ਬੋਲਦੇ ਹੋ ਨਾ ਅਤੇ ਬਿਲਕੁਲ ਅਟਕਣਾ ਨਹੀਂ ਇੰਨੇ ਸੋਹਣੇ ਤਰੀਕੇ ਦੇ ਨਾਲ ਤੁਸੀਂ ਗੱਲਾਂ ਬਾਤਾਂ ਕਰਦੇ ਹੋ ਅਤੇ ਦੂਜੀ ਗੱਲ ਜਿਹੜੀ ਤੁਸੀਂ ਸਾਨੂੰ ਦੱਸੀ ਕਿ ਟੀਚਰਸ ਜਿਹੜੇ ਨੇ ਉਹਨਾਂ ਦੇ ਪੈਰ ਛੂਹਣੇ ਚਾਹੀਦੇ ਨੇ ਅੱਜ ਦੇ ਟਾਈਮ 'ਤੇ ਵੀ ਸਾਨੂੰ ਇਹ ਕਰਨਾ ਚਾਹੀਦਾ ਹੈ ਅੱਜ ਤਾਂ ਬੱਚੇ ਕਈ ਇੱਦਾਂ ਦੇ ਹੁੰਦੇ ਨੇ ਜਿਹੜੇ ਟੀਚਰਸ ਨੂੰ ਇਗਨੋਰ ਕਰ ਦਿੰਦੇ ਨੇ ਲੇਕਿਨ ਨਹੀਂ ਇਹ ਬਹੁਤ ਮਾੜੀ ਗੱਲ ਹੈ ਜਿਹੜੀ ਟੀਚਰ ਸਾਨੂੰ ਸਿਖਾਉਂਦੇ ਨੇ ਉਹਨਾਂ ਨੂੰ ਗੁੱਡ ਮੋਰਨਿੰਗ

0: मॉर्निंग, गुड आफ्टरनून, गुड इवनिंग जरूर कहना चाहिए है। तो चलो जी, समा जिहड़ा है लंघता जा रहा है, हाथ तो निकलता जा रहा है, हुण अगली ऑडियो भी सुन लेंदे आ।
1: माणयोग मैडम महक जी ते सारे श्रोते जो इस टाइम दिल अपना पंजाबी नाल प्रोग्राम एफएम रेनबो दे जरिए जुड़े हुए ने ते इस खूबसूरत प्रोग्राम दा आनंद माण रहे ने। ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
1: ਸਾਰਿਆਂ ਦਾ ਦਿਲੋਂ ਧੰਨਵਾਦ ਤੇ ਤੁਹਾਡਾ ਮੈਡਮ ਜੀ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਬਹੁਤ ਵਧੀਆ, ਬਹੁਤ ਬਹੁਤ ਦਿਲੋਂ ਧੰਨਵਾਦ
0: ਜੀ।
1: ਤੇ ਅੱਜ ਦਾ ਵਿਸ਼ਾ ਛੁੱਟੀਆਂ ਵਿੱਚ ਯਾਦ ਸਾਨੂੰ ਵੀ ਹੈ ਮੈਡਮ ਜੀ
0: ਜੀ,
1: ਬਹੁਤ ਕੁੱਟਦੇ ਹੁੰਦੇ ਸੀ ਮਾਸਟਰ, ਤੂਤ ਦੀ ਚਮਕ ਮੰਗਵਾ ਲੈਂਦੇ ਸਨ ਤੇ ਪੂਰੀ ਤਸੱਲੀ ਕਰਦੇ। ਅੱਜ ਕੱਲ੍ਹ ਤੇ ਮਾਸਟਰ ਕੁੱਝ ਕਹਿੰਦੇ ਨੇ, ਡੰਡਾ ਮਾਰਨਾ ਦੂਰੋਂ ਚੰਗੀ ਤਰ੍ਹਾਂ ਡਾਂਟ ਵੀ ਨਹੀਂ ਸਕਦੇ।
0: ਸਹੀ ਗੱਲ
1: ਕਿ ਉਹਨਾਂ ਦੇ ਘਰ ਦਾ ਕੋਈ ਨਾ ਗੁਲਾਮਾ ਦੇਣ ਆ ਜਾਏਗਾ
0: ਜੀ।
1: ਜਦੋਂ ਤੂਤ ਦੀ ਚਮਕਲਾਂ ਕੁੱਟ ਦਿੰਦੇ ਹਨ ਤੇ ਉਹ ਗਾਣਾ ਵੀ ਨਾਲ ਯਾਦ ਆਉਂਦਾ ਹੈ, ਹਾਏ ਨੀ ਮੇਰਾ ਬਾਲਮ ਹੈ ਬੜਾ ਜ਼ਾਲਮ,
0: ਮੈਨੂੰ
1: ਕਰ ਕਦੇ ਕਦੇ ਕਰਦਾ ਪਿਆਰ ਤੇ ਕਦੇ ਕਦੇ ਮਾਰਦਾ ਚਮਕਾਂ ਦੀ ਮਾਰ, ਉਹ ਗਾਣਾ ਵੀ ਨਾਲ ਯਾਦ ਆ ਜਾਂਦਾ ਸੀ।
0: ਅੱਛਾ,
1: ਬਾਕੀ ਸਾਰਿਆਂ ਦੇ ਵਿਚਾਰ ਬਹੁਤ ਵਧੀਆ ਨੇ
0: ਜੀ।
1: ਜਸਵੀਰ ਸਿੰਘ ਦੁੱਲਾ ਜੀ ਜਿਹੜਾ ਹਮ ਨੇਮ ਤੇ ਉਦੇ ਚੰਦਰ ਜੀ ਤੇ ਕਿਰਨ ਰੁੱਲਾ ਜੀ ਦੇ ਅੰਦਾਜ਼ ਹੀ ਵੱਖਰਾ ਹੈ ਤੇ ਮੁਲਤਾਨੀ ਜੀ ਗੀਤ ਗਾਉਣ ਦਾ ਅੰਦਾਜ਼ ਵੱਖਰਾ ਹੈ ਤੇ ਸਤਨਾਮ ਸਿੰਘ ਰੱਖੜਾ ਜੀ ਹੋ ਗਏ, ਹੋਰ ਵੀ ਬਹੁਤ ਵਧੀਆ ਵਿਚਾਰ ਰੱਖਦੇ ਨੇ ਸਾਰਿਆਂ ਦਾ ਧੰਨਵਾਦ। ਤੇ ਅੱਜ ਇੱਕ ਮੇਰੇ ਵੀਰ ਨੇ ਕਿਸੇ ਕਿਹਾ ਸੀ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਮੈਨੂੰ 40-45 ਸਾਲ ਪਹਿਲਾਂ ਦਾ ਇੱਕ ਮਿਲਾਪ ਹੋਇਆ ਕਿਸੇ ਨਾਲ, ਬੇਟੀ ਨਾਲ ਜਿਹੜੀ ਜਾਣਕਾਰ ਸੀ ਤੇ ਬਹੁਤ ਵਧੀਆ ਕੰਮ ਕਰਦਾ ਦਿਲ ਆਪਣਾ ਪੰਜਾਬੀ ਦਿਲੋਂ ਤੋਂ ਦਿਲਾਂ ਤੱਕ, ਬਹੁਤ ਵਧੀਆ ਪ੍ਰੋਗਰਾਮ ਹੈ, ਇਹਨਾਂ ਦਾ ਫਰਜ਼ ਵੀ ਹੈ। ਮੈਂ ਵੀ ਬਹੁਤ ਹੀ ਪੁਰਾਣਾ ਸ਼ਰੋਤਾ, 1985-86 ਤੋਂ ਲਗਾਤਾਰ ਜੁੜਿਆ ਹੋਇਆ ਤੇ ਮੈਨੂੰ ਮਾਣ ਹੈ ਕਿ ਮੈਂ ਜ਼ਿਲ੍ਹਾ ਜੀਂਦ ਦਾ ਇੱਕੋ ਇੱਕ ਸ਼ਰੋਤਾ ਜੋ ਆਕਾਸ਼ਵਾਣੀ ਜਲੰਧਰ ਪਟਿਆਲਾ ਤੇ ਐਫਐਮ ਰੇਨਬੋ ਦੇ ਵਰਗੇ ਦੇ ਪ੍ਰੋਗਰਾਮ ਸੁਣਦਾ ਹਾਂ।
0: ਅੱਛਾ ਜੀ,
1: ਤੇ ਇੱਕ ਮੈਂ ਗੱਲ ਕਹਿਣ ਲੱਗਾ, ਅਗਰ ਪਸੰਦ ਹੋਵੇ ਤੇ ਮਕਾਨ ਅਗਰ ਰੋਡ ਤੇ ਹੋਵੇ ਤੇ ਕੀਮਤ ਹੁੰਦੀ ਹੈ, ਮਕਾਨ ਅਗਰ ਰੋਡ ਤੇ ਹੋਵੇ ਤੇ ਕੀਮਤ ਹੁੰਦੀ ਹੈ, ਖੇਤ ਰੋਡ ਦੇ ਉੱਤੇ ਹੋਵੇ ਤੇ ਉਸਦੀ ਵੀ ਕੀਮਤ ਹੁੰਦੀ ਹੈ, ਅਗਰ ਬੰਦਾ ਰੋਡ ਦੇ ਉੱਤੇ ਹੋਵੇ ਤੇ ਉਸਦੀ ਕੋਈ
0: ਕੀਮਤ ਨਹੀਂ ਹੁੰਦੀ।
1: ਧੰਨਵਾਦ ਸਾਰਿਆਂ ਨੂੰ ਪਿਆਰ ਸਤਿਕਾਰ ਨਾਲ, ਸਤਿ ਸ਼੍ਰੀ ਅਕਾਲ। ਮੈਂ ਪਿੰਡ ਤੇ ਡਾਕਖਾਨਾ ਨਿਮਣਾਬਾਦ ਨੇੜੇ ਸਵੀਤੋ ਮੰਡੀ ਜ਼ਿਲ੍ਹਾ ਜੀਂਦਾ ਹਰਿਆਣਾ ਤੋਂ, ਜਸਵੀਰ ਸਿੰਘ ਅਰੋੜਾ ਵਿਦ ਅਰੋੜਾ ਫੈਮਿਲੀ, ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਬਹੁਤ ਬਹੁਤ ਸ਼ੁਕਰੀਆ ਜੀ ਜਸਵੀਰ ਜੀ, ਤੁਸੀਂ ਤਾਂ ਸਾਡੇ ਸਾਰੇ ਦੋਸਤਾਂ ਨੂੰ ਜਿਹੜੀ ਹੈ ਇੱਕ ਇਹ ਗੱਲ ਕਹਿਤੀ ਹੈ ਕਿ ਹਾਂ ਹੁਣ ਪ੍ਰੋਗਰਾਮ ਜਿਹੜਾ ਹੈ ਸੋਹਣਾ ਹੈ ਅਤੇ ਤੁਸੀਂ ਸਾਰੇ ਆਓ, ਜਿਹੜੇ ਸਾਡੇ ਦੋਸਤ ਬੈਠੇ ਨੇ ਥੋੜ੍ਹੀ ਜਿਹੀ ਸ਼ਿਰਕਤ ਉਹ ਵੀ ਸਾਡੇ ਪ੍ਰੋਗਰਾਮ ਦੇ ਵਿੱਚ ਕਰ ਸਕਦੇ ਨੇ। ਲੇਕਿਨ ਹਾਂ ਅੱਜ ਨਹੀਂ, ਕਿਉਂਕਿ ਹੁਣ ਤਾਂ ਸਮਾਂ ਦੇਖੋ 3 ਮਿੰਟ ਹੀ ਸਿਰਫ ਰਹਿ ਗਏ ਨੇ ਅਤੇ ਹੁਣ ਅਸੀਂ ਬਾਕੀ ਜਿਹੜੇ ਬਚੇ ਮੈਸੇਜ ਹੈ ਉਹ ਪੜ੍ਹਦੇ ਹਾਂ।

0: ਸਾਡੇ ਇੱਕ ਦੋਸਤ ਨੇ ਲਿਖ ਕੇ ਸਾਨੂੰ ਭੇਜਿਆ ਹੈ ਜੀ, ਸਕੂਲ ਵਿੱਚ ਪੜ੍ਹਾਈ ਪੂਰੀ ਕਰਕੇ ਸਕੂਲ ਛੱਡ ਦਿੰਦੇ ਹਾਂ, ਪਰ ਸਕੂਲ ਸਾਥੀ ਸ਼ਰਾਰਤ ਜਿਹੜੀਆਂ ਨੇ ਸਾਰੀਆਂ ਯਾਦ ਰਹਿੰਦੀਆਂ ਨੇ। ਸਕੂਲ ਦੀਆਂ ਕੰਧਾਂ ਇਹ ਦਰਵਾਜ਼ੇ, ਸਿੱਖਣ ਦੇ ਰਾਹ, ਪਹਿਲੀ ਤੋਂ ਬਾਰ੍ਹਵੀਂ ਅਧਿਆਪਕਾਂ ਦਾ ਪੜ੍ਹਾਉਣਾ, ਸਾਡੀਆਂ ਗੱਲਾਂ ਅਤੇ ਸ਼ਿਕਾਇਤਾਂ, ਯਾਦਾਂ ਸਦਾ ਸਾਡੇ ਦਿਲ ਵਿੱਚ ਰਹਿੰਦੀਆਂ ਨੇ ਅਤੇ ਸਾਨੂੰ ਯਾਦ ਰਹਿੰਦੀਆਂ ਨੇ। ਬਿਲਕੁਲ ਸਹੀ ਕਿਹਾ ਜੀ। ਅਤੇ ਮੈਸੇਜ ਸਾਨੂੰ ਭੇਜਿਆ ਹੈ ਸਾਡੇ ਮਨਜੀਤ ਸਿੰਘ ਜੀ ਨੇ। ਓਕੇ ਜੀ, ਬਹੁਤ ਬਹੁਤ ਸ਼ੁਕਰੀਆ। ਅਤੇ ਲਾਸਟ ਆਡੀਓ ਹੈ, ਸੁਣ ਲਈਏ, ਸੁਣ ਹੀ ਲੈਂਦੇ ਹਾਂ।
1: ਨਮਸਕਾਰ ਜੀ, ਮੈਡਮ ਜੀ, ਐਫਐਮ ਜਲੰਧਰ ਕੇ ਸਭੀ ਟੀਮ ਕੋ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ,
0: ਸਤਿ ਸ਼੍ਰੀ ਅਕਾਲ ਜੀ।
1: ਔਰ ਸਭੀ ਸਰੋਤਾਓ ਕੋ, ਸੁਣਨੇ ਵਾਲੇ ਕੋ, ਬਹੁਤ ਸਾਰੇ ਦੋਸਤ ਹੈ ਜੋ ਉਸ ਦਿਨ ਕਾ ਪ੍ਰੋਗਰਾਮ ਅੱਛਾ ਤਿਆਰ ਆਤੇ ਹੈ
0: ਜੀ,
1: ਔਰ ਟਾਈਮ ਥੋੜਾ ਹੋਣੇ ਕੀ ਵਜਹ ਸੇ ਮੈਂ ਵੀ ਆਜ ਲੇਟ ਜੁੜਾ ਹੂੰ, ਰੇਡੀਓ ਲੇਟ ਔਨ ਕੀਆ ਹੈ।
0: ਅੱਛਾ ਜੀ,
1: ਫਿਰ ਵੀ ਇਹ ਪ੍ਰੋਗਰਾਮ ਬਹੁਤ ਅੱਛਾ ਲੱਗਤਾ ਹੈ ਮੇਰੇ ਕੋ, ਆਪਣਾ ਦਿਲ ਆਪਣਾ ਪੰਜਾਬੀ, ਔਰ ਜੋ ਪ੍ਰੋਗਰਾਮ ਚਲਾਤੇ ਹੈ ਸੁਣਾਤੇ ਹੈ, ਇਨਕੀ ਤੋਂ ਬਾਤ ਹੀ ਕਿਆ, ਬਹੁਤ ਬੜੀਆ ਪ੍ਰੋਗਰਾਮ ਸੁਣਾਤੇ ਹੈ, ਔਰ ਬਾਤੇ ਤੋਂ ਬਹੁਤ ਬਚਪਨ ਕੀ ਹੈ ਕਿ ਗੁਰੂ ਜੀ ਕੇ ਸਭੀ ਆਦਰ ਸਨਮਾਨ ਕਰਨਾ ਚਾਹੀਏ, ਔਰ ਆਪਣੇ ਮਾਂ ਬਾਪ ਕਾ ਵੀ ਆਦਰ ਸਨਮਾਨ ਕਰਨਾ ਚਾਹੀਏ।
0: ਬਿਲਕੁਲ ਜੀ,
1: ਬਸ ਇਤਨਾ ਹੀ ਕਹੇਗੀ। ਜੈ ਵਾਹਿਗੁਰੂ, ਸਤਿ ਸ਼੍ਰੀ ਅਕਾਲ ਜੀ।
0: ਕੋਈ ਨਹੀਂ ਜੀ, ਦੇਰ ਆਏ ਦਰੁਸਤ ਆਏ, ਤੁਸੀਂ ਆ ਤਾਂ ਗਏ ਪ੍ਰੋਗਰਾਮ ਦੇ ਵਿੱਚ, ਕੋਈ ਗੱਲ ਨਹੀਂ, ਨੈਕਸਟ ਟਾਈਮ ਤੁਸੀਂ ਹੋਰ ਛੇਤੀ ਆ ਜਾਇਓ। ਅਤੇ ਅਗਲਾ ਮੈਸੇਜ, ਹੁਣ ਟਾਈਮ ਦੇਖੋ ਜਾ ਰਿਹਾ ਲੇਕਿਨ ਛੇਤੀ ਛੇਤੀ ਮੈਸੇਜ ਪੜ੍ਹ ਲੈਂਦੇ ਹੈ ਨਾ। ਅਗਲਾ ਮੈਸੇਜ ਸਾਡੇ ਕੋਲ ਆਇਆ, ਅੱਜ ਖੂਨ ਦੇ ਰਿਸ਼ਤੇ ਵਿਆਹਾਂ ਅਤੇ ਭੋਗਾਂ ਵਿੱਚ ਸ਼ਮੂਲੀਅਤ ਕਰਦੇ ਨੇ, ਉੱਥੇ ਵੀ ਜੇ ਕੋਈ ਕਮੀ ਰਹਿ ਜਾਏ ਉਸ ਦੀ ਵੀ ਖਿੱਲੀ ਉਡਾ ਦਿੰਦੇ ਨੇ। ਬਿਲਕੁਲ ਸਹੀ ਗੱਲ ਹੈ,

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਗੀਤ ਬਹਾਰ ਨਿਵੇਦਿਤਾ ਦੇ ਨਾਲ। ਵੈਲ ਦੋਸਤੋ, ਗੀਤ ਬਹਾਰ ਪ੍ਰੋਗਰਾਮ ਅਤੇ ਗੀਤਾਂ ਦੀ ਲੱਗੀ ਹੋਈ ਹੈ ਨਾ ਬਹਾਰ। ਪਰ ਦੋਸਤੋ, ਗੱਲ ਇਹ ਹੈ ਕਿ ਅਸੀਂ ਜਿੰਨੇ ਮਰਜ਼ੀ ਵਧੀਆ ਮੌਸਮ ਹੋਣ, ਜਿੰਨੇ ਮਰਜ਼ੀ ਵਧੀਆ ਇੰਜੋਏਬਲ ਇਨਵਾਇਰਮੈਂਟ ਦੇ ਵਿੱਚ ਅਸੀਂ ਹੋਈਏ, ਜਿਹੜੇ ਮਰਜ਼ੀ ਸਾਊਂਡ ਲੱਗੇ ਹੋਣ, ਪਰ ਜਦੋਂ ਸਾਡੇ ਅੰਦਰ ਹੈਪੀਨੈਸ ਨਹੀਂ ਹੈ ਨਾ, ਅਸੀਂ ਅੰਦਰੋਂ ਕੰਟੈਂਟਡ ਨਹੀਂ ਹਾਂ, ਤਾਂ ਫਿਰ ਕੋਈ ਫਾਇਦਾ ਨਹੀਂ ਹੈ। ਜਿੰਨਾ ਮਰਜ਼ੀ ਸਾਨੂੰ ਖੁਸ਼ਨੁਮਾ ਮਾਹੌਲ ਮਿਲ ਜਾਵੇ, ਫਿਰ ਗੱਲ ਨਹੀਂ ਬਣਦੀ। ਸੋ ਉਹਦੇ ਵਿੱਚ ਕੀ ਕਰਨਾ ਹੈ, ਉਹਦੇ ਵਿੱਚ ਅਸੀਂ ਆਪਣਾ ਧਿਆਨ ਰੱਖਣਾ, ਆਪਣੇ ਆਪ 'ਤੇ ਕੰਟਰੋਲ ਰੱਖਣਾ। ਜਦੋਂ ਅਸੀਂ ਆਪਣੇ ਆਪ ਨੂੰ ਮੈਨੇਜ ਕਰਨਾ ਸਿੱਖ ਜਾਵਾਂਗੇ ਨਾ, ਤਾਂ ਫਿਰ ਹਰ ਸਿਚੁਏਸ਼ਨ ਪਲੈਜ਼ੈਂਟ ਹੋ ਜਾਂਦੀ ਹੈ, ਹਰ ਮੌਸਮ ਬਹਾਰ ਬਣ ਜਾਂਦਾ। ਅਤੇ ਇਸੇ ਹੀ ਕੜੀ ਦੇ ਵਿੱਚ ਇੱਕ

ਪਹਿਲਾ ਤੂੰ, ਦੂਜਾ ਤੂੰ, ਤੀਜਾ ਤੂੰ, ਚੌਥਾ ਵੀ ਤੂੰ। ਲਾ ਜੀ, ਇਹ ਹੁੰਦਾ ਪਿਆਰ, ਜਦੋਂ ਕਿ ਹਰ ਇੱਕੋ ਹੀ ਪਰਸਨ ਹੈ ਜਿਹੜਾ ਉਹ ਸਾਰਿਆਂ 'ਤੇ ਭਾਰੀ ਪੈ ਜਾਂਦਾ ਹੈ ਨਾ, ਮਤਲਬ ਹਰ ਪਾਸੇ ਉਹੀ ਨਜ਼ਰ ਆਉਂਦਾ। ਪਹਿਲੇ ਨੰਬਰ 'ਤੇ ਵੀ ਉਹਦੀ ਇੰਪੋਰਟੈਂਸ ਹੈ, ਦੂਜੇ 'ਤੇ ਵੀ, ਤੀਜੇ 'ਤੇ ਵੀ ਅਤੇ ਚੌਥੇ 'ਤੇ ਵੀ। ਜੀ, ਸੋ ਪ੍ਰੋਗਰਾਮ ਨੂੰ ਤੋਰ ਰਹੇ ਹਾਂ ਜੀ ਅੱਗੇ, ਅਤੇ ਗੱਲ ਕਰ ਰਹੇ ਹਾਂ ਡਿਜੀਟਲ ਸਿਕਿਉਰਿਟੀ ਦੀ। ਦੋਸਤੋ, ਜਦੋਂ ਸਾਨੂੰ ਕੋਈ ਫੈਸਿਲਿਟੀ ਮਿਲਦੀ ਹੈ ਨਾ, ਅਸੀਂ ਬਹੁਤ ਖੁਸ਼ ਹੋ ਜਾਂਦੇ ਹਾਂ ਕਿ ਵਾਓ, ਇੰਨੀ ਵਧੀਆ ਫੈਸਿਲਿਟੀ ਮਿਲ ਗਈ, ਅਸੀਂ ਤਾਂ ਘਰ ਬੈਠੇ ਹੀ ਇਹ ਕਰ ਸਕਦੇ ਹਾਂ, ਉਹ ਕਰ ਸਕਦੇ ਹਾਂ। ਪਰ ਤੁਹਾਨੂੰ ਪਤਾ ਕਿ ਹਰ ਫੁੱਲ ਦੇ ਨਾਲ ਕੰਡੇ ਵੀ ਹੁੰਦੇ ਆ, ਹੈ ਨਾ? ਅਤੇ ਜੇਕਰ ਅਸੀਂ ਫੁੱਲ ਦਾ ਆਨੰਦ ਮਾਣਨਾ ਹੈ ਨਾ, ਤਾਂ ਸਾਨੂੰ ਕੰਡਿਆਂ ਨੂੰ ਪਹਿਲਾਂ ਹਟਾਉਣਾ ਪਏਗਾ। ਹਾਂ, ਸੋ ਕੰਡਿਆਂ ਨੂੰ ਹਟਾਉਣਾ ਹੈ, ਕਿੱਦਾਂ ਹਟਾਉਣਾ? ਸਪੋਜ਼ ਕਿ ਤੁਹਾਨੂੰ ਕੋਈ ਫੈਸਿਲਿਟੀ ਦਿੱਤੀ ਜਾ ਰਹੀ ਹੈ, ਪਰ ਤੁਹਾਨੂੰ ਪਤਾ ਹੈ ਕਿ ਉਸ ਫੈਸਿਲਿਟੀ ਦੇ ਪਿੱਛੇ ਕੁਝ ਨੈਗੇਟਿਵ ਇੰਪੈਕਟਸ ਵੀ ਹੁੰਦੇ ਆ, ਜਿਨ੍ਹਾਂ ਨੂੰ ਅਸੀਂ ਪਹਿਚਾਨਣਾ ਹੈ ਅਤੇ ਅਵੇਅਰ ਰਹਿਣਾ, ਤਾਂ ਕਿ ਅਸੀਂ ਕਿਸੇ ਵੀ ਫੈਸਿਲਿਟੀ ਦੀ ਜਿਹੜੀ ਪੋਜ਼ਿਟਿਵਿਟੀ ਹੈ ਉਹਨੂੰ ਪ੍ਰੋਪਰਲੀ ਇੰਜੋਏ ਕਰ ਸਕੀਏ। ਸੋ ਮੈਂ ਗੱਲ ਕਰ ਰਹੀ ਹਾਂ ਆਊਟ ਆਫ ਬੈਂਡ ਵੈਰੀਫਿਕੇਸ਼ਨ ਰੂਲ ਦੀ। ਗੱਲ ਇਹ ਹੈ ਕਿ ਕਈ ਵਾਰੀ ਤੁਹਾਨੂੰ ਨਾ ਬਹੁਤ ਹੀ ਅਰਜੈਂਟ ਟੈਕਸਟ ਆਉਂਦਾ, ਜਾਂ ਕਾਲ ਆਉਂਦੀ ਹੈ, ਜਾਂ ਈਮੇਲ ਆਉਂਦੀ ਹੈ ਤੁਹਾਡੇ ਕਿਸੇ ਬੈਂਕ ਤੋਂ, ਜਾਂ ਕੋਈ ਕੰਪਨੀ ਤੋਂ, ਜਾਂ ਤੁਹਾਡੇ ਕਿਸੇ ਕੋਲੀਗ ਤੋਂ ਵੀ, ਹੈ ਨਾ, ਕਿਤੋਂ ਵੀ ਤੁਹਾਨੂੰ ਅਰਜੈਂਟ ਮੈਸੇਜ ਆਇਆ ਜਾਂ ਈਮੇਲ ਆ ਗਈ, ਟੈਕਸਟ ਆ ਗਿਆ, ਔਰ ਤੁਹਾਡੇ ਕੋਲੋਂ ਕੋਈ ਉਹ ਸੈਂਸਿਟਿਵ ਇਨਫੋਰਮੇਸ਼ਨ ਮੰਗਦੇ ਆ। ਤੁਹਾਨੂੰ ਲੱਗੇਗਾ ਕਿ ਕੋਈ ਗੱਲ ਨਹੀਂ, ਬੈਂਕ ਵਾਲਿਆਂ ਨੇ ਮੰਗੀ ਹੈ ਨਾ ਸੈਂਸਿਟਿਵ ਇਨਫੋਰਮੇਸ਼ਨ, ਮੰਗਦੇ ਤਾਂ ਤੁਸੀਂ ਪ੍ਰੋਵਾਈਡ ਕਰ ਦਿੰਦੇ ਹੋ। ਕਈ ਵਾਰ ਪੈਸੇ ਦੀ ਵੀ ਮੰਗ ਕੀਤੀ ਜਾਂਦੀ ਹੈ, ਅਤੇ ਤੁਸੀਂ ਇਹ ਸੋਚ ਲੈਂਦੇ ਕਿ ਰਿਲਾਇਬਲ ਸੋਰਸ ਹੈ ਅਤੇ ਚਲੋ, ਹੈ ਨਾ, ਤੁਸੀਂ ਆਪਣੀ ਇਨਫੋਰਮੇਸ਼ਨ ਦੇ ਦਿੰਦੇ ਹੋ। ਪਰ ਨਹੀਂ, ਜਦੋਂ ਤੁਹਾਨੂੰ ਕਿਤੇ ਵੀ ਲੱਗੇ ਕਿ ਦਾਲ 'ਚ ਕੁਝ ਕਾਲਾ ਕਾਲਾ ਹੈ, ਔਰ ਤੁਹਾਨੂੰ ਕੋਈ ਆਪਣਾ ਪਰਸਨਲ ਕੰਟੈਕਟ ਨੰਬਰ ਦੇ ਰਿਹਾ ਕਿ ਮੈਂ ਫਲਾਣੇ ਬੈਂਕ ਤੋਂ ਬੋਲ ਰਿਹਾ ਅਤੇ ਇਹ ਮੇਰਾ ਕੰਟੈਕਟ ਨੰਬਰ ਹੈ, ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਤਾਂ ਇਸ ਦੌਰਾਨ ਤੁਹਾਨੂੰ ਲੱਗੇ ਕਿ ਕੁਝ ਗੜਬੜ ਹੈ, ਤਾਂ ਤੁਸੀਂ ਕੀ ਕਰਨਾ ਜੀ, ਆਫੀਸ਼ੀਅਲ ਨੰਬਰ 'ਤੇ ਇੰਡੀਪੈਂਡੈਂਟਲੀ ਕਾਲ ਕਰਨੀ ਹੈ। ਕਈ ਵਾਰੀ ਪਰਸਨ ਕੋਈ ਹੋਰ ਵੀ ਹੋ ਸਕਦਾ, ਇਹ ਵੀ ਹੋ ਸਕਦਾ ਕਿ ਬੈਂਕ ਛੋੜ ਕੇ ਜਾ ਚੁੱਕਿਆ ਹੋਵੇ। ਸੋ ਤੁਸੀਂ ਕੀ ਕਰਨਾ ਜੀ, ਕਿਸੇ ਨੂੰ ਪਰਸਨਲੀ, ਕਿਸੇ ਦਾ ਜੋ ਨੰਬਰ ਹੈ ਉਹਦੇ 'ਤੇ ਤੁਸੀਂ ਕੋਈ ਵੀ ਇਨਫੋਰਮੇਸ਼ਨ ਨਹੀਂ ਦੇਣੀ। ਤੁਸੀਂ ਬੈਂਕ ਨੂੰ ਜਾਂ ਕੰਪਨੀ ਨੂੰ ਡਾਇਰੈਕਟਲੀ ਕਾਲ ਕਰ ਸਕਦੇ ਹੋ, ਉਹਨਾਂ ਦਾ ਜਿਹੜਾ ਅਫੀਸ਼ੀਅਲ ਨੰਬਰ ਹੈ ਉਹਦੇ 'ਤੇ। ਥੋੜ੍ਹੀ ਜਿਹੀ ਅਵੇਅਰਨੈਸ ਰੱਖਣੀ ਬਹੁਤ ਜ਼ਰੂਰੀ ਹੈ ਜੇਕਰ ਅਸੀਂ ਵੱਡੀਆਂ ਫੈਸਿਲਿਟੀਜ਼ ਨੂੰ ਇੰਜੋਏ ਕਰਨਾ ਚਾਹੁੰਦੇ ਹਾਂ, ਕਿਉਂਕਿ ਛੋਟੀ ਜਿਹੀ ਜਿਹੜੀ ਸਾਡੀ ਅਣਗਹਿਲੀ ਹੈ ਕਈ ਵਾਰੀ ਸਾਡੇ ਖਾਤੇ ਹੀ ਖਾਲੀ ਕਰ ਦਿੰਦੀ ਹੈ, ਹੈ ਨਾ? ਅਤੇ ਅਸੀਂ ਅਵੇਅਰ ਰਹਿਣਾ ਹੈ, ਕਿਉਂਕਿ ਫੈਸਿਲਿਟੀਜ਼ ਜੋ ਮਿਲ ਰਹੀਆਂ ਨੇ ਬਹੁਤ ਵਧੀਆ ਨੇ, ਅਤੇ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਉਹਨਾਂ ਦਾ ਆਨੰਦ ਵੀ ਮਾਣਨਾ ਹੈ, ਅਤੇ ਤਾਂ ਹੀ ਮਾਣਾਂਗੇ ਜੇਕਰ ਅਸੀਂ ਅਵੇਅਰ ਹੋਵਾਂਗੇ। ਸੋ ਪ੍ਰੋਗਰਾਮ ਗੀਤ ਬਹਾਰ ਅਤੇ ਮੋਹਿਤ ਚੌਹਾਨ ਦੀ ਆਵਾਜ਼ ਦੇ ਵਿੱਚ ਇੰਜੋਏ ਕਰ ਰਹੇ ਹਾਂ ਜੀ ਅਗਲਾ ਗੀਤ।

ਜੀ, ਤਿੰਨ ਚੀਜ਼ਾਂ ਫੇਵਰੇਟ ਇੰਕਲੂਡ ਕਰ ਲੈਣੀਆਂ, ਜਿਵੇਂ ਕਿ ਤੁਹਾਡਾ ਫੇਵਰੇਟ ਨੰਬਰ ਕਿਹੜਾ, ਫੇਵਰੇਟ ਪਲੇਸ ਕਿਹੜਾ, ਜਾਂ ਫੇਵਰੇਟ ਨੇਮ ਕਿਹੜਾ। ਇਹਦੇ ਵਿੱਚੋਂ ਇੱਕ ਕੈਂਸਲ ਕਰਕੇ ਫੇਵਰੇਟ ਕਲਰ ਵੀ ਐਡ ਕਰ ਸਕਦੇ ਹੋ। ਸਪੋਜ਼ ਕਿ ਤੁਹਾਡਾ ਫੇਵਰੇਟ ਕਲਰ ਹੈ ਰੈੱਡ, ਔਰ ਤੁਹਾਡਾ ਫੇਵਰੇਟ ਪਲੇਸ ਹੈ ਸ਼ਿਮਲਾ, ਔਰ ਫੇਵਰੇਟ ਨੰਬਰ ਹੈ 5, ਅਤੇ ਕੀ ਬਣ ਗਿਆ, ਰੈੱਡ ਸ਼ਿਮਲਾ 5, ਜਾਂ ਰੈੱਡ 5 ਸ਼ਿਮਲਾ, ਹੈ ਨਾ। ਸੋ ਜਦੋਂ ਤੁਸੀਂ ਤਿੰਨ ਚੀਜ਼ਾਂ ਇਕੱਠੀਆਂ ਕਰਕੇ ਪਾਸਵਰਡ ਬਣਾਓਗੇ ਤਾਂ ਉਹਨਾਂ ਨੂੰ ਯਾਦ ਵੀ ਰਹੇਗਾ, ਕਿਉਂਕਿ ਤੁਹਾਡੇ ਫੇਵਰੇਟ ਚੀਜ਼ਾਂ ਦਾ, ਸੋ ਤੁਸੀਂ ਭੁੱਲੋਗੇ ਨਹੀਂ। ਸੋ ਫੇਵਰੇਟ ਜਿਹੜੀ ਚੀਜ਼ ਤੁਹਾਨੂੰ ਪਸੰਦ ਹੈ ਜਾਂ ਜਿਹਨੂੰ ਤੁਸੀਂ ਹਾਸਿਲ ਕਰਨਾ ਚਾਹੁੰਦੇ ਹੋ, ਹੈ ਨਾ, ਉਸ ਚੀਜ਼ ਨੂੰ ਇੰਕਲੂਡ ਕਰਕੇ ਪਾਸਵਰਡ ਬਣਾਓ, ਤੁਸੀਂ ਭੁੱਲੋਗੇ ਵੀ ਨਹੀਂ, ਔਰ ਕੋਈ ਵੀ ਅਣਜਾਣ ਅਨਨੋਨ ਜਿਹੜਾ ਪਰਸਨ ਹੈ ਉਹ ਤੁਹਾਡਾ ਪਾਸਵਰਡ ਨੂੰ ਜੱਜ ਨਹੀਂ ਕਰ ਸਕੇਗਾ। ਸੋ ਤਰੀਕਾ ਸੌਖਾ ਹੀ ਹੈ, ਤਿੰਨ ਚੀਜ਼ਾਂ ਨੂੰ ਤੁਸੀਂ ਇੰਕਲੂਡ ਕਰਕੇ ਫਿਰ ਆਪਣਾ ਪਾਸਵਰਡ ਜਨਰੇਟ ਕਰੋ। ਔਰ ਸਾਈਬਰ ਸਿਕਿਉਰਿਟੀ ਬਹੁਤ ਜ਼ਰੂਰੀ ਹੈ, ਅਵੇਅਰਨੈਸ ਬਹੁਤ ਜ਼ਰੂਰੀ ਹੈ, ਕਿਉਂਕਿ ਹੁਣ ਜਿਹੜਾ ਟਾਈਮ ਹੈ ਉਹ ਸਾਈਬਰ ਡਿਪੈਂਡੈਂਸ ਦਾ ਹੋ ਗਿਆ ਜੀ। ਅਸੀਂ ਸਾਰੀਆਂ ਚੀਜ਼ਾਂ ਦੇ ਲਈ ਡਿਪੈਂਡ ਹੋ ਗਏ ਹਾਂ ਡਿਜੀਟਲ ਕਨਵਰਸੇਸ਼ਨ 'ਤੇ। ਸੋ ਆਪਣੇ ਪਾਸਵਰਡ ਨੂੰ ਸਟਰੋਂਗ ਰੱਖਣਾ ਬਹੁਤ ਹੀ ਜ਼ਰੂਰੀ ਹੈ।

ਔਖਾ ਹੀ ਹੈ, ਤਿੰਨ ਚੀਜ਼ਾਂ ਨੂੰ ਤੁਸੀਂ ਇੰਕਲੂਡ ਕਰਕੇ ਫਿਰ ਆਪਣਾ ਪਾਸਵਰਡ ਜਨਰੇਟ ਕਰੋ। ਔਰ ਸਾਈਬਰ ਸਿਕਿਉਰਿਟੀ ਬਹੁਤ ਜ਼ਰੂਰੀ ਹੈ, ਅਵੇਅਰਨੈਸ ਬਹੁਤ ਜ਼ਰੂਰੀ ਹੈ, ਕਿਉਂਕਿ ਹੁਣ ਜਿਹੜਾ ਟਾਈਮ ਹੈ ਉਹ ਸਾਈਬਰ ਡਿਪੈਂਡੈਂਸ ਦਾ ਹੋ ਗਿਆ ਜੀ। ਅਸੀਂ ਸਾਰੀਆਂ ਚੀਜ਼ਾਂ ਦੇ ਲਈ ਡਿਪੈਂਡ ਹੋ ਗਏ ਹਾਂ ਡਿਜੀਟਲ ਕਨਵਰਸੇਸ਼ਨ 'ਤੇ। ਸੋ ਆਪਣੇ ਪਾਸਵਰਡ ਨੂੰ ਸਟਰੋਂਗ ਰੱਖਣਾ ਬਹੁਤ ਹੀ ਜ਼ਰੂਰੀ ਹੈ। ਸੋ ਪ੍ਰੋਗਰਾਮ ਗੀਤ ਬਹਾਰ 'ਤੇ ਵਾਰੀ ਆ ਗਈ ਹੈ ਜੀ ਗੀਤ ਦੀ, ਇੰਜੋਏ ਕਰਦੇ ਹਾਂ। ਮੌਲਾ ਮੌਲਾ ਰੇ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

0: ਬਾਬਾ ਗੱਡੀ ਕਿਉਂ ਰੋਕੀ ਆ?
1: ਕੀ ਦੱਸਾਂ ਕੁੜੀਏ, ਗੱਡੀ ਦਾ ਤਾਂ ਗੇਰ ਹੀ ਅੜ ਗਿਆ।

ਸਾਡਾ ਤਾਂ ਹੋ ਗਿਆ ਕੰਘਾ, 200 ਵਿੱਚ ਪਾਣੀ ਪੈ ਗਿਆ, 200 ਵਿੱਚ ਪਾਣੀ ਪੈ ਗਿਆ, ਮੈਂ ਇੱਥੇ ਜੋਗਾ ਰਹਿ ਗਿਆ, ਮੈਂ ਇੱਥੇ ਜੋਗਾ ਰਹਿ ਗਿਆ, ਔਰ ਰੱਬਾ ਰਹੀ ਸਵਾਰੀ ਕੱਲੀ ਕਲੈਣੀ ਕਲੈਣੀ।

0: ਤੈਨੂੰ ਲੱਖ ਦੀ ਇੱਕ ਸੁਣਾਵਾਂ,
1: ਸੁਣਾ
0: ਤੈਨੂੰ ਦਫ਼ਤਰ ਹੁਣੇ ਪਹੁੰਚਾਵਾਂ।
1: ਸੱਚੀ
0: ਕਿਸੇ ਬੁੱਢੜੇ ਡਰਾਈਵਰ ਤਾਈ, ਕਿਸੇ ਬੁੱਢੜੇ ਡਰਾਈਵਰ ਤਾਈ, ਨਾ ਬਾਬਾ ਆਖ ਸੁਣਾਈ, ਤੈਨੂੰ ਲੱਖ ਦੀ ਇੱਕ ਸੁਣਾ ਨੈ ਤੈਨੂੰ ਨੀ ਤੈਨੂੰ

0: प्रोग्राम एंजॉय कर रहे हो जी, पंजाबी तड़का है ते लो जी, पंजाबी तड़का विच पहुंचे ने अगले कॉलर साढ़े तक। हेलो,
1: ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਂ ਕੁਲਦੀਪ ਸਿੰਘ ਬੋਲਦਾ, ਪਿੰਡ ਲਾਧੀਆਂ ਖੁਰ, ਜ਼ਿਲ੍ਹਾ ਲੁਧਿਆਣਾ ਜੀ।
0: ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਕੀ ਹਾਲ ਚਾਲ ਨੇ?
1: ਹਾਂਜੀ ਮੈਮ, ਤੁਹਾਡਾ ਬਹੁਤ ਸਵਾਗਤ, ਹਾਲ ਚਾਲ ਵਧੀਆ, ਤੁਸੀਂ ਸੁਣਾਓ?
0: ਕੀ ਕਰ ਰਹੇ ਹੋ, ਕੰਮ ਕਾਰ ਕਰ ਰਹੇ ਹੋ ਕਿ ਗਾਣੇ ਸੁਣਦੇ ਪਏ ਹੋ?
1: ਮੈਂ ਇਸ ਟਾਈਮ ਤਾਂ ਆਰਾਮ ਕਰ ਰਹੇ ਹਾਂ ਜੀ, ਆਪਣੇ ਪ੍ਰੋਗਰਾਮ ਦਾ ਆਨੰਦ ਲੈ ਰਹੇ ਹਾਂ ਜੀ।
0: ਕੀ ਬਾਤ ਹੈ, ਮੌਸਮ ਤੇ ਪ੍ਰੋਗਰਾਮ ਇਕੱਠੇ ਇਕੱਠੇ, ਠੀਕ ਹੈ।
1: ਮੈਮ ਏਦਾਂ ਨਾ, ਹੁਣ ਜਦੋਂ ਕਾਲ ਲੱਗ ਜਾਂਦੀ ਹੈ ਨਾ, ਫਿਰ ਵਿੱਚ ਨਾ ਜਦੋਂ ਕੱਟੀ ਜਾਂਦੀ ਹੈ ਉਦੋਂ ਬੜਾ ਗੱਲ ਖਰਾਬ ਜਿਹਾ ਕੰਮ ਲੱਗਦਾ,
0: ਮੂਡ ਖਰਾਬ ਹੋ ਜਾਂਦਾ ਹੈ।
1: ਗੱਲ ਹੋਈ ਤੇ ਉਹਨਾਂ ਦੇ ਨਾਮ
0: ਨਹੀਂ
1: ਮੇਰਾ ਬੋਲਿਆ,
0: ਅੱਜ ਆਪਾਂ ਤੁਹਾਡਾ ਮੂਡ ਨਹੀਂ ਖਰਾਬ ਕੀਤਾ।
1: ਚਾਹੀਦਾ ਜੀ, ਕਾਲ ਬੜੀ ਔਖੀ ਲੱਗਦੀ ਹੈ ਮੈਮ।
0: ਹਾਂਜੀ ਹਾਂਜੀ, ਅੱਜ ਆਪਾਂ ਤੁਹਾਡਾ ਮੂਡ ਨਹੀਂ ਖਰਾਬ ਕੀਤਾ, ਕਾਲ ਤੁਹਾਡੀ ਨਹੀਂ ਕੱਟੀ ਗਈ, ਕਾਲ ਪਹੁੰਚ ਗਈ ਹੈ ਔਰ ਦੇਖੋ ਬ੍ਰੌਡਕਾਸਟ ਹੋ ਰਹੀ ਹੈ, ਲੋਕ ਸੁਣ ਰਹੇ ਨੇ ਤੁਹਾਡੀ ਆਵਾਜ਼ ਨੂੰ।
1: ਪ੍ਰੋਗਰਾਮ ਪੇਸ਼ ਕਰ ਰਹੇ, ਬਹੁਤ ਬਹੁਤ ਧੰਨਵਾਦ।
0: ਥੈਂਕ ਯੂ ਜੀ। ਤੇ ਫਿਰ ਅੱਜ ਮੈਨੂੰ ਉਹ ਦੱਸੋ, ਜਦੋਂ ਤੁਸੀਂ ਪਹਿਲੀ ਕਮਾਈ ਕੀਤੀ ਸੀ, ਯਾਦ ਹੈ ਪਹਿਲੀ ਕਮਾਈ ਕਿੰਨੇ ਰੁਪਏ ਦੀ ਸੀ? ਆਪਣੀ ਕਮਾਈ ਦੇ? ਹਾਂਜੀ, ਹਾੜੀ ਸੋਹਣੀ। ਹਾਂ, ਤੇ ਉਹ ਜਿਹੜੇ ਪਹਿਲੀ ਵਾਰੀ ਤੁਸੀਂ ਆਪਣੇ ਹੱਥੀ ਲੈ ਕੇ ਆਏ ਸੀ ਜਿਹੜੇ ਪੈਸੇ, ਉਹ ਕਿੰਨੇ ਸੀ, ਯਾਦ ਹੈ? ਭੁੱਲ ਗਏ ਉਹ ਕਿ ਯਾਦ ਹੈ? ਪਹਿਲੀ ਕਮਾਈ ਭੁੱਲ ਗਏ ਕਿ ਯਾਦ ਹੈ? ਅੱਛਾ, ਭੁੱਲ ਕੇ ਮੈਨੂੰ ਲੱਗਦਾ। ਅੱਛਾ ਚਲੋ ਛੱਡੋ, ਆਪਾਂ ਕਿਸੇ ਹੋਰ ਮੁੱਦੇ 'ਤੇ ਆਉਂਦੇ ਹਾਂ, ਕੋਈ ਹੋਰ ਗੱਲ ਕਰਦੇ ਹਾਂ। ਮੈਨੂੰ ਲੱਗਦਾ ਕਮਾਈ ਵਾਲੀ ਗੱਲ ਆਪਾਂ ਜਚੀ ਨਹੀਂ ਤੁਹਾਨੂੰ, ਹੈ ਨਾ? ਪਹਿਲੀ ਫਿਲਮ ਕਿਹੜੀ ਦੇਖੀ ਸੀ ਉਹ ਦੱਸੋ।

0: ਹਾਂਜੀ ਹਾਂਜੀ ਫਿਰ ਮੈਂ ਬਾਜ਼ਾਰ ਫਿਰ ਵੀ ਮੈਂ ਦੇਖੀ ਇੱਕ ਤਾਂ ਬੈਰੀ
1: ਇਹ ਯਾਦ ਹੈ
0: ਹਾਂਜੀ ਅੱਛਾ ਚੰਦ ਪ੍ਰਦੇਸ਼
1: ਚੰਨ ਪਰਦੇਸੀ ਦੇਖੋ ਇਹ ਯਾਦ ਹੈ ਫਿਲਮ ਯਾਦ ਹੈ ਕਮਾਈ ਨਹੀਂ ਯਾਦ ਤੁਹਾਨੂੰ
0: ਫਿਲਮਾਂ ਬਹੁਤ ਦੇਖਦੇ ਸੀ ਅਸੀਂ ਨਿੱਕੇ ਹੁੰਦੇ ਜੀ
1: ਆਹਾ ਤੇ ਹੁਣ ਨਹੀਂ ਦੇਖਦੇ
0: ਹੁਣ ਤਾਂ ਘਰੇ ਹੀ ਵਾਧੂ ਆ ਜੀ ਰਾਤ ਹੀ ਚੱਲੀ ਜਾਂਦੀ ਆ ਮੈਮ
1: ਤੇ ਫਿਰ ਚੰਦ ਪਰਦੇਸੀ ਕਿੱਥੇ ਜਾ ਕੇ ਦੇਖੀ ਸੀ
0: ਚਾਂਦ ਸਿਨੇਮੇ ਚ ਦੇਖੀ ਸੀ ਮੈਂ
1: ਚਾਂਦ ਸਿਨੇਮੇ ਇਹ ਤੁਹਾਨੂੰ ਇੱਕ ਇੱਕ ਪਲ ਯਾਦ ਹੈ ਕਿੱਥੇ ਦੇਖੀ ਸੀ ਕਿਹਦੇ ਨਾਲ ਦੇਖੀ ਸੀ ਕਿੰਨੇ ਵਜੇ ਦੇਖੀ ਸੀ ਕਦੋਂ ਦੇਖੀ ਸੀ ਇਹਦਾ ਸਭ ਯਾਦ ਹੈ ਨਾ ਅੱਛਾ ਚਲੋ ਮੈਨੂੰ ਗੀਤ ਦੱਸੋ ਫਿਰ ਕਿਹੜਾ ਸੁਣਨਾ
0: ਮੈਂ ਜੀ ਗੀਤ ਆਪਾਂ ਸੁਣਨਾ ਜੀ ਆਪਣਾ ਮਿੱਤਰਾਂ ਦੀ ਖੰਘ ਵਿੱਚ ਖੰਘ ਵੱਜ ਗਈ
1: ਆਏ ਹਾਏ ਜੇ ਮਿੱਤਰਾਂ ਦੀ ਖੰਘ ਦੇ ਵਿੱਚ ਕਿਵੇਂ ਖੰਘੇ ਜੇ ਖੰਘ ਨਾ ਆਉਂਦੀ ਹੋਵੇ ਫਿਰ ਜਬਰਦਸਤੀ ਖੰਘੇ ਜਬਰਦਸਤੀ ਉਹਦੀ ਖੰਘ ਲਵਾਈਏ ਉਹਨੂੰ ਹੈ ਨਾ ਠੀਕ ਹੈ ਜੀ ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ ਜ਼ਰੂਰ ਲਗਾਵਾਂਗੇ ਜੀ ਤੁਹਾਡੀ ਪਸੰਦ ਦਾ ਗੀਤ ਲਓ ਜੀ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀ ਆਵਾਜ਼ ਦੇ ਵਿੱਚ ਇੰਜੋਏ ਕਰਦੇ ਹਾਂ ਗੀਤ ਮਿੱਤਰਾਂ ਦੀ ਖੰਘ ਵਿੱਚ

0: ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਪੰਜਾਬੀ ਤੜਕਾ, ਤੇ ਅਗਲੇ ਕਾਲਰ ਵੀ ਪਹੁੰਚ ਚੁੱਕੇ ਨੇ ਸਾਡੇ ਤੱਕ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਇਹ ਮੈਮ ਸੋਨੂੰ ਬੋਲ ਰਿਹਾ ਜੀ, ਪਿੰਡ ਕੂਕਾ ਤਲਵੰਡੀ, ਡਿਸਟ੍ਰਿਕਟ ਕਪੂਰਥਲਾ ਤੋਂ।
0: ਬਹੁਤ ਬਹੁਤ ਸਵਾਗਤ ਹੈ ਜੀ ਕਪੂਰਥਲੇ ਵਾਲਿਓ, ਕੀ ਹਾਲ ਚਾਲ ਨੇ?
1: ਥੈਂਕ ਯੂ ਸੋ ਮਚ ਮੈਮ, ਹਾਲ ਚਾਲ ਬਹੁਤ ਅੱਛੇ ਮੈਮ, ਤੁਸੀਂ ਸੁਣਾਓ ਜੀ, ਤੁਸੀਂ ਕਿਵੇਂ ਹੋ
0: ਜੀ? ਤੁਸੀਂ ਵਧੀਆ ਤੇ ਅਸੀਂ ਵੀ ਵਧੀਆ।
1: ਮੋਬਾਈਲ
0: ਸ਼ੋਪ ਤੇ ਇਹ ਤੁਹਾਡਾ ਪਹਿਲਾ ਬਿਜ਼ਨਸ?

0: ਬਿਜ਼ਨਸ ਹੈ ਕਿ ਉਸ ਤੋਂ ਪਹਿਲਾਂ ਵੀ ਕੁਛ ਕੀਤਾ ਹੋਇਆ?
1: ਨਹੀਂ, ਪਹਿਲਾਂ ਮੈਡਮ ਮੈਂ ਬੁਟੀਕ ਦਾ ਕੰਮ ਕੀਤਾ 17-18 ਸਾਲ ਮੈਮ।
0: ਅੱਛਾ, 17-18 ਸਾਲ।
1: ਹਾਂਜੀ ਮੈਡਮ, ਤੇ ਹੁਣ 3 ਸਾਲ ਹੋ ਗਏ ਮੈਡਮ ਉਹ ਛੱਡ ਕੇ ਮੋਬਾਈਲ ਦਾ ਸ਼ੁਰੂ ਕੀਤਾ ਕੰਮ ਮੈਂ।
0: ਤੇ ਫਿਰ ਕੀ ਬੁਟੀਕ ਵਾਲਾ ਇੰਟਰਸਟ ਖਤਮ ਹੋ ਗਿਆ?
1: ਹਾਂਜੀ ਹਾਂਜੀ ਮੈਡਮ, ਥੋੜਾ 16-17 ਸਾਲ ਕੰਮ ਕਰ ਲਿਆ ਜੀ, ਵੈਸੇ ਮਨ ਲੱਗ ਗਿਆ ਇਹ ਕੰਮ ਕਰ ਕਰਕੇ ਮੈਮ।
0: ਠੀਕ ਹੈ, ਤੇ ਫਿਰ ਪਹਿਲੀ ਕਮਾਈ ਆਪਾਂ ਬੁਟੀਕ ਚੋਂ ਕੀਤੀ ਸੀ?
1: ਹਾਂਜੀ ਹਾਂਜੀ ਮੈਡਮ, ਮੈਨੂੰ ਯਾਦ ਆ ਮੈਂ ਕੋਈ 1300-1400 ਰੁਪਏ ਕਮਾਈ ਕੀਤੀ ਸੀ ਪਹਿਲੀ।
0: ਅੱਛਾ,
1: ਤੇ ਉਹਦੇ ਵਿੱਚ ਮੈਡਮ ਮੈਂ ਨਾ ਆਪਣੇ ਉਸਤਾਦ ਜੀ ਵਾਸਤੇ ਇੱਕ ਪੱਗ ਇੱਕ ਘੜੀ ਲੈ ਕੇ ਗਿਆ ਸੀ ਮੈਡਮ, ਮੈਨੂੰ ਯਾਦ ਆ ਜੀ।
0: ਕਿਆ ਬਾਤ ਹੈ, ਇੱਕ ਪੱਗ ਤੇ ਇੱਕ ਘੜੀ, ਫਿਰ ਉਹ ਤਾਂ ਇਮੋਸ਼ਨਲ ਹੋ ਗਏ ਹੁਣ ਹਨਾ ਲੈ ਕੇ ਘੜੀ।
1: ਮੈਨੂੰ ਪਹਿਲਾਂ ਮੈਂ ਸੋਚਿਆ ਵੀ ਜਿਹੜੀ ਮੈਨੂੰ ਪਹਿਲੀ ਸੈਲਰੀ ਮਿਲੂਗੀ ਤੇ ਮੈਂ ਆਪਣੇ ਉਸਤਾਦ ਜੀ ਵਾਸਤੇ ਇੱਕ ਪੱਗ ਤੇ ਘੜੀ ਲੈ ਕੇ ਜਾਊਂਗਾ, ਤੇ ਲੈ ਕੇ ਬਹੁਤ ਖੁਸ਼ ਹੋਏ ਮੈਡਮ।
0: ਅੱਛਾ, ਸਾਰੀ ਸਾਰੀ ਸੈਲਰੀ ਉੱਥੇ ਕੰਜ਼ਿਊਮ ਕਰਤੀ ਕਿ ਕੁਝ
1: ਹੋਰ? ਬਾਕੀ ਜਿਹੜੇ ਪੈਸੇ ਬਚੇ ਸੀ ਮੈਂ ਆਪਣੇ ਮਾਤਾ ਜੀ ਦੇ ਹੱਥ ਫੜਾਏ ਸੀ ਮੈਡਮ, ਯਾਦ ਆ ਜੀ।
0: ਤੇ ਫਿਰ ਮਾਤਾ ਜੀ ਦਾ ਕੀ ਰਿਐਕਸ਼ਨ ਸੀ?
1: ਹਾਂਜੀ ਮੈਡਮ, ਬਹੁਤ ਹੀ ਬਹੁਤ ਖੁਸ਼ ਹੋਏ, ਆਸ਼ੀਰਵਾਦ ਦਿੱਤਾ, ਤੇ ਤੈਨੂੰ ਪਤਾ ਬਜ਼ੁਰਗਾਂ ਦਾ ਆਸ਼ੀਰਵਾਦ ਹੋਵੇ ਨਾਲ ਤੇ
0: ਬਿਲਕੁਲ
1: ਚੱਲਦਾ ਚੱਲਦਾ ਬਹੁਤ ਮੈਡਮ ਕੰਮ ਚੱਲਿਆ ਫਿਰ।
0: ਤੇ ਫਿਰ ਮਾਤਾ ਜੀ ਦੇ ਹੱਥ ਵਿੱਚ ਪਹਿਲੀ ਸੈਲਰੀ ਦਿੱਤੀ ਕਿ ਦੂਜੀ ਤੀਜੀ ਵੀ ਦਿੱਤੀ ਸੀ?
1: ਨਹੀਂ ਮੈਡਮ, ਫਿਰ ਬਾਅਦ ਚੋਂ ਮਾਤਾ ਜੀ ਕੋਲ ਸੀ, ਮਾਤਾ ਸੈਲਰੀ ਦੇ ਦਿੰਦੇ ਮੈਰਿਜ ਤੋਂ ਪਹਿਲਾਂ, ਪਹਿਲਾਂ ਸਾਰੀ ਸੈਲਰੀ ਮਾਤਾ ਜੀ ਕੋਲ ਜਾਂਦੀ ਸੀ ਜੀ।
0: ਫਿਰ ਚੇਂਜ ਹੋ ਗਿਆ ਹਨਾ ਰਿਸੀਵਰ?
1: ਚੇਂਜ ਹੋ ਜਾਂਦਾ ਮੈਰਿਜ ਹੋ ਜਾਂਦੀ ਆ, ਜਲਦੀ ਚੇਂਜ ਹੋ ਜਾਂਦਾ ਜੀ।
0: ਫਿਰ ਰਿਸੀਵਰ ਚੇਂਜ ਹੋ ਗਿਆ?
1: ਹਾਂਜੀ ਹਾਂਜੀ।
0: ਚਲੋ ਗੀਤ ਦੱਸੋ, ਕਿਹੜਾ ਸੁਣੋਗੇ?
1: ਗੀਤ ਮੈਡਮ ਟੱਚਵੁੱਡ ਸੁਣਾ ਦਿਓ, ਬੱਬੂ ਮਾਨ ਜੀ ਦਾ
0: ਟੱਚਵੁੱਡ। ਠੀਕ ਹੈ ਜੀ, ਜ਼ਰੂਰ ਪਲੇ ਕਰਾਂਗੇ। ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ।
1: ਥੈਂਕ ਯੂ ਸੋ ਮਚ ਮੈਮ।

0: ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਪੰਜਾਬੀ ਤੜਕਾ ਅਤੇ ਪੰਜਾਬੀ ਤੜਕਾ ਦੇ ਵਿੱਚ ਲਗਾਤਾਰ ਦੋਸਤਾਂ ਦੀਆਂ ਕਾਲਸ ਆ ਰਹੀਆਂ ਨੇ ਤੇ ਦੇਖਦੇ ਹਾਂ ਜੀ ਹੁਣ ਕੌਣ ਹੈ ਲੱਕੀ ਵਨ ਜਿਨ੍ਹਾਂ ਦੀ ਕਾਲ ਲੱਗੀ ਹੈ। ਹੈਲੋ
1: ਹੈਲੋ ਕਾਰ ਮੈਡਮ ਜੀ
0: ਨਮਸਕਾਰ ਜੀ ਕੌਣ ਦੋਸਤ ਗੱਲ ਕਰ ਰਹੇ ਹੋ?
1: ਮੈਂ ਜੀ ਸੁਲਤਾਨਪੁਰ ਲੋਧੀ ਤੋਂ ਅੰਮ੍ਰਿਤਪਾਲ ਬੋਲ ਰਿਹਾ।
0: ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਕੀ ਹਾਲ ਚਾਲ ਨੇ?
1: ਸਾਡਾ ਬਹੁਤ ਬਹੁਤ ਸ਼ੁਕਰੀਆ ਜੀ, ਹਾਲ ਚਾਲ ਠੀਕ ਹੈ ਜੀ, ਤੁਸੀਂ ਸੁਣਾਓ?
0: ਬਸ ਅਸੀਂ ਵੀ ਵਧੀਆ। ਤੇ ਫਿਰ ਕੀ ਕਰ ਰਹੇ ਹੋ ਅੱਜ?
1: ਬਸ ਅੱਜ ਵਿਹਲੇ ਹੀ ਆ ਜੀ। ਹੁਣ
0: ਅੱਜ ਵਿਹਲੇ ਹੋ? ਕਿਉਂ?
1: ਹਾਂਜੀ ਨਹੀਂ ਤਕਰੀਬਨ ਵਿਹਲੇ ਹੀ ਆ ਹੁਣ ਉਦਾਂ ਹੀ।
0: ਅੱਛਾ ਜੀ, ਠੀਕ ਹੈ। ਤੇ ਫਿਰ ਅੱਜ ਸਾਡੇ ਨਾਲ ਕਿਹੜਾ ਕਿੱਸਾ ਕਿਹੜੀ ਕਹਾਣੀ ਸਾਂਝੀ ਕਰਨ ਲੱਗੇ ਹੋ?
1: ਕਿੱਸਾ ਕਿੱਸਾ ਕੋਈ ਨਹੀਂ ਆਉਂਦਾ ਆਪਾਂ ਨੂੰ,
0: ਕੋਈ ਕਿੱਸਾ ਨਹੀਂ ਆਉਂਦਾ। ਅੱਛਾ ਫਿਰ ਮੈਨੂੰ ਦੱਸੋ ਸਭ ਤੋਂ ਪਹਿਲਾਂ ਫਿਲਮ ਕਿਹੜੀ ਦੇਖੀ ਸੀ?
1: ਫਿਲਮ ਇਹੋ ਦੇਖੀ ਸੀ ਲੱਛੀ।
0: ਲੱਛੀ ਫਿਲਮ ਦੇਖੀ ਸੀ ਤੇ ਅੱਜ ਲੱਛੀ ਦੇ ਗੀਤ ਸੁਣਾ ਦਈਏ ਫਿਰ।
1: ਹਾਂਜੀ
0: ਕਿਹਦੇ ਨਾਲ ਗਏ ਸੀ ਦੇਖਣ ਲੱਛੀ ਫਿਲਮ?
1: ਇਹ ਇਕੱਲਾ ਗਿਆ ਸੀ ਜੀ ਉਦੋਂ ਮੈਂ।
0: ਓ ਲੈ, ਕਿਉਂ ਇਕੱਲੇ ਕਿਉਂ ਗਏ ਸੀ? ਕੋਈ ਯਾਰ ਦੋਸਤ ਕੋਈ ਨਹੀਂ ਲੱਭਿਆ ਤੁਹਾਨੂੰ ਨਾਲ ਲੈ ਕੇ ਜਾਣ ਨੂੰ?
1: ਮੈਂ ਹੀ ਯਾਰ ਦੋਸਤ ਬਹੁਤ ਘੱਟ ਬਣਾਏ ਹੈਗੇ।
0: ਅੱਛਾ, ਆਪਣੀ ਦੋਸਤੀ ਆਪਣੇ ਨਾਲ ਹੈ ਨਾ?
1: ਹਾਂਜੀ, ਛੋਟੀ ਉਮਰ ਜੀ ਨਹੀਂ ਕੰਮ ਲੱਭਿਆ ਸੀ ਸਿਲਾਈ ਦਾ ਘਰ ਨੂੰ।
0: ਅੱਛਾ,
1: ਤੇ ਇਸ ਕਰਕੇ ਯਾਰ ਦੋਸਤ ਬਣਾਉਣ ਦਾ ਕੋਈ ਟਾਈਮ ਹੀ ਨਹੀਂ ਲੱਗਾ, 5 ਸਾਲ ਦਾ 6 ਸਾਲ ਦਾ ਜਾਨੀ ਲੱਗ ਪਿਆ ਕੰਮ ਤੇ।
0: ਓਹੋ, 5-6 ਸਾਲ ਦੀ ਉਮਰ ਵਿੱਚ ਤੁਸੀਂ ਕੰਮ ਤੇ ਲੱਗ ਗਏ ਹੈ?
1: ਹਾਂਜੀ।
0: ਤੇ ਪਹਿਲੀ ਕਮਾਈ ਕਿੰਨੀ ਕਿਹੜੀ ਉਮਰ ਚ ਕੀਤੀ ਸੀ?
1: ਭਰਾ ਹੀ ਸੀ ਨਾਲ ਮੇਰੇ, ਉਹਦੇ ਕੋਲ ਸਿੱਖਦਾ ਹੁੰਦਾ ਸੀ
0: ਤੇ ਉਹ ਪੈਸੇ ਦਿੰਦਾ ਨਹੀਂ ਸੀ ਫਿਰ? ਬੇਇੱਜ਼ਤੀ ਕਰਤੀ, ਮੈਂ ਤੈਨੂੰ ਪੈਸੇ ਨਹੀਂ ਸੀ ਦਿੰਦਾ।
1: ਬਾਅਦ ਚ ਅੱਡ ਹੋ ਗਿਆ ਸੀ ਮੈਂ।
0: ਠੀਕ ਹੈ, ਤੇ ਫਿਰ ਅੱਜ ਲੱਛੀ ਫਿਲਮ ਦਾ ਗੀਤ ਸੁਣਾ ਦੀਏ। ਕਿਹੜਾ ਗੀਤ ਸੁਣਿਆ ਲੱਛੀ ਫਿਲਮ ਦਾ?
1: ਲੱਛੀ ਦਾ ਫਿਲਮ ਦਾ ਲਾ ਲਓ ਜੀ ਗਾਣਾ, ਅਸੀਂ ਯਾਰ ਦੇ ਨਜ਼ਾਰੇ ਵਿੱਚ ਰੱਬ ਦੇਖਿਆ।
0: ਕੀ ਬਾਤ ਹੈ ਜੀ, ਜ਼ਰੂਰ
1: ਪਲੀ। ਸਾਨੂੰ ਅਜੇ ਤੱਕ ਦਿਖਿਆ ਨਹੀਂ ਜੀ,
0: ਰੱਬ ਤੁਹਾਨੂੰ ਦਿਖਿਆ ਨਹੀਂ ਅਜੇ ਤੱਕ ਹੈ?
1: ਹਾਂਜੀ, ਫਿਲਮ ਵੀ ਪਹਿਲੀ ਇਹੋ ਵੇਖੀ ਸੀ।
0: ਹਾਂ, ਪਹਿਲੀ ਫਿਲਮ ਦੇਖੀ ਤੇ ਗੀਤ ਵੀ ਪਸੰਦ ਆਇਆ ਤੇ ਰੱਬ ਸਾਨੂੰ ਅਜੇ ਤੱਕ ਦਿਖਿਆ ਨਹੀਂ, ਇਹ ਤਾਂ ਗੜਬੜ ਹੋ ਗਈ ਫਿਰ। ਤੁਸੀਂ ਏਦਾਂ ਹੀ ਪਿਆਰ ਸਤਿਕਾਰ ਦਿੰਦੇ ਰਹੋ, ਬਹੁਤ ਵਧੀਆ ਲੱਗਦਾ। ਥੈਂਕ ਯੂ ਸੋ ਮਚ, ਮੈਂ ਤੁਹਾਡੇ ਲਈ ਪਲੇ ਕਰ ਰਹੀ ਹਾਂ ਗੀਤ। ਥੈਂਕ ਯੂ ਕਾਲ ਕਰਨ ਦੇ ਲਈ। ਤੇ ਲਓ ਜੀ, ਫਰਮਾਇਸ਼ ਆਈ ਹੈ, ਲੱਛੀ ਫਿਲਮ ਦਾ ਗੀਤ ਸੁਣਨਾ ਚਾਹੁੰਦੇ ਨੇ ਤੇ ਇੰਜੋਏ ਕਰਦੇ ਇਹਨਾਂ ਦੇ ਨਾਲ ਅਸੀਂ ਵੀ ਇਹ ਗੀਤ।

0: ਚਲੋ ਅੱਜ ਫਿਰ ਤੁਸੀਂ ਸਾਨੂੰ ਉਹ ਦੱਸੋ, ਕੋਈ ਬਚਪਨ ਦੀ ਯਾਦ ਦੱਸੋ, ਜਾਂ ਜਦੋਂ ਆਪਾਂ ਛੁੱਟੀਆਂ 'ਚ ਨਾਨਕੇ ਜਾਂਦੇ ਹੁੰਦੇ ਸੀ, ਜਾਂ ਕੋਈ ਕਦੀ ਖੜਕੰਤੀ ਹੋਈ ਹੋਵੇ ਚੰਗੀ, ਯਾਦ ਹੈ ਕੁਛ? ਰੋਜ਼ ਹੀ ਹੁੰਦੀ ਸੀ, ਕੋਈ ਸਪੈਸ਼ਲ ਮੈਮਰੀ ਨਹੀਂ?
1: ਆਲਸ ਆਉਂਦਾ ਸੀ, ਮੈਡਮ ਨਹਾਉਂਦਾ ਨਹੀਂ ਸੀ ਸਰਦੀਆਂ ਨਾ,
0: ਨਹਾਉਂਦੇ ਨਹੀਂ ਸੀ,
1: ਉਸ ਕਰਕੇ ਮੈਡਮ ਨਾਨਕੇ ਆਏ, ਤੇ ਨਾਨਕੇ ਆ ਕੇ ਬਹੁਤ ਮਜ਼ਾ ਆਉਂਦਾ ਸੀ, ਉੱਥੇ ਬਹੁਤ ਪਿਆਰ ਮਿਲਦਾ ਸੀ, ਤੇ ਮੈਂ ਨਾਨਕੇ ਹੀ ਰਹਿ ਗਿਆ ਜੀ, ਵਾਪਸ ਹੀ ਨਹੀਂ ਗਿਆ ਫਿਰ।
0: ਹਾਂ, ਇੱਥੇ ਕੋਈ ਨਹਾਉਣ ਲਈ ਫੋਰਸ ਨਹੀਂ ਨਾ ਕਰਦਾ ਹੋਣਾ, ਨਹਾ ਲਿਆ ਠੀਕ ਹੈ, ਨਹੀਂ ਤਾਂ ਨਾ ਸੀ।
1: ਨਾਨੀਆਂ ਤੰਗ ਨਹੀਂ ਕਰਦੇ ਜੀ, ਨਾਨੀ ਕਹਿੰਦੀ ਠੀਕ ਹੈ ਨਹਾ ਲਿਆ, ਠੀਕ ਹੈ ਕੋਈ ਗੱਲ
0: ਨਹੀਂ, ਨਹਾਤਾ ਤਾਂ ਵੀ ਕੋਈ ਨਹੀਂ,
1: ਕਿਸ ਲੈਵਲ ਦੇ ਹੁੰਦੇ
0: ਜੀ, ਬਿਲਕੁਲ
1: ਬਹੁਤ ਕਹਿੰਦੇ ਰਹਿੰਦੇ ਸੀ ਬਈ ਪੜ੍ਹ ਲੋ ਤੁਹਾਡੇ ਕੰਮ ਆਏਗਾ, ਲੇਕਿਨ ਅਸੀਂ ਨਹੀਂ ਸਮਝਦੇ, ਅਸੀਂ ਹੁਣ ਉਹੀ ਆਪਣੇ ਬੱਚਿਆਂ ਨੂੰ ਸਮਝਾਉਂਦੇ ਆ, ਉਹ ਨਹੀਂ ਸੁਣਦੇ, ਸਾਨੂੰ ਗੁੱਸਾ ਆਉਂਦਾ ਸੀ, ਫਿਰ ਕਹਿੰਦੇ ਆ ਤੁਸੀਂ ਸਾਡੇ ਵੱਡੇ ਹੋ ਗਏ, ਕੱਲ ਨੂੰ ਤੁਸੀਂ ਤੁਹਾਡੇ ਬੱਚੇ ਹੋਣਗੇ ਤੁਸੀਂ ਪਛਤਾਓਗੇ। ਲੇਕਿਨ ਟਾਈਮ ਬਦਲ ਗਿਆ ਮੈਡਮ, ਹੁਣ ਦੁਨੀਆ ਸੁਣਦੀ ਨੀ, ਬੱਚੇ ਨੀ ਸੁਣਦੇ, ਕੋਈ ਸੁਣਦਾ ਨੀ, ਇਸ ਕਰਕੇ ਦੁਨੀਆ ਬਦਲ ਰਹੀ ਜੀ, ਹੁਣ ਕੀ ਕਰ ਸਕਦਾ
0: ਜੀ, ਬਿਲਕੁਲ
1: ਬੰਦਾ ਮੋਬਾਈਲ ਦੇ ਚੱਕਰ ਵਿੱਚ ਹੁੰਦਾ,
0: ਸਮੇਂ ਦੇ ਹਿਸਾਬ ਨਾਲ ਢਲਣਾ ਹੀ ਸਭ ਤੋਂ ਵੱਡੀ ਗੱਲ ਹੈ, ਹੈਨਾ, ਢਲਣਾ ਚਾਹੀਦਾ ਸਮੇਂ ਦੇ ਹਿਸਾਬ ਨਾਲ। ਤੇ ਚਲੋ ਗੀਤ ਦੱਸੋ ਮੈਨੂੰ, ਕਿਹੜਾ ਸੁਣੋਗੇ?
1: ਗੀਤ ਲਾ ਦਿਓ ਮੈਡਮ ਜੀ, ਦਿਨੇ ਲੜਦਾ ਤੂੰ
0: ਫਰਮਾਇਸ਼ ਹੋਈ ਹੈ ਮੰਗੀ ਮਾਲ ਦੀ ਆਵਾਜ਼ ਦੇ ਵਿੱਚ, ਗੀਤ ਸੁਣਿਆ ਦਿਨੇ ਤੇਰੀ ਮਾਂ ਲੜਦੀ, ਜ਼ਰੂਰ ਪਲੇ ਕਰਾਂਗੇ ਜੀ, ਪਰ ਪਹਿਲਾਂ ਛੋਟਾ ਜਿਹਾ ਅਸੀਂ ਕਮਰਸ਼ੀਅਲ ਬ੍ਰੇਕ ਲੈ ਲਈਏ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

0: प्रोग्राम चल रहा है जी पंजाबी तड़का, ते पंजाबी तड़का दे विच हो गया जी समा थानू बाई बाई कहन दा, पर नहीं एक कॉल होर लेके जावांगे जी, क्योंकि कॉलर वेट कर रहे ने, इंतजार कर रहे ने, एक कॉल जरूर लवांगे ते उस तो बाद प्रोग्राम दे विच इंजॉय करोगे तुसी लास्ट गीत, ते फिर कुछ पला बाद मिलते हैं अगले प्रोग्राम दे विच। हैलो, सत श्री अकाल जी, कौन बोल रहे हो?
1: हां जी, पाली प्याला जिला हुशियारपुर मैम।
0: स्वागत है जी प्रोग्राम दे विच, की हाल चाल ने?
1: मैं बहुत वधिया जी, तुसी दसो।
0: बस ਅਸੀਂ ਵੀ ਵਧੀਆ। ਤੇ ਫਿਰ ਤੁਸੀਂ ਮੈਨੂੰ ਫਟਾਫਟ ਸ਼ੋਰ ਸ਼ਰਾਬਾ ਕਿੱਥੇ ਹੋ ਗਿਆ?
1: ਹਾਂ ਜੀ ਮੈਮ, ਵਾਪਸ ਆ ਗਈ ਰੋਡ ਤੇ।
0: ਅੱਛਾ, ਹੁਣ ਟਾਈਮ ਹੈਗਾ ਬਹੁਤ ਘੱਟ, ਤੇ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਗੀਤ ਕਿਹੜਾ ਸੁਣਨਾ?
1: ਹਾਂ ਜੀ ਮੈਮ, ਫਿਰੋਜ਼ ਖਾਨ ਦਾ ਲਾ ਦਿਓ, ਪਾਣੀ ਦੀਆਂ ਛੱਲਾਂ।
0: ਪਾਣੀ ਦੀਆਂ ਛੱਲਾਂ ਸੁਣਾ ਦਈਏ ਅੱਜ। ਠੀਕ ਹੈ, ਗਰਮੀ ਦੇ ਵਿੱਚ ਪਾਣੀ ਬਹੁਤ ਯਾਦ ਆਉਂਦਾ ਨਾ। ਪਾਣੀ ਦੀਆਂ ਛੱਲਾਂ ਹੋਵਣ ਤੇ ਉਹ ਵੀ ਪਲੇ ਕਰਦੀਏ ਫਿਰ ਆਪਾਂ। ਥੈਂਕ ਯੂ ਸੋ ਮਚ, ਥੈਂਕ ਯੂ। ਤੇ ਲਓ ਜੀ, ਫਰਮਾਇਸ਼ ਆਈ ਹੈ ਫਿਰੋਜ਼ ਖਾਨ ਦੀ ਆਵਾਜ਼ ਦੇ ਵਿੱਚ, ਪਾਣੀ ਦੀਆਂ ਛੱਲਾਂ ਹੋਵਣ 'ਤੇ। ਦੋਸਤੋ, ਇਹ ਹੋਏਗਾ ਪ੍ਰੋਗਰਾਮ ਦਾ ਲਾਸਟ ਗੀਤ, ਮਿਲਦੇ ਹਾਂ ਅਗਲੇ ਪ੍ਰੋਗਰਾਮ 'ਚ ਕੁਝ ਪਲਾਂ ਬਾਅਦ।

FM बैंड 102.7 MHz ਤੇ ਤੁਸੀਂ ਸੁਣ ਰਹੇ ਹੋ FM Rainbow ਤੇ ਹੁਣ ਪੇਸ਼ ਨੇ FM ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੇਸ਼ੇਲਸ ਦੀ ਆਜ਼ਾਦੀ ਦੇ 50 ਸਾਲਾ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸ੍ਰੀ ਮੋਦੀ ਨੇ ਮੌਰੀਸ਼ੀਅਸ ਦੇ ਪ੍ਰਧਾਨ ਮੰਤਰੀ ਡਾਕਟਰ ਨਵੀਨ ਚੰਦਰ ਰਾਮਕੁਲਮ ਨਾਲ ਮੁਲਾਕਾਤ ਵੀ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਅੱਜ ਨਵੀਂ ਦਿੱਲੀ ਵਿੱਚ ਸੰਪੂਰਨ ਬਾਲ ਸਿਹਤ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ। ਅਮਰੀਕਾ ਅਤੇ ਈਰਾਨ ਜਵਾਬੀ ਹਮਲੇ ਰੋਕਣ ਅਤੇ ਕਤਰ ਦੀ ਰਾਜਧਾਨੀ ਦੋਹਾ ਵਿੱਚ ਗੱਲਬਾਤ ਮੁੜ ਸ਼ੁਰੂ ਕਰਨ ਲਈ ਸਹਿਮਤ ਹੋ ਗਏ ਨੇ। ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਚਿਰਾਗ ਪਾਸਵਾਨ ਨੇ ਕਿਹਾ ਕਿ ਫੂਡ ਪ੍ਰੋਸੈਸਿੰਗ ਉਦਯੋਗ ਕਿਸਾਨਾਂ ਦੀ ਆਮਦਨ ਵਧਾਉਣ, ਪੇਂਡੂ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਵੈਨਜ਼ੂਏਲਾ ਵਿੱਚ ਬੁੱਧਵਾਰ ਨੂੰ ਆਏ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1450 ਹੋ ਗਈ ਹੈ। 3200 ਤੋਂ ਵੱਧ ਲੋਕ ਜ਼ਖਮੀ ਹੋਏ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸਾਰੇ ਮੰਤਰੀ, ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਬੇਅਦਬੀ ਵਿਰੋਧੀ ਕਾਨੂੰਨ ਤੇ ਸੂਬਾ ਸਰਕਾਰ ਦਾ ਪੱਖ ਪੇਸ਼ ਕਰਨਗੇ। ਜਲੰਧਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਦੱਸਿਆ ਕਿ 3 ਦਿਨਾਂ ਪਲਸ ਪੋਲੀਓ ਟੀਕਾਕਰਨ ਪ੍ਰੋਗਰਾਮ ਦੇ ਪਹਿਲੇ ਦਿਨ 28 ਜੂਨ ਨੂੰ 5 ਸਾਲ ਤੋਂ ਘੱਟ ਉਮਰ ਦੇ 93,479 ਬੱਚਿਆਂ ਨੂੰ ਸਫਲਤਾਪੂਰਵਕ ਪੋਲੀਓ ਦੀ ਖੁਰਾਕ ਦਿੱਤੀ ਗਈ।

ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ US ਓਪਨ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਸ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਏ। ਤੇ ਭਾਰਤੀ ਪੁਰਸ਼ ਹਾਕੀ ਟੀਮ ਨੇ ਲੰਡਨ ਵਿੱਚ FIH ਪ੍ਰੋ ਲੀਗ ਦੇ ਮੈਚ ਵਿੱਚ ਪੈਨਲਟੀ ਸ਼ੂਟ ਆਊਟ ਰਾਹੀਂ ਇੰਗਲੈਂਡ ਨੂੰ 3-2 ਨਾਲ ਹਰਾ ਦਿੱਤਾ। ਇਹ ਸਨ FM ਨਿਊਜ਼ ਹੈਡਲਾਈਨਜ਼।

एंजॉय कर रहे हो जी 102.7 एफएम रेनबो। तो दोस्तों प्रोग्राम शुरू हो गया है होम स्वीट होम। सो ताड़े कर नू ताड़े सेहत नू बिल्कुल थानू सेहत याब करन दे लई असी पहुँच गए हैं जी। बहुत सारी जानकारियां लेके बहुत सारे टिप्स ट्रिक्स बहुत सारी इन्फॉर्मेशन लेके पहुँच गए हैं जी जिदे नाल ਤੁਹਾਡੀ ਸਿਹਤ ਦਾ ਧਿਆਨ ਰੱਖਿਆ ਜਾਏਗਾ। ਤੁਹਾਡੇ ਆਲੇ ਦੁਆਲੇ ਨੂੰ ਸੋਹਣਾ ਸਾਫ਼ ਸੁਥਰਾ ਬਣਾਉਣ ਦੇ ਵਿੱਚ ਵੀ ਅਸੀਂ ਮਦਦ ਕਰਾਂਗੇ ਅਤੇ ਤੁਹਾਡੀ ਕਿਚਨ ਨੂੰ ਵੀ ਸਾਫ਼ ਸੁਥਰਾ ਕਰਨ ਦੀ ਕਿਚਨ ਦੇ ਵਿੱਚ ਨਵੀਆਂ ਨਵੀਆਂ ਰੈਸਪੀਜ਼ ਟਰਾਈ ਕਰਨ ਦੇ ਲਈ ਤੁਹਾਨੂੰ ਅਸੀਂ ਬਿਲਕੁਲ ਮੋਟੀਵੇਟ ਕਰਾਂਗੇ ਜੀ। ਨਵੀਆਂ ਨਵੀਆਂ ਰੈਸਪੀਜ਼ ਵੀ ਅਸੀਂ ਸ਼ੇਅਰ ਕਰਾਂਗੇ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨ ਜਾ ਰਹੇ ਹਾਂ, ਉਸ ਤੋਂ ਪਹਿਲਾਂ ਪਲੇ ਕਰਨ ਜਾ ਰਹੀ ਹਾਂ ਤੁਹਾਡੇ ਲਈ ਪਿਆਰਾ ਜਿਹਾ ਗੀਤ। ਇੰਜੋਏ ਕਰੋ ਅਤੇ ਵਾਪਿਸ ਆਓ, ਵਾਪਿਸ ਐਨ ਵਿਹਲੇ ਹੋ ਕੇ ਫ੍ਰੀ ਹੋ ਕੇ ਆਉਣਾ ਹੈ ਕਿਉਂਕਿ ਇਨਫੋਰਮੇਸ਼ਨ ਬਹੁਤ ਸਾਰੀ ਹੈ, ਨੋਟ ਕਰਨੀ ਹੈ ਤਾਂ ਕਿ ਬਾਅਦ ਵਿੱਚ ਤੁਸੀਂ ਉਹਨੂੰ ਯੂਜ਼ ਵੀ ਕਰ ਸਕੋ। ਅਤੇ ਲਓ ਜੀ ਹੁਣ ਪਲੇ ਕਰਨ ਜਾ ਰਹੀ ਹਾਂ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਗੀਤ ਜਿੰਨਾ ਤੇਰਾ ਮੈਂ ਕਰਦੀ। ਇੰਜੋਏ ਕਰੋ, ਵਾਪਿਸ ਆਓ ਅਤੇ ਫਿਰ ਗੱਲਾਂ ਬਾਤਾਂ ਦਾ ਸਿਲਸਿਲਾ ਅਸੀਂ ਸ਼ੁਰੂ ਕਰਦੇ ਹਾਂ।

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਹੋਮ ਸਵੀਟ ਹੋਮ 'ਤੇ। ਦੋਸਤੋ, ਹੋਮ ਸਵੀਟ ਹੋਮ ਦੇ ਵਿੱਚ ਜਾਣ ਤੋਂ ਪਹਿਲਾਂ ਆਪਾਂ ਕਿਚਨ ਵਿੱਚ ਆ ਜਾਈਏ ਜੀ। ਬਿਲਕੁਲ ਦੋਸਤੋ, ਗਰਮੀ ਬਹੁਤ ਜ਼ਿਆਦਾ ਹੈ ਅਤੇ ਗਰਮੀ ਦੇ ਵਿੱਚ ਕਿਹੜੀ ਚੀਜ਼ ਸਾਡੇ ਦਿਮਾਗ ਵਿੱਚ ਆਉਂਦੀ ਹੈ ਕਿ ਜਿਹੜੀ ਸਾਨੂੰ ਰਾਹਤ ਦੇ ਦੇਵੇ? ਅਸੀਂ ਬਿਲਕੁਲ ਉਹੀ ਚੀਜ਼ਾਂ ਫਾਇੰਡ ਆਊਟ ਕਰਦੇ ਹਾਂ ਜਿਹਦੇ ਨਾਲ ਸਾਨੂੰ ਇੰਸਟੈਂਟ ਠੰਡਕ ਮਿਲ ਜਾਵੇ, ਹੈ ਨਾ, ਸਾਨੂੰ ਗਰਮੀ ਤੋਂ, ਤਪਸ਼ ਤੋਂ ਆਜ਼ਾਦੀ ਮਿਲ ਜਾਏ। ਅਸੀਂ ਇਹੋ ਜਿਹੀਆਂ ਚੀਜ਼ਾਂ ਆਪਣੇ ਖਾਣੇ ਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹਾਂ। ਅਤੇ ਦੋਸਤੋ, ਗੱਲ ਕਰੀਏ ਜੇ ਪੁਦੀਨੇ ਦੀ, ਤਾਂ ਪੁਦੀਨਾ ਸਾਡੀ ਗਰਮੀਆਂ ਦੇ ਵਿੱਚ ਕਿਚਨ ਦਾ ਕਹਿੰਦੇ ਨੇ ਅਨਿੱਖੜਵਾਂ ਅੰਗ ਹੋਣਾ ਚਾਹੀਦਾ। ਇਹਨੂੰ ਦੂਰ ਨਾ ਰੱਖੋ ਆਪਣੀ ਕਿਚਨ ਤੋਂ, ਕਿਉਂਕਿ ਪੁਦੀਨੇ ਦੇ ਵਿੱਚ ਇੱਕ ਕੁਦਰਤੀ ਠੰਡਕ ਹੁੰਦੀ ਹੈ, ਪ੍ਰਕਿਰਤਿਕ ਠੰਡਕ ਹੁੰਦੀ ਹੈ, ਜਿਹਦੇ ਨਾਲ ਅਸੀਂ ਆਪਣੇ ਆਪ ਨੂੰ ਵੀ ਠੰਡਾ ਰੱਖ ਸਕਦੇ ਹਾਂ। ਅਸੀਂ ਆਪਣੀ ਡਾਇਟ ਦੇ ਵਿੱਚ ਇਹਨੂੰ ਜ਼ਰੂਰ ਸ਼ਾਮਿਲ ਕਰੀਏ। ਪੁਦੀਨੇ ਦੇ ਵਿੱਚ ਮੈਂਥੋਲ ਹੁੰਦਾ ਹੈ, ਜਿਹੜਾ ਕਿ ਤੁਰੰਤ ਠੰਡਕ ਪਹੁੰਚਾਉਂਦਾ ਹੈ ਅਤੇ ਪਾਚਨ ਤੰਤਰ ਹੈ ਜਿਹੜਾ ਸਾਡਾ ਦਰੁਸਤ ਹੋ ਜਾਂਦਾ ਹੈ। ਇਹੀ ਤਾਂ ਕਾਰਨ ਹੈ ਕਿ ਕਹਿੰਦੇ ਹੈ ਕਿ ਗਰਮੀਆਂ ਦੇ ਵਿੱਚ ਪੁਦੀਨੇ ਦੀ ਚਟਨੀ ਹੈ ਜਿਹੜੀ ਘਰ 'ਚੋਂ ਖਤਮ ਨਹੀਂ ਹੋਣੀ ਚਾਹੀਦੀ। ਖਾਣਾ ਖਾਣ ਨੂੰ ਦਿਲ ਨਾ ਵੀ ਕਰੇ, ਤਦ ਵੀ ਪੁਦੀਨੇ ਦੀ ਚਟਨੀ ਹੋਵੇ ਅਤੇ ਅਸੀਂ ਆਪ ਮੁਹਾਰੇ ਹੀ ਸਾਡਾ ਮਨ ਕਰ ਪੈਂਦਾ ਕਿ ਚੱਲ ਚਟਨੀ ਨਾਲ ਇੱਕ ਫੁਲਕਾ ਖਾ ਹੀ ਲੈਂਦੇ ਹਾਂ, ਅਤੇ ਪੁਦੀਨਾ ਕੋਲ ਹੋਵੇ ਅਤੇ ਫਿਰ ਚਟਨੀ ਮੁੱਕਣ ਨਾ ਦਿਓ। ਔਰ ਦੋਸਤੋ, ਇਹਦੇ ਨਾਲ ਗੈਸ ਅਤੇ ਜਿਹੜੀ ਅਪਚ ਦੀ ਦਿੱਕਤ ਹੈ ਉਹ ਵੀ ਨਹੀਂ ਹੁੰਦੀ, ਸਾਨੂੰ ਡਾਈਜੈਸਟਿਵ ਸਿਸਟਮ ਸਾਡਾ ਇੰਪਰੂਵ ਰਹਿੰਦਾ। ਵਿਟਾਮਿਨ ਸੀ ਇਹਦੇ ਵਿੱਚ ਭਰਪੂਰ ਮਾਤਰਾ ਵਿੱਚ ਹੁੰਦਾ, ਸੋ ਇਮਿਊਨਿਟੀ ਵੀ ਸਾਡੀ ਸਟਰੋਂਗ ਰਹਿੰਦੀ ਹੈ ਔਰ ਜਲਦੀ ਜਲਦੀ ਅਸੀਂ ਬਿਮਾਰ ਨਹੀਂ ਹੁੰਦੇ। ਔਰ ਜੇਕਰ ਅਸੀਂ ਇਹਦਾ ਰੈਗੂਲਰ ਇਹਦਾ ਸੇਵਨ ਕਰਦੇ ਹਾਂ ਤਾਂ ਸਾਡੀ ਤਵਚਾ ਦੇ ਵਿੱਚ ਨਿਖਾਰ ਰਹਿੰਦਾ ਹੈ ਅਤੇ ਮਹਾਂਸਿਆਂ ਦੀ ਜਿਹੜੀ ਦਿੱਕਤ ਹੈ ਉਹ ਵੀ ਦੂਰ ਰਹਿੰਦੀ ਹੈ। ਸੋ ਕਿਸੇ ਵੀ ਰੂਪ ਦੇ ਵਿੱਚ ਲਈਏ, ਪੁਦੀਨੇ ਨੂੰ ਗਰਮੀਆਂ ਦੇ ਵਿੱਚ ਜ਼ਰੂਰ ਆਪਣੀ ਕਿਚਨ 'ਚ ਸ਼ਾਮਿਲ ਕਰਨਾ ਚਾਹੀਦਾ, ਚਾਹੇ ਚਟਨੀ ਬਣਾਈਏ, ਚਾਹੇ ਰਾਇਤੇ ਦੇ ਵਿੱਚ ਪੁਦੀਨਾ ਪਾ ਲਈਏ, ਜਾਂ ਇਸ ਤੋਂ ਇਲਾਵਾ ਤੁਸੀਂ ਡਿਟੋਕਸ ਵਾਟਰ ਦੇ ਵਿੱਚ ਵੀ ਪੁਦੀਨਾ ਪਾ ਸਕਦੇ ਹੋ। ਔਰ ਤੁਹਾਨੂੰ ਪਤਾ ਹੈ ਕਿ ਜਿਹੜਾ ਪੁਦੀਨਾ ਇਹ ਨੈਚੁਰਲ ਮਾਊਥ ਫਰੈਸ਼ਨਰ ਵੀ ਹੈ। ਸੋ ਬਹੁਤ ਸਾਰੇ ਫਾਇਦੇ ਨੇ ਪੁਦੀਨੇ ਦੇ, ਇਹਨੂੰ ਜ਼ਰੂਰ ਸ਼ਾਮਿਲ ਕਰੀਏ, ਕਿਉਂਕਿ ਗਰਮੀ ਬਹੁਤ ਜ਼ਿਆਦਾ, ਗਰਮੀ ਤੋਂ ਰਾਹਤ ਹਾਸਲ ਕਰਨੀ ਹੈ ਅਤੇ ਪੁਦੀਨਾ ਸਾਨੂੰ ਆਪਣੇ ਰੋਜ਼ ਦੇ ਖਾਣੇ ਦੇ ਵਿੱਚ ਸ਼ਾਮਿਲ ਕਰਨਾ ਹੋਏਗਾ। ਸੋ ਪ੍ਰੋਗਰਾਮ ਹੋਮ ਸਵੀਟ ਹੋਮ 'ਤੇ ਹੁਣ ਵਾਰੀ ਆ ਗਈ ਹੈ ਜੀ ਗੀਤ ਦੀ। ਗੀਤ ਇੰਜੋਏ ਕਰੋ, ਬਹੁਤ ਸਾਰੀ ਇਨਫੋਰਮੇਸ਼ਨ ਮੇਰੇ ਕੋਲ ਹੈ ਜਿਹੜੀ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਾਂਗੀ। ਵਾਪਿਸ ਆਓ, ਗੀਤ ਇੰਜੋਏ ਕਰਕੇ ਫਿਰ ਹੋਰ ਗੱਲਬਾਤ ਕਰਦੇ ਹਾਂ।

ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਹੋਮ ਸਵੀਟ ਹੋਮ ਅਤੇ ਦੋਸਤੋ ਸਾਡੇ ਸਵੀਟ ਹੋਮ ਦੇ ਵਿੱਚ ਕਈ ਵਾਰੀ ਪੈਟਸ ਵੀ ਹੁੰਦੇ ਨੇ ਜੀ ਬਿਲਕੁਲ ਕਈਆਂ ਦੇ ਘਰਾਂ ਦੀ ਸ਼ਾਨ ਕਈਆਂ ਦੇ ਘਰਾਂ ਦੀ ਰੌਣਕ ਹੁੰਦੇ ਨੇ ਪੈਟਸ ਅਤੇ ਦੋਸਤੋ ਜੇਕਰ ਗਰਮੀ ਸਾਨੂੰ ਲੱਗਦੀ ਹੈ ਨਾ ਤਾਂ ਪੈਟਸ ਨੂੰ ਵੀ ਲੱਗਦੀ ਹੈ ਸੋ ਗਰਮੀਆਂ ਦੇ ਵਿੱਚ ਜਿੰਨਾ ਧਿਆਨ ਅਸੀਂ ਆਪਣਾ ਰੱਖਣਾ ਓਨਾ ਹੀ ਧਿਆਨ ਸਾਨੂੰ ਪੈਟਸ ਦਾ ਵੀ ਰੱਖਣਾ ਹੋਏਗਾ ਜੇਕਰ ਅਸੀਂ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਸ਼ਰਨ ਦਿੱਤੀ ਹੋਈ ਹੈ ਅਤੇ ਕਿਵੇਂ ਧਿਆਨ ਰੱਖਣਾ ਹੈ ਉਹ ਅੱਜ ਅਸੀਂ ਚਰਚਾ ਕਰਾਂਗੇ ਜ਼ਿਕਰ ਕਰਾਂਗੇ ਸੋ ਦੋਸਤੋ ਪਹਿਲੀ ਗੱਲ ਤਾਂ ਇਹ ਕਿ ਅਸੀਂ ਉਹਨਾਂ ਨੂੰ ਡੀਹਾਈਡਰੇਸ਼ਨ ਨਹੀਂ ਹੋਣ ਦੇਣੀ ਤਿੰਨ ਜਾਂ ਚਾਰ ਵਾਰੀ ਪਾਣੀ ਬਦਲਣਾ ਹੈ ਜਿਹੜਾ ਉਹਨਾਂ ਦਾ ਕਟੋਰਾ ਰੱਖਿਆ ਹੋਇਆ ਪਾਣੀ ਵਾਲਾ ਉਹਦੇ ਵਿੱਚ ਤਿੰਨ ਜਾਂ ਚਾਰ ਵਾਰ ਪਾਣੀ ਬਦਲੋ ਕਿਉਂਕਿ ਲਾਰ ਜਾਂ ਜੀਵਾਣੂਆਂ ਦੇ ਨਾਲ ਨਾ ਉਹ ਕਟੋਰਾ ਗੰਦਾ ਵੀ ਹੋ ਜਾਂਦਾ ਹੈ ਅਤੇ ਉਹਨੂੰ ਰੋਜ਼ ਸਾਫ਼ ਕਰਨਾ ਵੀ ਜ਼ਰੂਰੀ ਹੈ ਔਰ ਗਰਮੀ ਦੇ ਵਿੱਚ ਜਿਹੜਾ ਸਾਡਾ ਪਾਚਨ ਤੰਤਰ ਆ ਉਹ ਸਲੋਅ ਹੋ ਜਾਂਦਾ ਖਾਣਾ ਜਲਦੀ ਨਹੀਂ ਪਚਦਾ ਇਸ ਲਈ ਉਹਨਾਂ ਨੂੰ ਸਵੇਰੇ ਜਾਂ ਦੇਰ ਰਾਤ ਹੀ ਭੋਜਨ ਦਿਓ ਤਾਂ ਕਿ ਉਹਨਾਂ ਨੂੰ ਪਚਾਉਣ ਦੇ ਵਿੱਚ

0: ਉਹਨਾਂ ਨੂੰ ਆਸਾਨੀ ਰਹੇ। ਦੂਸਰੀ ਗੱਲ, ਸਿੱਧੀ ਧੁੱਪ ਤੋਂ ਉਹਨਾਂ ਨੂੰ ਬਚਾਉਣਾ, ਡਾਇਰੈਕਟ ਧੁੱਪ ਦੇ ਵਿੱਚ ਉਹਨਾਂ ਨੂੰ ਬਾਹਰ ਨਹੀਂ ਲੈ ਕੇ ਜਾਣਾ, ਦੁਪਹਿਰ ਦੇ ਟਾਈਮ 'ਤੇ ਅੰਦਰ ਹੀ ਰੱਖੋ, ਕੂਲਰ ਜਾਂ ਏਸੀ ਵਾਲੇ ਕਮਰੇ ਵਿੱਚ ਰੱਖ ਸਕਦੇ ਹੋ, ਨਹੀਂ ਤਾਂ ਗਿੱਲੇ ਤੌਲੀਏ ਦਾ ਤੁਸੀਂ ਇਸਤੇਮਾਲ ਕਰ ਸਕਦੇ ਹੋ, ਗਿੱਲਾ ਤੌਲੀਆ ਦੇ ਦਿਓ, ਕਿਉਂਕਿ ਪਸ਼ੂਆਂ ਜਿਹੜੇ ਪੈਟਸ ਨੇ ਪਾਲਤੂ ਨੇ, ਇਹਨਾਂ ਨੂੰ ਵੀ ਗਰਮੀ ਬਹੁਤ ਲੱਗਦੀ ਹੈ। ਔਰ ਬੇਹੱਦ ਬਰਫੀਲਾ ਪਾਣੀ ਅਸੀਂ ਪੈਟਸ ਨੂੰ ਨਹੀਂ ਦੇਣਾ, ਕਿਉਂਕਿ ਇਹ ਉਹਨਾਂ ਦੀਆਂ ਜਿਹੜੀਆਂ ਰਕਤ ਵਾਹਿਕਾਵਾਂ ਨੇ ਉਹਨਾਂ ਦੇ ਲਈ ਨੁਕਸਾਨਦਾਇਕ ਹੋ ਸਕਦਾ ਹੈ। ਪਾਣੀ ਹੈ ਜਿਹੜਾ ਠੰਡਾ, ਜ਼ਿਆਦਾ ਠੰਡਾ ਪਾਣੀ ਹੈ, ਖੂਨ ਨੂੰ ਜਮਾ ਦਿੰਦਾ ਹੈ। ਔਰ ਸੂਰਜ ਚੜ੍ਹਨ ਤੋਂ ਪਹਿਲਾਂ ਜਾਂ ਸੂਰਿਆਸਤ ਹੋਣ ਤੋਂ ਬਾਅਦ ਹੀ ਉਹਨਾਂ ਨੂੰ ਬਾਹਰ ਲੈ ਕੇ ਜਾਓ, ਕਿਉਂਕਿ ਫੁੱਟਪਾਥ ਗਰਮ ਹੁੰਦੇ ਨੇ ਅਤੇ ਉਹਨਾਂ ਦੇ ਪੈਰ ਜਲਦੇ ਹੈ। ਸੂਰਜ ਚੜ੍ਹਨ ਤੋਂ ਪਹਿਲਾਂ ਜਾਂ ਸੂਰਜ ਛਿਪਣ ਤੋਂ ਬਾਅਦ ਉਹਨਾਂ ਨੂੰ ਬਾਹਰ ਲੈ ਕੇ ਜਾਓ। ਔਰ ਉਹਨਾਂ ਦੇ ਪੰਜਿਆਂ 'ਤੇ ਹੋ ਸਕੇ ਤਾਂ ਪੋਵੈਕਸ ਲਗਾਓ ਜਾਂ ਡੌਗ ਬੂਟਸ ਮਿਲਦੇ ਨੇ, ਡੌਗ ਬੂਟਸ ਤੁਸੀਂ ਉਹਨਾਂ ਨੂੰ ਪਹਿਨਾ ਸਕਦੇ ਹੋ, ਫਿਰ ਬਾਹਰ ਲੈ ਕੇ ਜਾਓ, ਕਿਉਂਕਿ ਸੜਕ ਗਰਮ ਹੁੰਦੀ ਹੈ ਅਤੇ ਪੈਰ ਜਲਦੇ ਨੇ। ਔਰ ਜਿਹੜੇ ਬਾਲ ਡੈੱਡ ਹੇਅਰ ਹੁੰਦੇ ਆ ਉਹਨਾਂ ਨੂੰ ਹਟਾਉਣ ਦੇ ਲਈ ਰੋਜ਼ ਬ੍ਰਸ਼ਿੰਗ ਕਰਨੀ ਚਾਹੀਦੀ ਹੈ। ਅਤੇ ਡਬਲ ਕੋਟ ਵਾਲੀਆਂ ਜਿਹੜੀਆਂ ਨਸਲਾਂ ਨੇ ਉਹਨਾਂ ਦੇ ਫਰ ਉਹਨਾਂ ਨੂੰ ਗਰਮੀ ਅਤੇ ਸਨਬਰਨ ਤੋਂ ਬਚਾਉਂਦੇ ਆ, ਉਹਨਾਂ ਨੂੰ ਪੂਰੀ ਤਰ੍ਹਾਂ ਨਹੀਂ ਹਟਾਉਣਾ। ਔਰ ਡੀਵੋਰਮਿੰਗ ਸਾਨੂੰ ਸਮੇਂ ਸਮੇਂ 'ਤੇ ਕਰਾਉਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਜਿਹੜੇ ਜੀਵਾਣੂ ਕੀਟਾਣੂ ਨੇ ਉਹਨਾਂ ਦੇ ਪਿੱਸੂ ਵਗੈਰਾ ਉਹ ਦੂਰ ਰਹਿਣ। ਔਰ ਤੁਹਾਡੇ ਪੈਟ ਨੂੰ ਗਰਮੀ ਲੱਗ ਚੁੱਕੀ ਹੈ, ਇਹਦੀ ਪਹਿਚਾਣ ਕਿੱਦਾਂ ਹੋਏਗੀ? ਉਹਦੀ ਪਹਿਚਾਣ ਹੋਏਗੀ ਜਦੋਂ ਬਹੁਤ ਜ਼ਿਆਦਾ ਹਫਦਾ ਹੈ, ਹਾਂਫ ਰਿਹਾ ਹੁੰਦਾ ਹੈ, ਔਰ ਗਾੜੀ ਲਾਰ ਉਹਦੇ ਮੂੰਹ 'ਚੋਂ ਟਪਕ ਰਹੀ ਹੋਵੇ ਤਾਂ ਸਮਝੋ ਕਿ ਗਰਮੀ ਲੱਗੀ ਹੈ। ਮਸੂੜਿਆਂ ਦਾ ਗਹਿਰਾ ਲਾਲ ਜਾਂ ਬੈਂਗਣੀ ਹੋ ਜਾਣ ਮਸੂੜੇ, ਚੱਕਰ ਆਉਣ ਲੱਗਣ, ਸੁਸਤੀ ਜਾਂ ਉਲਟੀ ਹੋਣ ਲੱਗੇ, ਸਰੀਰ ਦਾ ਤਾਪਮਾਨ ਹੈ ਜਿਹੜਾ 104 ਫਾਰਨਹੀਟ ਤੋਂ ਅਧਿਕ ਹੋਣ ਲੱਗੇ ਤਾਂ ਸਮਝੋ ਕਿ ਉਹਨੂੰ ਗਰਮੀ ਲੱਗ ਚੁੱਕੀ ਹੈ, ਅਤੇ ਫਿਰ ਉਹਨੂੰ ਠੰਡੇ ਕਮਰੇ ਦੇ ਵਿੱਚ ਲੈ ਜਾਓ। ਔਰ ਇਸ ਤੋਂ ਇਲਾਵਾ ਤੁਸੀਂ ਕੀ ਕਰਨਾ, ਜੇਕਰ ਤੁਹਾਨੂੰ ਲੱਗੇ ਕਿ ਇਹਨੂੰ ਗਰਮੀ ਲੱਗ ਰਹੀ ਹੈ ਤਾਂ ਜਿਹੜਾ ਨੋਰਮਲ ਵਾਟਰ ਹੈ ਉਹਦੇ ਪੇਟ ਦੇ ਉੱਪਰ ਜਾਂ ਉਹਨਾਂ ਦੇ ਜਿਹੜੇ ਪੌਜ਼ ਨੇ, ਉਹਨਾਂ ਦੇ ਪੈਰ ਹੈ, ਉਹਦੇ ਉੱਪਰ ਤੁਸੀਂ ਉਹ ਪੰਜਿਆਂ 'ਤੇ ਪਾਣੀ ਪਾਉਣਾ ਸ਼ੁਰੂ ਕਰ ਦੇਣਾ। ਅਤੇ ਇਸ ਤੋਂ ਇਲਾਵਾ ORS ਅਤੇ ਨਾਰੀਅਲ ਪਾਣੀ ਮਿਲਾ ਕੇ ਵੀ ਅਸੀਂ ਪਾਣੀ ਪੈਟਸ ਨੂੰ ਦੇ ਸਕਦੇ ਹਾਂ। ਅਤੇ ਵਿਸ਼ੇ ਜੇਕਰ ਜ਼ਿਆਦਾ ਲੱਗੇ ਕਿ ਗਰਮੀ ਬਹੁਤ ਜ਼ਿਆਦਾ ਹੈ ਔਰ ਬਿਮਾਰ ਹੋ ਰਿਹਾ ਤੁਹਾਡਾ ਪੈਟ, ਤਾਂ ਫਿਰ ਸਾਨੂੰ ਚਿਕਿਤਸਕ ਦੀ ਸਲਾਹ ਲੈਣੀ ਜ਼ਰੂਰੀ ਹੋ ਜਾਂਦੀ ਹੈ, ਫਿਰ ਉਹਨਾਂ ਨੂੰ ਕੰਸਲਟ ਕਰਨਾ ਚਾਹੀਦਾ ਹੈ। ਸੋ ਦੋਸਤੋ, ਜੇਕਰ ਅਸੀਂ ਪੈਟ ਰੱਖੇ ਹੈ ਤਾਂ ਗਰਮੀ ਵਿੱਚ ਬਹੁਤ ਬਹੁਤ ਧਿਆਨ ਉਹਨਾਂ ਦਾ ਵੀ ਰੱਖਣਾ ਬਣਦਾ ਹੈ, ਕਿਉਂਕਿ ਸਾਡੀ ਅਸੀਂ ਉਹਨਾਂ ਦੀ ਜ਼ਿੰਮੇਵਾਰੀ ਲਈ ਹੁੰਦੀ ਹੈ ਅਤੇ ਸਾਡੀ ਇਹ ਫਰਜ਼ ਬਣ ਜਾਂਦਾ ਕਿ ਉਹਨਾਂ ਦਾ ਧਿਆਨ ਰੱਖੀਏ। ਸੋ ਪ੍ਰੋਗਰਾਮ ਨੂੰ ਅੱਗੇ ਤੋਰ ਰਹੇ ਹਾਂ ਜੀ, ਹੁਣ ਅਸੀਂ ਗੀਤ ਇੰਜੋਏ ਕਰਾਂਗੇ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ। ਤਿੰਨ ਰੰਗ ਨਹੀਂ ਲੱਭਣੇ, ਇੰਜੋਏ ਕਰੋ ਅਤੇ ਵਾਪਿਸ ਆਓ, ਕਿਉਂਕਿ ਬਹੁਤ ਸਾਰੀਆਂ ਗੱਲਾਂ ਅੱਜ ਮੈਂ ਤੁਹਾਡੇ ਨਾਲ ਕਰਨੀਆਂ ਨੇ।
1: ਬੇੜੀ ਦਾ ਪੂਰ ਤਰਿੰਜਣ ਦੀਆਂ ਕੁੜੀਆਂ

ਔਰ ਖਾਣ ਦੇ ਵਿੱਚ ਵੀ ਸਵਾਦ ਲੱਗਦਾ। ਈਜ਼ੀ ਹੈ, ਬਸ ਦਹੀਂ ਦੇ ਵਿੱਚ ਸਬਜ਼ੀਆਂ ਕੱਟ ਕੇ ਪਾ ਲੈਣੀਆਂ ਅਤੇ ਉਹਨੂੰ ਤੁਸੀਂ ਸਪਰੈਡ ਕਰ ਦੇਣਾ ਅਤੇ ਆਪਣੇ ਬੱਚੇ ਨੂੰ ਦਿਓ, ਕਿਉਂਕਿ ਹੁਣ ਸਕੂਲ ਵੀ ਖੁੱਲ੍ਹਣ ਵਾਲੇ ਨੇ ਅਤੇ ਗਰਮੀਆਂ ਦੇ ਵਿੱਚ ਸਭ ਤੋਂ ਵੱਡੀ ਮਦਰਸ ਲਈ ਪ੍ਰੋਬਲਮ ਹੋ ਜਾਂਦੀ ਹੈ ਜੀ, ਕੀ ਪਾਈਏ ਟਿਫਿਨ ਦੇ ਵਿੱਚ, ਕੀ ਪਾਈਏ ਜਿਹੜਾ ਕਿ ਖਰਾਬ ਨਾ ਹੋ ਜਾਏ। ਸੋ ਜਿਹੜੇ ਤੁਸੀਂ 7 ਡੇਜ਼ ਫਿਕਸ ਕੀਤੇ ਹੁੰਦੇ ਉਹਦੇ ਵਿੱਚ ਇੱਕ ਦਿਨ ਮੈਂ ਤੁਹਾਨੂੰ ਦੱਸ ਦਿੱਤਾ ਕਿ ਇੱਕ ਦਿਨ ਤੁਸੀਂ ਕੋਲਡ ਸੈਂਡਵਿਚ ਵੀ ਦੇ ਸਕਦੇ ਹੋ। ਸੋ ਲਓ ਜੀ, ਹੋਮ ਸਵੀਟ ਹੋਮ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਅਤੇ ਹੁਣ ਗਾਣਾ ਅਸੀਂ ਸੁਣਨ ਜਾ ਰਹੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ, ਗੱਲ ਤਜਰਬੇ ਵਾਲੀ।

0: इंग्लैंड की धरती से भारत दियां धीआं तैयार ने T20 महिला विश्व कप जीतण दे लई। आकाशवाणी जलंधर तो सुनो ICC T20 महिला विश्व कप दे मुकाबलियां दी पल पल दी खबर। भारत दे सारे मुकाबलियां दा ते सेमीफाइनल ते फाइनल मुकाबलियां दा अखी वेख्या हाल तुसी सुन सकोगे आकाशवाणी जलंधर दे FM रेनबो चैनल तो 102.7 MHz ते।
1: इंजॉय कर रहे हो जी 102.7 FM रेनबो ते प्रोग्राम चल रहा है होम स्वीट होम। होम स्वीट होम दे विच दोस्तों मैं तुहाडे लई लेके आई हां एक बहुत ही इंपॉर्टेंट टिप। दोस्तों तुसी अक्सर देखा होना है कि साडे जुत्तियां दे पिछे ना लूप लग्या हुंदा है ना, वो लूप दा की परपज़ है। सानू सब नूं ऐ लगदा है कि शायद जो जुत्ते खिंच के पाने हुंदे ने ते लूप खिंच के असीं शूज़ आसानी नाल पा सकते हैं। जी बिल्कुल तुसी ठीक समझे, इसे कारण करके ही लूप होंदा है। और लूप दे होर भी फायदे ने, की फायदे हो सकते हैं वो अज असी जिक्र करांगे। दोस्तों जदों असी शूज़ धोने स्पोर्ट शूज़ धोते होंदे गिले जुत्तियां नूं लूप दे नाल तुसी टंग के सुका भी सकते हो। लूप दे विचों दी ਉਹਦਾ ਲੇਸ ਨਿਕਾਲ ਕੇ ਉਹ ਤੁਸੀਂ ਤਾਰ 'ਤੇ ਬੰਨ ਕੇ ਸੁਕਾ ਵੀ ਸਕਦੇ ਹੋ। ਇਸ ਤੋਂ ਇਲਾਵਾ ਜਦੋਂ ਅਸੀਂ ਟਰੈਕਿੰਗ ਕਰਨੀ ਹੁੰਦੀ ਟਰੈਕਿੰਗ ਦੇ ਦੌਰਾਨ ਜਿਹੜੇ ਲੇਸਿਸ ਹੈ ਉਹ ਵੀ ਲੂਪ ਦੇ ਵਿੱਚੋਂ ਦੀ ਕੱਢ ਕੇ ਜੇਕਰ ਤੁਸੀਂ ਆਪਣੇ ਪੈਰਾਂ ਦੇ ਨਾਲ ਬੰਨਦੇ ਹੋ ਟਾਈ ਕਰਦੇ ਹੋ ਤਾਂ ਉਹਦੀ ਫਿਟਿੰਗ ਅੱਛੀ ਆਉਂਦੀ ਹੈ, ਅੱਛੀ ਤਰ੍ਹਾਂ ਫਿੱਟ ਹੁੰਦੇ ਆ ਔਰ ਟਰੈਕਿੰਗ ਕਰਨ ਦੇ ਟਾਈਮ 'ਤੇ ਸਾਨੂੰ ਆਸਾਨੀ ਰਹਿੰਦੀ ਹੈ। ਸੋ ਕਿੰਨੇ ਫਾਇਦੇ ਆ ਨਾ, ਸ਼ੂਜ਼ ਪਾਉਣ ਦੇ ਵਿੱਚ ਤਾਂ ਆਸਾਨੀ ਹੁੰਦੀ ਹੀ ਹੈ, ਉੱਦਾਂ ਸਾਨੂੰ ਸ਼ੂਜ਼ ਪਾਉਣਾ ਮੁਸ਼ਕਿਲ ਲੱਗਦਾ। ਜੇਕਰ ਅਸੀਂ ਲੂਪ ਦੇ ਨਾਲ ਖਿੱਚ ਕੇ ਪਾਉਂਦੇ ਹਾਂ ਤਾਂ ਸ਼ੂਜ਼ ਆਸਾਨੀ ਨਾਲ ਪੈ ਜਾਂਦਾ, ਤੁਸੀਂ ਸੁਕਾ ਵੀ ਸਕਦੇ ਹੋ ਲੂਪ ਦੇ ਵਿੱਚੋਂ ਦੀ ਲੇਸਿਸ ਨਿਕਾਲ ਕੇ। ਔਰ ਟਰੈਕਿੰਗ ਦੇ ਵਿੱਚ ਵੀ ਅਸੀਂ ਜੇਕਰ ਲੂਪ ਦੇ ਵਿੱਚੋਂ ਦੀ ਲੇਸ ਨਿਕਾਲ ਕੇ ਆਪਣਾ ਪੈਰ ਟਾਈ ਕਰਦੇ ਹਾਂ ਤਾਂ ਸਾਨੂੰ ਆਸਾਨੀ ਰਹੇਗੀ। ਸੋ ਇਹਨੂੰ ਐਵੇਂ ਨਾ ਸਮਝ ਲਿਓ ਕਿ ਜਿਹੜੇ ਸਾਡੇ ਜੁੱਤੇ ਦੇ ਪਿੱਛੇ ਲੂਪ ਲੱਗਿਆ ਐਵੇਂ ਹੀ ਹੁੰਦਾ, ਉਹਦੇ ਬਹੁਤ ਸਾਰੇ ਫਾਇਦੇ ਆ, ਉਹਨੂੰ ਯੂਟੀਲਾਈਜ਼ ਕਰੋ। ਔਰ ਜਦੋਂ ਯੂਟੀਲਾਈਜ਼ ਕਰੋਗੇ ਫਿਰ ਤੁਹਾਨੂੰ ਲੱਗੇਗਾ ਹਾਂ ਵਾਕਈ ਅਸੀਂ ਇਹ ਗੱਲ ਤਾਂ ਰੇਡੀਓ 'ਤੇ ਸੁਣੀ ਸੀ। ਸੋ ਅੱਜ ਹੀ ਚੈੱਕ ਕਰੋ ਤੁਹਾਡੇ ਸ਼ੂਜ਼ ਦੇ ਪਿੱਛੇ ਲੂਪ ਹੈਗਾ ਕਿ ਨਹੀਂ ਅਤੇ ਉਹਨੂੰ ਯੂਜ਼ ਕਦੋਂ ਕਰਨਾ ਅਤੇ ਕਿਵੇਂ ਕਰਨਾ। ਸੋ ਹੋਮ ਸਵੀਟ ਹੋਮ ਦੇ ਵਿੱਚ ਹੁਣ ਮੈਂ ਪਲੇ ਕਰਨ ਜਾ ਰਹੀ ਹਾਂ ਤੁਹਾਡੇ ਲਈ ਗੀਤ ਜਸੀ ਗਿੱਲ ਦੀ ਆਵਾਜ਼ ਦੇ ਵਿੱਚ।

ਦੋ ਵਾਰ ਹੀ ਚਾਵਲ ਧੋਤੇ ਜਾਣ ਅਤੇ ਉਹ ਸਾਫ਼ ਹੋ ਜਾਂਦੇ ਨੇ, ਅਦਰਵਾਈਜ਼ ਉਹਨਾਂ ਦੇ ਜਿਹੜੇ ਤੱਤ ਨੇ ਉਹ ਨਸ਼ਟ ਹੋ ਜਾਣਗੇ। ਸੋ ਛੋਟੀਆਂ ਛੋਟੀਆਂ ਗੱਲਾਂ ਨੇ ਆਪਣੀ ਕਿਚਨ ਦੇ ਵਿੱਚ ਇਸਤੇਮਾਲ ਕਰੀਏ ਤਾਂ ਕਿ ਸਾਡਾ ਜਿਹੜਾ ਖਾਣਾ ਹੈ ਉਹਦੀ ਸੁਗੰਧ ਵੀ ਬਰਕਰਾਰ ਰਹੇ, ਉਹਦਾ ਸਵਾਦ ਵੀ ਬਰਕਰਾਰ ਰਹੇ ਅਤੇ ਉਹਦਾ ਰੰਗ ਵੀ ਬਰਕਰਾਰ ਰਹੇ। ਅਤੇ ਲਓ ਜੀ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ, ਹੁਣ ਗੀਤ ਸੁਣਦੇ ਹਾਂ ਗੈਰੀ ਸੰਧੂ ਦੀ ਆਵਾਜ਼ ਦੇ ਵਿੱਚ।

ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਹੋਮ ਸਵੀਟ ਹੋਮ ਦੇ ਦੋਸਤੋ, ਹੋਮ ਸਵੀਟ ਹੋਮ ਦੇ ਵਿੱਚ ਅਸੀਂ ਗਰਮੀਆਂ ਦੇ ਵਿੱਚ ਆਪਣਾ ਕਿਵੇਂ ਧਿਆਨ ਰੱਖਣਾ ਅਸੀਂ ਉਹ ਵੀ ਗੱਲ ਕਰ ਲਈ, ਔਰ ਜੇਕਰ ਸਾਡੇ ਘਰ ਵਿੱਚ ਪੈਟਸ ਨੇ ਉਹਨਾਂ ਦਾ ਕਿਵੇਂ ਧਿਆਨ ਰੱਖਣਾ ਅਸੀਂ ਉਹ ਵੀ ਗੱਲ ਕਰ ਲਈ। ਫਿਰ ਦੋਸਤੋ ਤੁਹਾਨੂੰ ਪਤਾ ਕਿ ਜਿਹੜੇ ਪੌਦੇ ਨੇ, ਪਲਾਂਟਸ ਅਸੀਂ ਘਰ ਵਿੱਚ ਲਗਾਏ ਹੁੰਦੇ ਨੇ, ਉਹ ਵੀ ਤਾਂ ਸਾਡਾ ਪਾਰਟ ਨੇ, ਉਹ ਵੀ ਸਾਡੇ ਘਰ ਦਾ ਹਿੱਸਾ ਨੇ। ਉਹਨਾਂ ਦਾ ਵੀ ਧਿਆਨ ਰੱਖਣਾ ਉਨਾ ਹੀ ਜ਼ਰੂਰੀ ਹੈ ਜਿੰਨਾ ਅਸੀਂ ਆਪਣਾ, ਆਪਣੇ ਪੈਟਸ ਦਾ ਔਰ ਬਰਡਸ ਦਾ ਰੱਖਦੇ ਹਾਂ। ਸੋ ਦੋਸਤੋ, ਜੇਕਰ ਪੱਤੇ ਮੁਰਝਾਉਣ ਲੱਗਣ, ਬਰਾਊਨ ਹੋ ਜਾਣ, ਸੁੱਕੇ ਸੁੱਕੇ ਭੁਰਭੁਰੇ ਜੇ ਹੋਣ ਲੱਗਣ, ਤਾਂ ਸਮਝੋ ਕਿ ਇਹਨਾਂ ਨੂੰ ਵੀ ਹੁਣ ਗਰਮੀ ਲੱਗ ਗਈ ਹੈ ਔਰ ਇਹਨਾਂ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।

ਸੋ ਦੋਸਤੋ ਗਰਮੀਆਂ ਬਹੁਤ ਜ਼ਿਆਦਾ ਹੈ ਅਤੇ ਗਰਮੀ ਦੇ ਵਿੱਚ ਅਕਸਰ ਪੱਤੇ ਸੁੱਕਣ ਲੱਗ ਜਾਂਦੇ ਨੇ ਅਤੇ ਅਸੀਂ ਕਿੱਦਾਂ ਧਿਆਨ ਰੱਖਣਾ ਹੈ ਇਹਨਾਂ ਦਾ। ਪਹਿਲਾਂ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਪੌਦੇ ਨੂੰ ਪਾਣੀ ਦੀ ਕਿੰਨੀ ਕੁ ਮਾਤਰਾ ਦੀ ਜ਼ਰੂਰਤ ਹੈ। ਜਿੱਥੋਂ ਤੁਸੀਂ ਪੌਦਾ ਖਰੀਦਿਆ ਹੈ ਉੱਥੋਂ ਪੁੱਛਿਆ ਜਾਏ ਕਿ ਇਸ ਪਾਣੀ ਨੂੰ, ਇਸ ਪੌਦੇ ਨੂੰ ਕਿੰਨਾ ਪਾਣੀ ਚਾਹੀਦਾ ਹੈ, ਔਰ ਨਹੀਂ ਤਾਂ ਤੁਸੀਂ ਕਿਸੇ ਮਾਲੀ ਨਾਲ ਕੰਸਲਟ ਕਰ ਸਕਦੇ ਹੋ, ਉਹਨੂੰ ਪੁੱਛ ਸਕਦੇ ਹੋ ਕਿ ਇਹਦੀ ਸਹੀ ਪੋਜੀਸ਼ਨ ਕਿੱਥੇ ਰਹੇਗੀ, ਕਿ ਇਹਨੂੰ ਛਾਂ 'ਚ ਰੱਖਣਾ ਹੈ, ਕਿ ਇਹਨੂੰ ਖੁੱਲ੍ਹੀ ਜਗ੍ਹਾ 'ਤੇ ਰੱਖਣਾ ਹੈ, ਕਿੱਥੇ ਇਹਦੀ ਪੋਜੀਸ਼ਨਿੰਗ ਸਹੀ ਰਹੇਗੀ। ਔਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹਨੂੰ ਪੌਦੇ ਨੂੰ ਪਾਣੀ ਦੇਣ ਦੀ ਜ਼ਰੂਰਤ ਹੈ ਕਿ ਨਹੀਂ, ਉਹ ਕਿੱਦਾਂ ਪਤਾ ਲੱਗੇਗਾ। ਮਿੱਟੀ ਦੇ ਵਿੱਚ 1 ਇੰਚ ਅੰਦਰ ਤੱਕ ਤੁਸੀਂ ਆਪਣੀ ਉਂਗਲੀ ਪਾ ਕੇ ਦੇਖਣਾ, ਉਂਗਲੀ ਗੜਾ ਕੇ ਦੇਖਣੀ ਹੈ। ਜੇਕਰ ਮਿੱਟੀ ਸੁੱਕੀ ਲੱਗੇ ਤਾਂ ਪਾਣੀ ਦਿਓ, ਬਹੁਤ ਜ਼ਿਆਦਾ ਪਾਣੀ ਦੇਣਾ ਵੀ ਠੀਕ ਨਹੀਂ ਹੁੰਦਾ, ਉਹਦੇ ਨਾਲ ਵੀ ਪੌਦਾ ਗਲਣ ਲੱਗਦਾ। ਔਰ ਤੁਸੀਂ ਚੈੱਕ ਕਰਨਾ, ਉਂਗਲੀ ਡੁਬੋ ਕੇ ਦੇਖਣੀ ਹੈ, ਜੇਕਰ 1 ਇੰਚ ਤੱਕ ਤੁਹਾਨੂੰ ਲੱਗਦਾ ਕਿ ਹਾਂ ਗਿੱਲੀ ਹੈ ਮਿੱਟੀ ਤਾਂ ਠੀਕ ਹੈ, ਜੇਕਰ ਸੁੱਕੀ ਲੱਗੇ ਤਾਂ ਫਿਰ ਤੁਸੀਂ ਪਾਣੀ ਦੇਣਾ ਹੈ। ਔਰ ਬਹੁਤ ਸਾਰੇ ਪੌਦਿਆਂ ਨੂੰ ਅਸੀਂ ਇਹ ਨਹੀਂ ਸੋਚਣਾ ਕਿ ਗਰਮੀ ਬਹੁਤ ਹੈ ਅਤੇ ਅਸੀਂ ਸਾਰੇ ਪੌਦੇ ਛਾਂ 'ਚ ਰੱਖ ਦਈਏ ਤਦ ਵੀ ਪੌਦੇ ਖਰਾਬ ਹੋ ਜਾਣਗੇ, ਕਈਆਂ ਨੂੰ ਪ੍ਰਕਾਸ਼ ਦੀ ਵੀ ਜ਼ਰੂਰਤ ਹੁੰਦੀ ਹੈ। ਸੋ ਇਹਦੇ ਲਈ ਸਾਨੂੰ ਮਾਹਿਰ ਨੂੰ ਕੰਸਲਟ ਕਰਨਾ ਪਏਗਾ, ਪੁੱਛਣਾ ਪਏਗਾ ਕਿ ਇਹ ਪੌਦੇ ਦੀ ਜਗ੍ਹਾ ਕਿੱਥੇ ਹੈ। ਔਰ ਕਈ ਵਾਰੀ ਕੀ ਹੁੰਦਾ ਕਿ ਅਸੀਂ ਪੌਦੇ ਆਪਣੇ ਅੰਦਰ ਰੱਖ ਲੈਂਦੇ, ਕਮਰਿਆਂ 'ਚ ਰੱਖ ਲੈਂਦੇ, ਲੋਬੀ 'ਚ ਰੱਖ ਲੈਂਦੇ, ਤਦ ਵੀ ਪੌਦਾ ਖਰਾਬ ਹੋਣ ਲੱਗਦਾ, ਸੁੱਕਣ ਲੱਗਦਾ। ਕਿਉਂ? ਕਿਉਂਕਿ ਉਹਨੂੰ ਪੂਰੀ ਤਰ੍ਹਾਂ ਲਾਈਟ ਨਹੀਂ ਮਿਲ ਰਹੀ। ਅਜਿਹੇ ਵਿੱਚ ਤੁਸੀਂ ਉਹਨੂੰ ਆਰਟੀਫਿਸ਼ਲ ਪ੍ਰਕਾਸ਼ ਵੀ ਦਿਓਗੇ ਤਾਂ ਵੀ ਪੌਦਾ ਠੀਕ ਰਹੇਗਾ। ਸੋ ਗੱਲ ਇਹ ਕਿ ਤੁਸੀਂ ਕਿਸੇ ਮਾਲੀ ਨੂੰ ਜਾਂ ਜਿੱਥੋਂ ਤੁਸੀਂ ਨਰਸਰੀ ਤੋਂ ਪੌਦਾ ਖਰੀਦਿਆ ਉੱਥੋਂ ਪੁੱਛਿਆ ਜਾਏ ਕਿ ਇਹ ਪੌਦੇ ਨੂੰ ਕਿੱਥੇ ਰੱਖਣਾ, ਇਹਨੂੰ ਕਿੰਨਾ ਪਾਣੀ ਚਾਹੀਦਾ, ਕਿੰਨੀ ਲਾਈਟ ਚਾਹੀਦੀ ਹੈ। ਔਰ ਜੇਕਰ ਤੁਹਾਨੂੰ ਲੱਗੇ ਕਿ ਕੀਟਾਂ ਦਾ ਹਮਲਾ ਹੋ ਰਿਹਾ ਹੈ ਪੌਦਿਆਂ 'ਤੇ ਤਾਂ ਨਿੰਮ ਦੇ ਤੇਲ ਦਾ ਸਪਰੇਅ ਕਰੋ, ਔਰ ਤੁਰੰਤ ਕੀਟਨਾਸ਼ਕ ਦਾ ਸਪਰੇਅ ਕੀਤਾ ਜਾਏ ਤਾਂ ਕਿ ਜਿਹੜੇ ਇਨਫੈਕਟਿਡ ਲੀਵਸ ਨੇ ਉਹ ਉੱਥੇ ਹੀ ਦੱਬ ਜਾਣ, ਉੱਥੇ ਹੀ ਉਹਨਾਂ ਦੇ ਜਿਹੜੇ ਕੀੜੇ ਮਕੌੜੇ ਲੱਗੇ ਨੇ ਉਹ ਖਤਮ ਹੋ ਜਾਣ, ਅੱਗੇ ਦੀ ਅੱਗੇ ਉਹ ਨਾ ਵਧਣ। ਸੋ ਛੋਟੀਆਂ ਛੋਟੀਆਂ ਗੱਲਾਂ ਨੇ, ਜੇਕਰ ਅਸੀਂ ਕੋਈ ਚੀਜ਼, ਕੋਈ ਜੀਵ, ਕੋਈ ਪੌਦਾ, ਕੋਈ ਪਲਾਂਟ ਘਰ ਵਿੱਚ ਰੱਖਿਆ ਹੈ ਤਾਂ ਉਸਨੂੰ ਸੰਭਾਲਣਾ, ਉਹਦਾ ਧਿਆਨ ਰੱਖਣਾ ਸਾਡੀ ਹੀ ਜ਼ਿੰਮੇਵਾਰੀ ਹੈ। ਇਹ ਨਹੀਂ ਕਿ ਅਸੀਂ ਘਰ ਲਿਆ ਦਿੱਤਾ ਤਾਂ ਸਾਡੀ ਜ਼ਿੰਮੇਵਾਰੀ ਖਤਮ, ਉੱਥੋਂ ਤਾਂ ਜ਼ਿੰਮੇਵਾਰੀ ਸ਼ੁਰੂ ਹੁੰਦੀ ਹੈ। ਸੋ ਹੋਮ ਸਵੀਟ ਹੋਮ ਦੇ ਵਿੱਚ ਗੱਲ ਅਸੀਂ ਹਰ ਪਹਿਲੂ 'ਤੇ ਕਰਦੇ ਹਾਂ, ਔਰ ਇਹ ਵੀ ਸਾਡੇ ਘਰ ਦਾ ਪਾਰਟ ਨੇ। ਸੋ ਇਹਨਾਂ ਦਾ ਧਿਆਨ ਵੀ ਗਰਮੀਆਂ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। ਸੋ ਦੋਸਤੋ, ਪ੍ਰੋਗਰਾਮ ਨੂੰ ਮੈਂ ਇੱਥੇ ਹੀ ਕਰ ਰਹੀ ਹਾਂ ਵਾਈਂਡ ਅਪ, ਕਿਉਂਕਿ ਜਿਹੜੀ ਘੜੀ ਦੀ ਸਹੀ ਹੈ ਉਹ ਟਿਕ ਟਿਕ ਕਰਦੀ ਹੋਈ ਮੈਨੂੰ ਕਹਿ ਰਹੀ ਹੈ ਕਿ ਲਾਸਟ ਗੀਤ ਚਲਾ ਦਿਓ। ਜੀ ਜ਼ਰੂਰ, ਅਸੀਂ ਲਾਸਟ ਗੀਤ ਪਲੇ ਕਰਾਂਗੇ। ਅਤੇ ਦੋਸਤੋ, ਮੈਂ ਅਜੇ ਨਹੀਂ ਜਾ ਰਹੀ, ਪ੍ਰੋਗਰਾਮ ਇੱਥੇ ਖਤਮ ਕਰ ਰਹੇ ਹਾਂ। ਕੁਝ ਹੀ ਪਲਾਂ ਦੇ ਬਾਅਦ ਮੈਂ ਤੁਹਾਨੂੰ ਮਿਲਾਂਗੀ ਅਗਲੇ ਪ੍ਰੋਗਰਾਮ ਦੇ ਵਿੱਚ। ਅਗਲਾ ਪ੍ਰੋਗਰਾਮ ਹੋਏਗਾ ਮਿਡਡੇ ਮੈਲੋਡੀਜ਼। ਫਿਲਹਾਲ ਹੋਮ ਸਵੀਟ ਹੋਮ ਦੇ ਵਿੱਚ ਤੁਸੀਂ ਇੰਜੋਏ ਕਰੋ ਪ੍ਰੋਗਰਾਮ ਦਾ ਇਹ ਲਾਸਟ ਗੀਤ।

ਇੰਜੋਏ ਕਰ ਰਹੇ ਹੋ ਪ੍ਰੋਗਰਾਮ ਮੀਟੇ ਮੈਲੇਡੀਜ਼ ਤੇ ਦੋਸਤੋ ਕੁਝ ਹੀ ਪਲਾਂ ਵਿੱਚ ਤੁਸੀਂ ਸੁਣੋਗੇ ਖਬਰਾਂ ਪੰਜਾਬੀ ਵਿੱਚ ਸਾਡੇ ਪ੍ਰਦੇਸ਼ਿਕ ਚੈਨਲ ਤੋਂ।

ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੈਸ਼ਲਸ ਅਤੇ ਭਾਰਤ ਇੱਕ ਅਜਿਹੀ ਦੁਨੀਆ ਲਈ ਯਤਨਸ਼ੀਲ ਨੇ ਜਿੱਥੇ ਵਿਕਾਸ ਵਧੇਰੇ ਸਮਾਵੇਸ਼ੀ ਹੋਏ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਸਮਕਾਲੀ ਹਕੀਕਤਾਂ ਨੂੰ ਦਰਸਾਉਂਦੀਆਂ ਹੋਣ। ਸ਼੍ਰੀ ਮੋਦੀ ਸੈਸ਼ਲਸ ਦੇ 3 ਦਿਨਾਂ ਸਫਲ ਦੌਰੇ ਤੋਂ ਬਾਅਦ ਭਾਰਤ ਲਈ ਰਵਾਨਾ ਹੋ ਗਏ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਨੀਟ ਯੂ ਜੀ ਪ੍ਰੀਖਿਆ ਲਈ ਇੱਕ ਮਾਮਲੇ ਵਿੱਚ ਦਿੱਲੀ ਦੀ ਇੱਕ ਅਦਾਲਤ ਨੇ 10 ਮੁਲਜ਼ਮਾਂ ਦੀ ਨਿਆਇਕ ਹਿਰਾਸਤ 11 ਜੁਲਾਈ ਤੱਕ ਵਧਾ ਦਿੱਤੀ ਹੈ। ਸਰਕਾਰ ਨੇ ਕਾਨੂੰਨੀ ਨਾਪਤੋਲ ਐਕਟ 2009 ਤਹਿਤ ਸੁਧਾਰ

ਫੈਕਟਰੀ ਦਿਵਸ ਸਮਾਰੋਹ ਵਿੱਚ ਹਿੱਸਾ ਲਿਆ। ਸ਼੍ਰੀ ਮੋਦੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮਾਂ ਵਿੱਚ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਨੂੰ ਵਾਤਾਵਰਣ ਸੁਰੱਖਿਆ ਅਤੇ ਨਿਰੰਤਰ ਵਿਕਾਸ ਵਿੱਚ ਉਹਨਾਂ ਦੀ ਅਗਵਾਈ ਲਈ ਸੈਸ਼ਲਸ ਦੇ ਸਰਵਉੱਚ ਸਨਮਾਨ ਗਾਰਡੀਅਨ ਆਫ ਦਾ ਬਲੂ ਹੋਰਾਈਜ਼ਨ ਨਾਲ ਸਨਮਾਨਿਤ ਕੀਤਾ ਗਿਆ, ਜਿਸ ਨਾਲ ਉਹ ਇਹ ਸਨਮਾਨ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣ ਗਏ ਨੇ। ਉਹਨਾਂ ਸੈਸ਼ਲਸ ਦੀ ਨੈਸ਼ਨਲ ਅਸੈਂਬਲੀ ਨੂੰ ਵੀ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਸੈਸ਼ਲਸ ਅਤੇ ਭਾਰਤ ਦੋਵੇਂ ਇੱਕ ਅਜਿਹੀ ਦੁਨੀਆ ਲਈ ਯਤਨਸ਼ੀਲ ਨੇ ਜਿੱਥੇ ਵਿਕਾਸ ਵਧੇਰੇ ਸਮਾਵੇਸ਼ੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਸਮਕਾਲੀ ਹਕੀਕਤਾਂ ਨੂੰ ਦਰਸਾਉਂਦੀਆਂ ਹੋਣ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੁਨੀਆ ਦੇ ਵੱਖ ਵੱਖ ਸੱਭਿਆਚਾਰਾਂ ਦਾ ਸਤਿਕਾਰ ਕਰਨ ਦੀ ਅਹਿਮੀਅਤ 'ਤੇ ਜ਼ੋਰ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਦੇ ਵੱਖ ਵੱਖ ਸੱਭਿਆਚਾਰਾਂ ਦਾ ਸਤਿਕਾਰ ਕਰਨ ਨਾਲ ਲੋਕਾਂ ਵਿੱਚ ਵਿਸ਼ਵਾਸ ਅਤੇ ਸਹਿਯੋਗ ਵੱਧਦਾ ਹੈ। ਉਹਨਾਂ ਅੱਗੇ ਕਿਹਾ ਕਿ ਆਪਸੀ ਸਮਝ ਅਤੇ ਭਾਈਚਾਰੇ ਨੂੰ ਵੀ ਉਤਸ਼ਾਹਿਤ ਕਰਦਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਇਸ ਮੌਕੇ 'ਤੇ ਰਾਸ਼ਟਰਪਤੀ ਹਥਿਆਰਬੰਦ ਸੈਨਾਵਾਂ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੁਲਿਸ ਬਲਾਂ ਦੇ ਕਰਮਚਾਰੀਆਂ ਨੂੰ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਇਹ ਪੁਰਸਕਾਰ ਉਹਨਾਂ ਸੈਨਿਕਾਂ ਨੂੰ ਦਿੱਤੇ ਜਾਂਦੇ ਨੇ ਜੋ ਅਸਾਧਾਰਨ ਬਹਾਦਰੀ ਦਾ ਪ੍ਰਦਰਸ਼ਨ ਕਰਦੇ ਨੇ। ਇਹ ਸਨਮਾਨ ਦਹਿਸ਼ਤਗਰਦੀ, ਬਗਾਵਤ ਅਤੇ ਸਰਹੱਦੀ ਇਲਾਕਿਆਂ ਵਿੱਚ ਚੁਣੌਤੀਆਂ ਵਿਰੁੱਧ ਦੇਸ਼ ਦੀ ਨਿਰੰਤਰ ਲੜਾਈ ਨੂੰ ਵੀ ਦਰਸਾਉਂਦੇ ਨੇ। ਇਹ ਹਵਾਬਾਜ਼ੀ, ਸਮੁੰਦਰੀ ਕਾਰਜਾਂ ਅਤੇ ਮਾਨਵਤਾਵਾਦੀ ਮਿਸ਼ਨਾਂ ਵਿੱਚ ਦਿਖਾਈ ਗਈ ਬੇਮਿਸਾਲ ਬਹਾਦਰੀ ਨੂੰ ਵੀ ਮਾਨਤਾ ਦਿੰਦੇ ਨੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਨੇ ਇਸ ਮਹੀਨੇ ਦੀ 8 ਤਰੀਕ ਨੂੰ ਰਾਸ਼ਟਰਪਤੀ ਭਵਨ ਵਿਖੇ ਸਨਮਾਨ ਸਮਾਰੋਹ ਦੇ ਪਹਿਲੇ ਪੜਾਅ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ ਸਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਨਵੀਂ ਦਿੱਲੀ 'ਚ ਸੰਸਦ ਭਵਨ ਵਿਖੇ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ। ਉਪ ਰਾਸ਼ਟਰਪਤੀ ਦੇ ਰਾਜ ਸਭਾ ਦੇ ਸਭਾਪਤੀ CP ਰਾਧਾ ਕ੍ਰਿਸ਼ਨਨ ਨੇ ਕਰਨਾਟਕ ਤੋਂ ਉੱਚ ਸਦਨ ਦੀ ਦੁਬਾਰਾ ਚੁਣੇ ਗਏ ਸ੍ਰੀ ਖੜਗੇ ਨੂੰ ਸਹੁੰ ਚੁਕਾਈ। ਇਸ ਮੌਕੇ ਸੰਸਦੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰੇਨ ਰਿਜੀਜੂ, ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ, ਸੀਨੀਅਰ ਕਾਂਗਰਸ ਆਗੂ ਸੋਨੀਆ ਗਾਂਧੀ ਅਤੇ ਪ੍ਰਿੰਕਾ ਗਾਂਧੀ ਮੌਜੂਦ ਸਨ। ਨੀਟ UG ਪ੍ਰੀਖਿਆ ਲੀਕ ਮਾਮਲੇ ਵਿੱਚ ਦਿੱਲੀ ਦੀ ਇੱਕ ਅਦਾਲਤ ਨੇ 10 ਮੁਲਜ਼ਮਾਂ ਦੀ ਨਿਆਂਇਕ ਹਿਰਾਸਤ 11 ਜੁਲਾਈ ਤੱਕ ਵਧਾ ਦਿੱਤੀ ਹੈ। ਇਸ ਕੇਸ ਦੀ ਜਾਂਚ CBI ਕਰ ਰਹੀ ਹੈ। ਮੁਲਜ਼ਮਾਂ ਨੂੰ ਉਹਨਾਂ ਦੀ ਪਿਛਲੀ ਨਿਆਂਇਕ ਹਿਰਾਸਤ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀਡੀਓ ਕਾਨਫਰੰਸਿੰਗ ਰਾਹੀਂ ਰਾਊਸ ਐਵੇਨਿਊ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ 15 ਜੂਨ ਨੂੰ ਰਾਊਸ ਐਵੇਨਿਊ ਅਦਾਲਤ ਨੇ ਅੱਜ ਤੱਕ 10 ਮੁਲਜ਼ਮਾਂ ਦੀ ਨਿਆਂਇਕ ਹਿਰਾਸਤ ਦਿੱਤੀ ਸੀ। CBI ਨੇ ਹੁਣ ਤੱਕ ਇਸ ਮਾਮਲੇ ਵਿੱਚ 13 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਪ੍ਰੀਖਿਆ ਤੋਂ ਪਹਿਲਾਂ ਨੀਟ UG ਪ੍ਰਸ਼ਨ ਪੱਤਰ ਹਾਸਲ ਕਰਨ ਅਤੇ ਵੰਡਣ ਵਿੱਚ ਸ਼ਾਮਲ ਇੱਕ ਕਥਿਤ ਨੈੱਟਵਰਕ ਦੀ ਜਾਂਚ ਕਰ ਰਹੀ ਹੈ। ਮਹਾਰਾਸ਼ਟਰ 'ਚ ਅਧਿਆਪਕ ਯੋਗਤਾ ਪ੍ਰੀਖਿਆ ਪੇਪਰ ਲੀਕ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ 3 ਮੁਲਜ਼ਮਾਂ ਨੂੰ ਭਿਵੰਡੀ ਸੈਸ਼ਨਸ ਅਦਾਲਤ ਨੇ 6 ਜੁਲਾਈ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਮਾਮਲਾ ਕਈ ਰਾਜਾਂ ਵਿੱਚ ਫੈਲੇ ਇੱਕ ਪ੍ਰੀਖਿਆ ਮਾਫੀਆ ਨਾਲ ਜੁੜਿਆ ਹੋ ਸਕਦਾ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਨੈੱਟਵਰਕ ਦਾ ਪਤਾ ਲਾਇਆ ਜਾ ਰਿਹਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸਰਕਾਰ ਨੇ ਕਾਨੂੰਨੀ ਨਾਪਤੋਲ ਐਕਟ 2009 ਤਹਿਤ ਸੁਧਾਰ ਸੂਚਨਾ ਪ੍ਰਣਾਲੀ ਲਾਗੂ ਕੀਤੀ ਹੈ। ਇਹ ਵਿਵਸਥਾ ਜਨ ਵਿਸ਼ਵਾਸ ਐਕਟ 2026 ਰਾਹੀਂ ਲਾਗੂ ਕੀਤੀ ਗਈ ਹੈ। ਇਸ ਤਹਿਤ ਪਹਿਲੀ ਵਾਰ ਨਿਰਧਾਰਿਤ ਪ੍ਰਕਿਰਿਆਤਮਕ ਜਾਂ ਨੇਮਬੱਧ ਉਲੰਘਣਾ ਕਰਨ ਵਾਲੇ ਕਾਰੋਬਾਰੀਆਂ ਨੂੰ ਉਹਨਾਂ ਵਿਰੁੱਧ ਸਜ਼ਾਯੋਗ ਕਾਰਵਾਈ ਕਰਨ ਤੋਂ ਪਹਿਲਾਂ ਆਪਣੀ ਗਲਤੀ ਸੁਧਾਰਨ ਦਾ ਮੌਕਾ ਦਿੱਤਾ ਜਾਏਗਾ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਕਿਹਾ ਕਿ ਇਸ ਸੁਧਾਰ ਦਾ ਉਦੇਸ਼ ਕਾਰੋਬਾਰ ਕਰਨ ਵਿੱਚ ਆਸਾਨੀ ਨੂੰ ਵਧਾਉਣਾ, ਸਵੈ ਇੱਛਤ ਪਾਲਣਾ ਨੂੰ ਉਤਸ਼ਾਹਿਤ ਕਰਨਾ, ਬੇਲੋੜੀ ਮੁਕੱਦਮੇਬਾਜ਼ੀ ਨੂੰ ਘਟਾਉਣਾ ਅਤੇ ਵਿਸ਼ਵਾਸ ਅਧਾਰਿਤ ਰੈਗੂਲੇਟਰੀ ਢਾਂਚੇ ਨੂੰ ਮਜ਼ਬੂਤ ਕਰਨਾ ਹੈ। ਮੰਤਰਾਲੇ ਨੇ ਕਿਹਾ ਕਿ ਨਵੀਂ ਪ੍ਰਣਾਲੀ ਤਹਿਤ ਕਾਨੂੰਨੀ ਨਾਪਤੋਲ ਅਧਿਕਾਰੀ ਸਬੰਧਤ ਸੰਸਥਾ ਨੂੰ ਇੱਕ ਸੁਧਾਰ ਨੋਟਿਸ ਜਾਰੀ ਕਰੇਗਾ, ਜਿਸ ਨਾਲ ਉਸਨੂੰ ਕਮੀਆਂ ਦੂਰ ਕਰਨ ਲਈ ਵਾਜਬ ਸਮਾਂ ਮਿਲੇਗਾ। ਜੇਕਰ ਨਿਰਧਾਰਿਤ ਸਮੇਂ ਦੇ ਅੰਦਰ ਸੁਧਾਰ ਕੀਤੇ ਜਾਂਦੇ ਨੇ ਤਾਂ ਦੰਡਾਤਮਕ ਅਤੇ ਕਾਨੂੰਨੀ ਕਾਰਵਾਈ ਤੋਂ ਬਚਿਆ ਜਾ ਸਕਦਾ ਹੈ। ਹਾਲਾਂਕਿ ਵਾਰ ਵਾਰ ਉਲੰਘਣਾ, ਧੋਖਾਧੜੀ ਅਤੇ ਖਪਤਕਾਰਾਂ ਦੇ ਹਿੱਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਮਾਮਲੇ ਵਿੱਚ ਸਖ਼ਤ ਕਾਰਵਾਈ ਕੀਤੀ ਜਾਏਗੀ। ਸੁਪਰੀਮ ਕੋਰਟ ਨੇ ਅਯੋਧਿਆ 'ਚ ਸ਼੍ਰੀ ਰਾਮ ਜਨਮ ਭੂਮੀ ਮੰਦਰ ਦੇ ਦਾਨ ਵਿੱਚ ਕਥਿਤ ਵਿੱਤੀ ਬੇਨਿਯਮੀਆਂ ਦੀ ਅਦਾਲਤੀ ਨਿਗਰਾਨੀ ਹੇਠ ਜਾਂਚ ਅਤੇ ਫੋਰੈਂਸਿਕ ਆਡਿਟ ਦੀ ਮੰਗ ਕਰਨ ਵਾਲੀ ਜਨਹਿਤ ਪਟੀਸ਼ਨ 'ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ MM ਸੁੰਦਰੇਸ਼ ਅਤੇ ਸ਼ੀਲ ਨਾਗੂ ਦੇ ਬੈਂਚ ਨੇ ਪਟੀਸ਼ਨ ਦੀ ਤੁਰੰਤ ਸੁਣਵਾਈ ਬਾਰੇ ਸਵਾਲ ਉਠਾਉਂਦਿਆਂ ਨਿਰਦੇਸ਼ ਦਿੱਤਾ ਹੈ ਕਿ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਅਦਾਲਤ ਦੁਬਾਰਾ ਖੋਲ੍ਹਣ 'ਤੇ ਇਸ ਨੂੰ ਸੂਚੀਬੱਧ ਕੀਤਾ ਜਾਏ। ਜੰਮੂ ਕਸ਼ਮੀਰ ਵਿੱਚ ਸ਼੍ਰੀ ਅਮਰਨਾਥ ਜੀ ਯਾਤਰਾ 3 ਜੁਲਾਈ ਨੂੰ ਸ਼ੁਰੂ ਹੋਣ ਵਾਲੀ ਹੈ। ਯਾਤਰਾ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਨੇ। ਆਕਾਸ਼ਵਾਣੀ ਦੇ ਜੰਮੂ ਵਾਲੇ ਪੱਤਰਕਾਰ ਅਨੁਸਾਰ ਯਾਤਰਾ ਦੀ

0: ਅਧਿਕਾਰਤ ਸ਼ੁਰੂਆਤ ਤੋਂ ਪਹਿਲਾਂ ਸੁਰੱਖਿਆ ਪ੍ਰਬੰਧਾਂ, ਕਾਫਲਿਆਂ ਦੀ ਆਵਾਜਾਈ ਅਤੇ ਸਮੁੱਚੀ ਤਿਆਰੀ ਦੀ ਸਮੀਖਿਆ ਕੀਤੀ ਗਈ ਹੈ। ਦਿੱਲੀ ਵਿੱਚ ਵੋਟਰਾਂ ਨੂੰ ਘਰ ਘਰ ਜਾ ਕੇ ਵੋਟਰ ਗਣਨਾ ਫਾਰਮ ਵੰਡਣ ਦਾ ਕੰਮ ਕੱਲ੍ਹ ਤੋਂ ਸ਼ੁਰੂ ਹੋਏਗਾ। ਦਿੱਲੀ ਦੇ ਮੁੱਖ ਚੋਣ ਅਧਿਕਾਰੀ ਅਸ਼ੋਕ ਕੁਮਾਰ ਨੇ ਅੱਜ ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਇਹ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਬੂਥ ਲੈਵਲ ਅਧਿਕਾਰੀ BLO ਕੱਲ੍ਹ ਤੋਂ 29 ਜੁਲਾਈ ਤੱਕ ਘਰ ਘਰ ਜਾ ਕੇ ਵੋਟਰ ਗਣਨਾ ਫਾਰਮ ਵੰਡਣਗੇ ਅਤੇ ਯੋਗ ਵੋਟਰਾਂ ਤੋਂ ਭਰੀਆਂ ਹੋਈਆਂ ਅਰਜ਼ੀਆਂ ਇਕੱਠੀਆਂ ਕਰਨਗੇ।
1: ਜੋ ਹਮਾਰੇ ਲਈ ਡੇਟ ਹੈ ਹਾਊਸ ਟੂ ਹਾਊਸ, ਜਿਸਮੇ BLOs ਇੱਕ ਇੱਕ ਘਰ ਜਾ ਕਰ ਸਭੀ ਇਲੈਕਟਰਸ ਕੋ ਇਨੂਬਰੇਸ਼ਨ ਫਾਰਮ ਡਿਸਟ੍ਰੀਬਿਊਟ ਕਰੇਂਗੇ, ਉਹ 30 ਤਾਰੀਖ ਸੇ ਸ਼ੁਰੂ ਹੋ ਜਾਏਗੀ ਔਰ 29 ਜੁਲਾਈ ਤੱਕ ਫਾਰਮ ਵਾਪਸੀ ਕੀ ਵੀ ਡੇਟ ਹੈ। ਔਰ ਇਸਕੇ ਲੀਏ ਜੋ ਹਮਾਰੇ 13,033 ਬੂਥਸ ਹੈ ਉਹ ਸਭੀ ਪੇ BLOs ਅਪੋਇੰਟਡ ਹੈ, ਤੋ ਸਭੀ BLOs ਕੋ ਉਨਕੇ ਇਨੂਮਰੇਸ਼ਨ ਫਾਰਮ ਹਮਨੇ ਦੇ ਦੀਏ ਹੈ, ਜੋ ਕਿ ਕੱਲ੍ਹ ਸੁਬਹ ਸੇ ਆਪਣੀ ਕਾਰਵਾਈ ਸ਼ੁਰੂ ਕਰ ਦੇਂਗੇ। ਇਸਕੇ ਸਾਥ ਸਾਥ ਔਨਲਾਈਨ ਫਾਰਮ ਭਰਨੇ ਕੀ ਵੀ ਸੁਵਿਧਾ ਦੀ ਗਈ ਹੈ।
0: ਸ਼੍ਰੀ ਕੁਮਾਰ ਨੇ ਕਿਹਾ ਕਿ ਦਾਅਵੇ ਅਤੇ ਇਤਰਾਜ਼ 5 ਅਗਸਤ ਤੋਂ 4 ਸਤੰਬਰ ਤੱਕ ਦਾਇਰ ਕੀਤੇ ਜਾ ਸਕਦੇ ਨੇ। ਅੰਤਿਮ ਵੋਟਰ ਸੂਚੀ 7 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਜਾਏਗੀ। ਅਸਾਮ ਦੇ ਦਿਮਾਸੀ ਜ਼ਿਲ੍ਹੇ ਵਿੱਚ ਹੜ੍ਹ ਦਾ ਖਤਰਾ ਵੱਧ ਗਿਆ ਹੈ। ਇਸ ਦਾ ਕਾਰਨ ਅਰੁਣਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿੱਚ ਲਗਾਤਾਰ ਭਾਰੀ ਮੀਂਹ ਕਾਰਨ ਵੱਡੀ ਪੱਧਰ 'ਤੇ ਜ਼ਮੀਨ ਖਿਸਕਣ ਮਗਰੋਂ ਗਾਈ ਨਦੀ ਦੇ ਉੱਪਰੀ ਵਹਾਅ ਦਾ ਅਸਥਾਈ ਤੌਰ 'ਤੇ ਰੁਕ ਜਾਣਾ ਦੱਸਿਆ ਜਾ ਰਿਹਾ ਹੈ। ਦਿਮਾਜ਼ੀ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਜ਼ਰੂਰੀ ਜਨਤਕ ਸਲਾਹ ਜਾਰੀ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਕੱਠਾ ਹੋਇਆ ਪਾਣੀ ਹੇਠਾਂ ਵੱਲ ਛੱਡਿਆ ਜਾਂਦਾ ਹੈ ਤਾਂ ਅਚਾਨਕ ਹੜ੍ਹ ਆ ਸਕਦੇ ਨੇ। ਬੰਗਲਾਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕਿਹਾ ਕਿ ਕਾਨੂੰਨੀ ਮਾਮਲਿਆਂ, ਮੌਤ ਦੀ ਸਜ਼ਾ ਅਤੇ ਅਵਾਮੀ ਲੀਗ ਦੀਆਂ ਰਾਜਨੀਤਿਕ ਗਤੀਵਿਧੀਆਂ 'ਤੇ ਪਾਬੰਦੀ ਦੇ ਬਾਵਜੂਦ ਉਹ ਇਸ ਸਾਲ ਦੇ ਅੰਤ ਤੱਕ ਬੰਗਲਾਦੇਸ਼ ਵਾਪਸ ਜਾਣਗੇ। ਇੱਕ TV ਚੈਨਲ ਨਾਲ ਇੰਟਰਵਿਊ ਵਿੱਚ ਹਸੀਨਾ ਨੇ ਆਪਣੇ ਖਿਲਾਫ਼ ਮਾਮਲਿਆਂ ਨੂੰ ਰਾਜਨੀਤਿਕ ਤੌਰ 'ਤੇ ਪ੍ਰੇਰਿਤ ਦੱਸਿਆ। ਉਹਨਾਂ ਇਲਜ਼ਾਮ ਲਾਇਆ ਕਿ ਮੌਜੂਦਾ ਸਰਕਾਰ ਦੇਸ਼ ਦੀ ਰਾਜਨੀਤੀ ਤੋਂ ਅਵਾਮੀ ਲੀਗ ਨੂੰ ਖਤਮ ਕਰਨ ਲਈ ਨਿਆਂਪਾਲਿਕਾ ਦੀ ਵਰਤੋਂ ਕਰ ਰਹੀ ਹੈ। ਸ਼ੇਖ ਹਸੀਨਾ ਨੇ ਕਿਹਾ ਕਿ ਉਹਨਾਂ ਨੂੰ ਅਹੁਦੇ ਤੋਂ ਹਟਾਉਣ ਤੋਂ ਬਾਅਦ ਬੰਗਲਾਦੇਸ਼ ਵਿੱਚ ਲੋਕਤੰਤਰ, ਕਾਨੂੰਨ ਦਾ ਰਾਜ ਅਤੇ ਘੱਟ ਗਿਣਤੀਆਂ ਦੇ ਅਧਿਕਾਰ ਹੋਰ ਕਮਜ਼ੋਰ ਹੋਏ ਨੇ, ਜਦੋਂ ਕਿ ਕੱਟੜਤਾ ਅਤੇ ਸਿਆਸੀ ਅਸਹਿਣਸ਼ੀਲਤਾ ਵਧੀ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੈਸ਼ਲਸ ਅਤੇ ਭਾਰਤ ਇੱਕ ਅਜਿਹੀ ਦੁਨੀਆ ਲਈ ਯਤਨਸ਼ੀਲ ਨੇ ਜਿੱਥੇ ਵਿਕਾਸ ਵਧੇਰੇ ਸਮਾਵੇਸ਼ੀ ਹੋਏ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਸਮਕਾਲੀ ਹਕੀਕਤਾਂ ਨੂੰ ਦਰਸਾਉਂਦੀਆਂ ਹੋਣ। ਸ਼੍ਰੀ ਮੋਦੀ ਸੈਸ਼ਲਸ ਦੇ 3 ਦਿਨਾਂ ਸਫਲ ਦੌਰੇ ਤੋਂ ਬਾਅਦ ਭਾਰਤ ਲਈ ਰਵਾਨਾ ਹੋ ਗਏ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਨੀਟ UG ਪ੍ਰੀਖਿਆ ਲੀਕ ਮਾਮਲੇ ਵਿੱਚ ਦਿੱਲੀ ਦੀ ਇੱਕ ਅਦਾਲਤ ਨੇ 10 ਮੁਲਜ਼ਮਾਂ ਨੂੰ ਨਿਆਇਕ ਹਿਰਾਸਤ 11 ਜੁਲਾਈ ਤੱਕ ਵਧਾ ਦਿੱਤੀ ਹੈ ਅਤੇ ਸਰਕਾਰ ਨੇ ਕਾਨੂੰਨੀ ਨਾਪਤੋਲ ਐਕਟ 2009 ਤਹਿਤ ਸੁਧਾਰ ਸੂਚਨਾ ਪ੍ਰਣਾਲੀ ਲਾਗੂ ਕੀਤੀ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।

ਮੁੜ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦੇ ਵਿੱਚ। ਦੋਸਤੋ, ਮਿਡ ਡੇ ਮੈਲੋਡੀਜ਼ ਦੇ ਵਿੱਚ ਅੱਜ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਗੀਤਾਂ ਦੀ ਜਿਸ ਦੇ ਵਿੱਚ ਗਹਿਣਿਆਂ ਦਾ ਜ਼ਿਕਰ ਹੋਵੇ। ਅਤੇ ਪ੍ਰੋਗਰਾਮ ਨੂੰ ਅੱਗੇ ਤੋਰਦਿਆਂ ਮੈਂ ਲੈ ਕੇ ਆ ਰਹੀ ਹਾਂ ਜੀ ਤੁਹਾਡੇ ਲਈ ਇੱਕ ਐਸਾ ਸਦਾਬਹਾਰ ਗੀਤ ਜਿਸ ਦੀ ਮਸਤੀ ਅਤੇ ਚੰਚਲ ਅਦਾਵਾਂ ਅੱਜ ਵੀ ਹਰ ਕਿਸੇ ਦੇ ਦਿਲ ਨੂੰ ਖੁਸ਼ ਕਰ ਦਿੰਦੀਆਂ ਨੇ ਜੀ। ਇਹ ਗੀਤ ਹੈ ਝੁਮਕਾ ਗਿਰਾ ਰੇ, 1966 ਦੀ ਫਿਲਮ ਮੇਰਾ ਸਾਇਆ ਤੋਂ ਹੈ ਅਤੇ ਇਸਨੂੰ ਆਪਣੀ ਮਿੱਠੀ ਆਵਾਜ਼ ਨਾਲ ਸਜਾਇਆ ਹੈ ਆਸ਼ਾ ਭੋਸਲੇ ਜੀ ਨੇ। ਇੰਜੋਏ ਕਰਦੇ ਹਾਂ ਇਹ ਗੀਤ।

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਮਿਡ ਡੇ ਮੈਲੋਡੀਜ਼। ਅਤੇ ਦੋਸਤੋ, ਮਿਡ ਡੇ ਮੈਲੋਡੀਜ਼ ਦੇ ਵਿੱਚ ਅੱਜ ਅਸੀਂ ਉਹਨਾਂ ਗੀਤਾਂ ਦਾ ਜ਼ਿਕਰ ਕਰ ਰਹੇ ਹਾਂ, ਉਹਨਾਂ ਗੀਤਾਂ ਦਾ ਆਨੰਦ ਮਾਣ ਰਹੇ ਹਾਂ ਜਿਨ੍ਹਾਂ ਦੇ ਵਿੱਚ ਗਹਿਣਿਆਂ ਦਾ ਜ਼ਿਕਰ ਹੁੰਦਾ। ਸੋ ਝੁਮਕੇ ਤੋਂ ਬਾਅਦ ਗੱਲ ਕਰਦੇ ਹਾਂ ਪਾਇਲ ਦੀ। ਦੋਸਤੋ, ਪਾਇਲ ਦੀ ਮਿੱਠੀ ਚਿਨਕਾਰ, ਪਿਆਰ ਦੀ ਮਹਿਕ ਅਤੇ ਭਾਰਤੀ ਸੱਭਿਆਚਾਰ ਦੀ ਸੋਹਣੀ ਝਲਕ ਦਿਖਾਈ ਗਈ ਅਗਲੇ ਗੀਤ ਦੇ ਵਿੱਚ। ਪੇਸ਼ ਕਰਨ ਜਾ ਰਹੀ ਹਾਂ ਅਗਲਾ ਗੀਤ, ਪਾਇਲ ਕੀ ਝਨਕਾਰ, ਰਸਤੇ ਰਸਤੇ, ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ। ਅਤੇ ਦੋਸਤੋ, ਇਹ ਗੀਤ ਹੋਏਗਾ ਪ੍ਰੋਗਰਾਮ ਦਾ ਲਾਸਟ ਗੀਤ। ਅਤੇ ਇਸ ਦੇ ਨਾਲ ਹੀ ਮੈਨੂੰ ਨਿਵੇਦਿਤਾ ਨੂੰ ਦਿਓ ਇਜਾਜ਼ਤ ਪ੍ਰੋਗਰਾਮ ਨੂੰ ਇੱਥੇ ਹੀ ਵਾਈਂਡ ਅਪ ਕਰਨ ਦੀ। ਪਰ ਅਖੀਰਲਾ ਗੀਤ, ਲਾਸਟ ਗੀਤ ਮੈਂ ਤੁਹਾਡੇ ਲਈ ਜ਼ਰੂਰ ਪਲੇ ਕਰਕੇ ਜਾਵਾਂਗੀ। ਅਤੇ ਤੁਸੀਂ ਇਸੇ ਤਰ੍ਹਾਂ ਹੀ ਸੁਣਦੇ ਰਹਿਣਾ 102.7 FM ਰੇਨਬੋ। ਬਾਏ ਬਾਏ, ਗੁੱਡ ਬਾਏ।

FM-band 102.7 MHz ਤੇ 103.6 MHz ਨਿਊਜ਼ ਔਨ EIR ਦੇ ਜ਼ਰੀਏ ਦੋਸਤ ਇਸ ਵੇਲੇ FM ਰੇਨਬੋ ਚੈਨਲ ਦੇ ਨਾਲ ਜੁੜੇ ਹੋਏ ਨੇ। ਦੋਸਤੋ ਹੁਣੇ ਤੁਸੀਂ ਪ੍ਰੋਗਰਾਮ ਸੁਣ ਰਹੇ ਸੀ ਮਿਡ ਡੇ ਮੈਲੇਡੀਜ਼ ਆਪਣੀ ਆਰਜੇ ਦੋਸਤ ਨਿਵੇਦਿਤਾ ਦੇ ਨਾਲ। FM ਰੇਨਬੋ ਦੀ ਘੜੀ ਦੇ ਮੁਤਾਬਕ ਇਸ ਵੇਲੇ ਦੁਪਹਿਰ ਦੇ 2 ਵੱਜ ਚੁੱਕੇ ਨੇ। ਹੁਣ ਤੋਂ ਕੁਝ ਹੀ ਪਲਾਂ ਦੇ ਵਿੱਚ ਤੁਸੀਂ ਸੁਣੋਗੇ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ।

ਕਿ ਦਿਲਾਂ ਦੀ ਹਰ ਧੜਕਣ ਦਾ ਅੱਜ ਅਨੁਵਾਦ ਹੋਵੇਗਾ, ਅਧੂਰੇ ਜਜ਼ਬਾਤਾਂ ਦਾ ਵੀ ਇਤਬਾਰ ਹੋਵੇਗਾ, ਜੋ ਕਹਿ ਨਾ ਸਕੇ ਲਫਜ਼ਾਂ ਵਿੱਚ ਉਹ ਸ਼ਾਇਰੀ ਕਹੇਗੀ, ਅੱਜ ਹਰ ਦਿਲ ਸੋਹਣਾ ਇਕਰਾਰ ਹੋਵੇਗਾ। ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਸੋ ਦੋਸਤੋ, ਸ਼ੁਰੂਆਤ ਹੋ ਚੁੱਕਾ ਹੈ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ, ਅਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਜੀ ਤੁਹਾਡਾ ਆਪਣਾ ਦੋਸਤ ਵਿਪਨ ਸੁਮਨ। ਦੋਸਤੋ, ਪ੍ਰੋਗਰਾਮ ਜਿੱਥੇ ਗੱਲਾਂ ਨਹੀਂ ਦਿਲ ਦੀਆਂ ਧੜਕਣਾਂ ਬੋਲਦੀਆਂ ਨੇ, ਜਿੱਥੇ ਹਰ ਸ਼ਾਇਰੀ ਕਿਸੇ ਦੀ ਮੁਹੱਬਤ, ਕਿਸੇ ਦੀ ਉਡੀਕ, ਕਿਸੇ ਦੀ ਤਨਹਾਈ ਜਾਂ ਕਿਸੇ ਦੀ ਮੁਸਕਰਾਹਟ ਦੀ ਕਹਾਣੀ ਬਣ ਜਾਂਦੀ ਹੈ। ਤੁਸੀਂ ਵੀ ਆਪਣੇ ਦਿਲ ਦੇ ਜਜ਼ਬਾਤ ਸ਼ਾਇਰੀ ਦੇ ਰੂਪ ਵਿੱਚ ਸਾਨੂੰ ਵਟਸਐਪ ਰਾਹੀਂ ਭੇਜ ਸਕਦੇ ਹੋ, ਅਤੇ ਅਸੀਂ ਉਹਨਾਂ ਜਜ਼ਬਾਤਾਂ ਨੂੰ ਸੋਹਣੀ ਗਜ਼ਲ ਅਤੇ ਨਗਮੇ ਦੇ ਨਾਲ ਸਜਾਵਾਂਗੇ। ਸੋ ਆਪਣੀ ਸ਼ਾਇਰੀ ਭੇਜਣ ਦੇ ਲਈ ਸਾਡਾ ਵਟਸਐਪ ਨੰਬਰ ਨੋਟ ਕਰ ਲਓ ਜੀ, ਨੰਬਰ ਹੈ 9855 10 10 27, ਯਾਨੀ 9855 10 10 27। ਨਿਗਾਹਾਂ ਰੁੱਸ ਜਾਣ ਤਾਂ ਵੀ ਮੁਹੱਬਤ ਮਰਦੀ ਨਹੀਂ, ਚੁੱਪ ਰਹਿ ਕੇ ਵੀ ਦਿਲ ਦੀ ਸਰਦ ਕਦੇ ਠਰਦੀ ਨਹੀਂ, ਕਈ ਵਾਰ ਇੱਕ ਸਵਾਲ ਉਮਰ ਭਰ ਨਾਲ ਰਹਿੰਦਾ ਏ, ਭੁਲਾ ਨਾ ਤੋ ਦੇਗੇ, ਭੁਲਾ ਤੋ ਨਾ ਦੋਗੇ, ਇਹ ਖੁਆਹਿਸ਼ ਕਦੇ ਮੁੱਕਦੀ ਨਹੀਂ। ਦੋਸਤੋ, ਕਈ ਵਾਰ ਰਿਸ਼ਤਿਆਂ ਵਿੱਚ ਸ਼ਿਕਵੇ ਆ ਜਾਂਦੇ ਨੇ, ਫਾਸਲੇ ਵੀ ਆ ਜਾਂਦੇ ਨੇ, ਪਰ ਦਿਲ ਵਿੱਚ ਇੱਕੋ ਡਰ ਰਹਿੰਦਾ ਹੈ ਕਿ ਕਿਤੇ ਉਹ ਇਨਸਾਨ ਸਾਨੂੰ ਆਪਣੇ ਦਿਲ ਤੋਂ ਹੀ ਨਾ ਮਿਟਾ ਦੇਵੇ। ਇਹੀ ਅਹਿਸਾਸ ਬੜੀ ਖੂਬਸੂਰਤੀ ਨਾਲ ਆਪਣੀ ਆਵਾਜ਼ ਵਿੱਚ ਪੇਸ਼ ਕਰ ਰਹੇ ਨੇ ਮਹਿੰਦੀ ਹਸਨ ਸਾਹਿਬ। ਸੋ ਆਓ ਫਿਰ ਉਹਨਾਂ ਦੀ ਆਵਾਜ਼ 'ਚ ਗਾਈ ਹੋਈ ਇਸ ਗਜ਼ਲ ਨੂੰ ਸੁਣਦੇ ਹਾਂ ਅਤੇ ਆਗਾਜ਼ ਕਰਦੇ ਹਾਂ ਅੱਜ ਦੇ ਦਿਲ ਆਜ ਸ਼ਾਇਰ ਹੈ ਪ੍ਰੋਗਰਾਮ ਦਾ।

ਅੱਜ ਰਾਤ ਦਾ ਤਾਂ ਪਤਾ ਨਹੀਂ ਜੀ, ਪਰ ਕਈ ਜਗ੍ਹਾ 'ਤੇ ਸਵੇਰੇ ਸਵੇਰੇ ਜ਼ਰੂਰ ਕਣੀਆਂ ਪੈ ਚੁੱਕੀਆਂ ਨੇ ਅਤੇ ਬਹੁਤ ਹੀ ਖੂਬਸੂਰਤ ਮਾਹੌਲ ਬਣਿਆ ਹੋਇਆ। ਅਤੇ ਇਹੋ ਜਿਹਾ ਮਾਹੌਲ ਦੋਸਤਾਂ ਨੇ ਇਸ ਵੇਲੇ ਰੇਨਬੋ ਦੇ ਐਫ ਐਮ ਦੇ ਵਟਸਐਪ ਨੰਬਰ ਦੇ ਉੱਪਰ ਵੀ ਲਗਾ ਛੱਡਿਆ ਜੀ। ਸੋ ਸਾਡੇ ਕੋਲੋਂ ਪਹਿਲੀ ਸ਼ਾਇਰੀ ਆਉਣ ਪਹੁੰਚਿਆ ਜੀ। ਪਾਲੀ ਵਿਆਲਾ ਜੀ ਹੁਸ਼ਿਆਰਪੁਰ ਤੋਂ ਲਿਖ ਰਹੇ ਨੇ ਕਿ ਸੁਪਨਿਆਂ ਵਿੱਚ ਹੁਣ ਆਉਣਾ ਤੂੰ ਵੀ ਨਹੀਂ, ਸੁਪਨਿਆਂ ਵਿੱਚ ਹੁਣ ਆਉਣਾ ਤੂੰ ਵੀ ਨਹੀਂ, ਅਤੇ ਆਪਣੀਆਂ ਨੀਂਦਾਂ ਨੂੰ ਗਵਾਉਣਾ ਮੈਂ ਵੀ ਨਹੀਂ, ਰੁੱਸ ਕੇ ਹੁਣ ਸਤਾਉਣਾ ਤੂੰ ਵੀ ਨਹੀਂ, ਅਤੇ ਤਰਲੇ ਪਾ ਕੇ ਮਨਾਉਣਾ ਮੈਂ ਵੀ ਨਹੀਂ, ਹੱਕ ਆਪਣਾ ਹੁਣ ਜਤਾਉਣਾ ਤੂੰ ਵੀ ਨਹੀਂ, ਅਤੇ ਦਿਲ ਦਾ ਹਾਲ ਸੁਣਾਉਣਾ ਮੈਂ ਵੀ ਨਹੀਂ, ਪਰ ਮੇਰੇ ਇਸ਼ਕ ਦਾ ਰੰਗ ਐਸਾ ਗੂੜਾ ਇਸ ਪਾਕ ਮੁਹੱਬਤ ਨੂੰ ਭੁਲਾਉਣਾ ਤੂੰ ਵੀ ਨਹੀਂ, ਅਤੇ ਤੇਰੇ ਬਿਨਾਂ ਜ਼ਿੰਦਗੀ ਬਿਤਾਉਣਾ ਮੈਂ ਵੀ ਨਹੀਂ। ਬਿਲਕੁਲ ਜੀ, ਜ਼ਿੰਦਗੀ ਐਫ ਐਮ ਰੇਨਬੋ ਦੇ ਬਿਨਾਂ ਤਾਂ ਬਿਲਕੁਲ ਨਹੀਂ ਗੁਜ਼ਾਰੀ ਜਾ ਸਕਦੀ। ਬਸ ਉਹੀ ਹੈ ਜੀ, ਤੁਸੀਂ ਸਾਡੇ ਨਾਲ ਪਿਆਰ ਮੁਹੱਬਤ ਦੀ ਸਾਂਝ ਪਾਈ ਹੋਈ ਹੈ, ਅਤੇ ਇਹ ਸਾਂਝ ਮੈਨੂੰ ਲੱਗਦਾ ਕਿ ਸਦੀਆਂ ਤੱਕ ਇੱਦਾਂ ਹੀ ਬਰਕਰਾਰ ਰਹੇਗੀ। ਬਹੁਤ ਬਹੁਤ ਸ਼ੁਕਰੀਆ ਪਾਲੀ ਪਿਆਲਾ ਜੀ ਆਪਣੀ ਸ਼ਾਇਰੀ ਭੇਜਣ ਵਾਸਤੇ। ਅਗਲੀ ਸ਼ਾਇਰੀ ਸਾਡੇ ਕੋਲ ਆਉਣ ਪਹੁੰਚੀ ਜੀ ਰਾਮ ਸਰੂਪ ਅਰੋੜਾ ਜੀ ਦੀ, ਚੌਂਕ ਛੇਲੀਆਂ ਸੁਲਤਾਨਪੁਰ ਲੋਧੀ ਤੋਂ। ਕੀ ਲਿਖ ਰਹੇ ਨੇ ਜੀ, ਅਰਜ਼ ਕਰਦੇ ਹਾਂ ਕਿ ਤੁਮਨੇ ਜ਼ੁਲਫੋਂ ਕੋ ਰੁੱਖ ਪੇ ਬਿਖਰਾ ਕਰ ਸ਼ਾਮ ਰੰਗੀਨ ਔਰ ਵੀ ਕਰ ਦੀ। ਔਰ ਲੱਗਦਾ ਇਹਦੇ ਜਵਾਬ ਦੇ ਵਿੱਚ ਹੈ ਕਿ ਛੇੜਤੀ ਹੈ ਕਭੀ ਲਬੋਂ ਕੋ ਕਭੀ ਰੁਖਸਾਰੋਂ ਕੋ, ਤੁਮਨੇ ਜ਼ੁਲਫੋਂ ਕੋ ਬਹੁਤ ਸਰ ਪੇ ਚੜਾ ਰੱਖਾ ਹੈ। ਸੋ ਪਹਿਲੀ ਸ਼ਾਇਰੀ ਜੋ ਸੀ ਜੋ ਪਿਆਮ ਸਈਦ ਜੀ ਦੀ ਸੀ, ਅਤੇ ਉਸ ਸ਼ਾਇਰੀ ਦਾ ਜੋ ਜਵਾਬ ਦਿੱਤਾ ਉਹ ਖਾਮ ਖਾ ਹੈਰਾਤਾਬਾਦੀ ਜੀ ਨੇ ਦਿੱਤਾ ਸੀ। ਔਰ ਕਿਹਾ ਹੀ ਮੈਂ ਕਹਿੰਦਾ ਜੀ, ਜਦੋਂ ਇੱਦਾਂ ਦੀ ਹਲਕੀ ਫੁਲਕੀ ਨੋਕ ਝੋਕ ਹੁੰਦੀ ਹੈ ਨਾ, ਜੋ ਕਿ ਪਿਆਰ ਦੇ ਰੰਗ ਨੂੰ ਹੋਰ ਗੂੜਾ ਕਰਦੀ ਹੈ, ਉਸਦਾ ਕੋਈ ਜਵਾਬ ਨਹੀਂ ਹੁੰਦਾ। ਸੋ ਬਸ ਉਹੀ ਸ਼ਾਇਰੀ ਸਾਡੇ ਤੱਕ ਪਹੁੰਚਦੀ ਕੀਤੀ ਜੀ ਰਾਮ ਸਰੂਪ ਅਰੋੜਾ ਜੀ ਨੇ। ਬਹੁਤ ਬਹੁਤ ਸ਼ੁਕਰੀਆ ਜਨਾਬ ਸ਼ਾਇਰੀ ਨੂੰ ਸਾਡੇ ਤੱਕ ਪਹੁੰਚਦਾ ਕਰਨ ਦੇ ਲਈ। ਅਗਲੀ ਸ਼ਾਇਰੀ ਪਹੁੰਚ ਚੁੱਕੀ ਹੈ ਜੀ ਗਗਨਪ੍ਰੀਤ ਕੌਰ ਟਾਂਡਾ ਤੋਂ। ਗੁੱਡ ਆਫਟਰਨੂਨ ਲਿਖ ਰਹੇ ਨੇ ਤੁਹਾਨੂੰ ਵੀ ਜੀ, ਗੁੱਡ ਆਫਟਰਨੂਨ। ਸ਼ਾਇਰੀ ਦੇ ਵਿੱਚ ਲਿਖ ਰਹੇ ਨੇ ਕਿ ਤੋੜਤੇ ਹੈ ਖੁਆਬ, ਤੋੜਤੇ ਹੈ ਖੁਆਬ ਆਪਕੋ ਹਰ ਰੋਜ਼, ਕੌਣ ਕਹਿਤਾ ਹੈ ਕਿ ਹਰ ਇਨਸਾਨ ਮੁਕੰਮਲ ਹੋਤਾ ਹੈ। ਮੁਕੰਮਲ ਤਾਂ ਨਹੀਂ ਹੁੰਦਾ, ਲੇਕਿਨ ਮੁਕੰਮਲ ਬਣਨ ਦੀ ਕੋਸ਼ਿਸ਼ ਦੇ ਵਿੱਚ ਅਸੀਂ ਜ਼ਰੂਰ ਲੱਗੇ ਰਹਿੰਦੇ ਹਾਂ। ਸੋ ਥੈਂਕ ਯੂ ਸੋ ਮਚ ਜੀ, ਤੁਸੀਂ ਸ਼ਾਇਰੀ ਸਾਡੇ ਤੱਕ ਪਹੁੰਚਦੀ ਕੀਤੀ। ਅਗਲੀ ਸ਼ਾਇਰੀ ਦੇ ਵੱਲ ਵੱਧਦੇ ਹਾਂ ਜੀ, ਤਾਂ ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਰਕੇਸ਼ ਕੁਮਾਰ ਜੀ ਲਿਖ ਰਹੇ ਨੇ ਕਿ ਇਹ ਖੁਦਾ ਤੂੰ ਚਾਹੇ ਮੇਰੀ ਫਕੀਰੀ ਬਣਾ ਦੇ, ਪਰ ਸਾਰੀ ਦੁਨੀਆ ਤੋਂ ਵੱਖਰੀ ਮੇਰੀ ਤਕਦੀਰ ਬਣਾ ਦੇ, ਪੂਰੀ ਹੋ ਜਾਵੇ ਤਮੰਨਾ ਮੇਰੇ ਦੋਸਤ ਦੀ ਉਸਦੇ ਹੱਥਾਂ ਦੀ ਲਕੀਰ ਬਣਾ ਦੇ। ਮਤਲਬ ਇਨਡਾਇਰੈਕਟਲੀ ਵੇ ਦੇ ਵਿੱਚ ਸਾਡੇ ਦੋਸਤ ਲਿਖ ਰਹੇ ਨੇ ਕਿ ਮੈਨੂੰ ਉਹਦੀ ਜ਼ਿੰਦਗੀ ਦੇ ਵਿੱਚ ਪਾ ਦੇ, ਜਾਂ ਮੈਨੂੰ ਉਹਦਾ ਬਣਾ ਦੇ, ਜਾਂ ਉਹਨੂੰ ਮੇਰਾ ਬਣਾ ਦੇ। ਸੋ ਕੁਛ ਇੱਦਾਂ ਦਾ ਕਰ। ਸੋ ਅਸੀਂ ਵੀ ਕਹਿੰਦੇ ਹਾਂ ਜੀ ਬਿਲਕੁਲ ਜੀ ਉਸ ਪਰਮਾਤਮਾ ਅੱਗੇ ਕਿ ਇੱਦਾਂ ਹੋ ਜਾਵੇ ਕਿ ਦੋ ਦਿਲ ਮਿਲ ਜਾਣ, ਤਾਂ ਉਸ ਤੋਂ ਜ਼ਿਆਦਾ ਚੰਗਾ ਕੀ ਹੋ ਸਕਦਾ ਹੈ। ਮੈਂ ਕਹਿੰਦਾ ਜੇ ਇੱਦਾਂ ਹੋ ਜਾਵੇ ਤਾਂ ਇਨਸਾਨ ਫਿਰ ਇੱਕ ਦੂਸਰੇ ਉੱਤੋਂ ਜਾਨ ਵਾਰਦਾ ਨਾ ਥੱਕੇ, ਹੈ ਨਾ ਜੀ।

FM 102.7 ਮੈਗਾਹਰਟਸ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ ਜੀ, ਔਰ ਨਾਲ ਤੁਸੀਂ 103.6 ਮੈਗਾਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਤੇ ਨਿਊਜ਼ ਔਨ AIR ਦੇ ਜ਼ਰੀਏ ਦੋਸਤ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਵੀ ਆਪਣੇ ਫੇਵਰੇਟ ਚੈਨਲ FM ਰੇਨਬੋ ਨੂੰ ਇੰਜੋਏ ਕਰ ਪਾ ਰਹੇ ਨੇ ਜੀ। ਔਰ ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਦਿਲ ਆਜ ਸ਼ਾਇਰ ਹੈ, ਤਾਂ ਇਸ ਪ੍ਰੋਗਰਾਮ ਦੇ ਵਿੱਚ ਅਗਲੀ ਸਾਡੇ ਕੱਲ੍ਹ ਤੱਕ ਸ਼ਾਇਰੀ ਪਹੁੰਚਦੀ ਚੁੱਕੀ ਹੈ ਜੀ। ਸਾਡੇ ਦੋਸਤ ਪਵਨ ਕੁਮਾਰ ਜੀ ਨੇ ਪਿੰਡ ਪਿਆਲਾ ਤੋਂ, ਸ਼ਾਇਰੀ ਨਹੀਂ ਵੈਸੇ ਇਹਨਾਂ ਨੇ, ਬਸ ਵੈਸੇ ਹੀ 2-4 ਲਾਈਨਾਂ ਲਿਖ ਦਿੱਤੀਆਂ, ਇੱਕ ਪ੍ਰੇਰਕ ਪ੍ਰਸੰਗ ਦੇ ਵਾਂਗ ਹੈ। ਬਸ ਦੋਸਤਾਂ ਅੱਗੇ ਗੁਜ਼ਾਰਿਸ਼ ਹੈ ਜੀ ਕਿ ਜੇਕਰ ਤੁਸੀਂ ਸ਼ਾਇਰਾਨਾ ਪ੍ਰੋਗਰਾਮ ਨੂੰ ਸ਼ਾਇਰੀ ਦੀ ਤਰ੍ਹਾਂ ਲਿਖੋ ਤਾਂ ਕਿਆ ਹੀ ਬਾਤ ਹੋਏਗੀ। ਸੋ ਅਗਲੀ ਸ਼ਾਇਰੀ ਦੇ ਵੱਲ ਵੱਧਦੇ ਹਾਂ ਜੀ। ਸਾਡੇ ਦੋਸਤ ਅਮਰਜੀਤ ਜੱਸਲ ਜੀ ਨੇ, ਉਹਨਾਂ ਨੇ ਪ੍ਰੇਮ ਮਾਰਕੀਟ ਬਠਿੰਡਾ ਤੋਂ ਆਪਣੀ ਸ਼ਾਇਰੀ ਭੇਜੀ ਹੈ ਕਿ ਮੈਂ ਫੁੱਲਾਂ ਨੂੰ ਤੋੜ ਕੇ ਮੱਥੇ ਨਹੀਂ ਟੇਕਦਾ, ਮੈਂ ਫੁੱਲਾਂ ਨੂੰ ਤੋੜ ਕੇ ਮੱਥੇ ਨਹੀਂ ਟੇਕਦਾ, ਟਾਹਣੀਆਂ ਅਤੇ ਖਿੜਿਆਂ ਨੂੰ ਸਲਾਮ ਕਰਦਾ ਹਾਂ, ਖਿੜੇ ਹੋਏ ਫੁੱਲ ਹੀ ਮੈਨੂੰ ਸੋਹਣੇ ਲੱਗਦੇ ਨੇ, ਸਾਰੇ ਖਿੜੇ ਫੁੱਲਾਂ ਨੂੰ ਮੈਂ ਤੇਰੇ ਨਾਮ ਕਰਦਾ ਹਾਂ। ਇਹਨਾਂ ਨੇ ਨਾ ਮੈਨੂੰ ਅਗਲੀਆਂ 2 ਲਾਈਨਾਂ ਹੀ ਲਿਖ ਕੇ ਭੇਜੀਆਂ ਸੀ, ਪਿਛਲੀਆਂ 2 ਲਾਈਨਾਂ ਮੈਂ ਆਪਣੇ ਵੱਲੋਂ ਜੋੜਤੀਆਂ, ਸ਼ਾਇਰੀ ਕੰਪਲੀਟ ਕਰਤੀ, ਸੋਹਣਾ ਜਿਹਾ ਲੱਗਿਆ। ਥੈਂਕ ਯੂ ਸੋ ਮੱਚ ਅਮਰਜੀਤ ਜੀ, ਤੁਸੀਂ ਸ਼ਾਇਰੀ ਸਾਡੇ ਤੱਕ ਪਹੁੰਚਦੀ ਕੀਤੀ, ਸ਼ੁਕਰੀਆ ਜੀ। ਅੱਗੇ ਵਧਦੇ ਜੀ, ਅਗਲੀ ਸ਼ਾਇਰੀ ਸਾਡੇ ਤੱਕ ਆਉਣ ਪਹੁੰਚੀ ਹੈ ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਆਖ ਰਹੇ ਨੇ ਬਲਵਿੰਦਰ ਸਰਾਂ ਪਿੰਡ ਮੌੜ ਜਨ ਸਿੱਖਾਂ ਹਨੂੰਮਾਨਗੜ੍ਹ ਤੋਂ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ। ਇਸ ਪ੍ਰੋਗਰਾਮ ਦੇ ਵਿੱਚ ਅਗਲੀ ਸ਼ਾਇਰੀ ਸਾਡੇ ਤੱਕ ਪਹੁੰਚਦੀ ਕੀਤੀ ਹੈ ਜੀ ਸਾਡੇ ਦੋਸਤ ਮੁਹੰਮਦ ਮੁਜ਼ੱਫਰ ਮੁਹੰਮਦ ਅਰਮਾਨ ਪੇਂਟ ਖੁਰਦ ਜ਼ਿਲ੍ਹਾ ਮਲੇਰਕੋਟਲਾ ਤੋਂ। ਕੀ ਲਿਖ ਰਹੇ ਨੇ, ਇੱਕ ਇੱਦਾਂ ਦੀ ਕਨਵਰਸੇਸ਼ਨ ਜੋ ਇਨਸਾਨ ਆਪਣੇ ਆਪ ਦੇ ਨਾਲ ਕਰਦਾ ਹੈ ਉਹ ਸ਼ਾਇਰੀ ਦੇ ਰੂਪ ਦੇ ਵਿੱਚ ਹੈ, ਜਾਂ ਤੁਸੀਂ ਇੱਦਾਂ ਸਮਝ ਸਕਦੇ ਹੋ ਜੀ ਕਿ ਸ਼ੀਸ਼ੇ ਅੱਗੇ ਖੜ੍ਹੇ ਹੋ ਕੇ ਖੁਦ ਨੂੰ ਸਵਾਲ ਕਰਨਾ ਅਤੇ ਜਵਾਬ ਵੀ ਦੇਣਾ। ਸ਼ਾਇਰੀ ਹੈ ਕਿ ਯਹ ਗਮ ਕਿਆ ਦਿਲ ਕੀ ਆਦਤ ਹੈ, ਯਹ ਗਮ ਕਿਆ ਦਿਲ ਕੀ ਆਦਤ ਹੈ, ਨਹੀਂ ਤੋ ਕਿਸੀ ਸੇ ਕੁਛ ਸ਼ਿਕਾਇਤ ਹੈ, ਨਹੀਂ ਤੋ ਹੈ ਵੋ ਇੱਕ ਖੁਆਬ ਬੇਤਾਬੀਰ, ਉਸਕੋ ਭੁਲਾ ਦੇਨੇ ਕੀ ਨੀਅਤ ਹੈ, ਨਹੀਂ ਤੋ ਯਹ ਗਮ ਕਿਆ ਦਿਲ ਕੀ ਆਦਤ ਹੈ, ਨਹੀਂ ਤੋ ਕਿਸੀ ਸੇ ਕੁਛ ਸ਼ਿਕਾਇਤ ਹੈ, ਨਹੀਂ ਤੋ। ਸੋ ਬਹੁਤ ਹੀ ਖੂਬ ਜੀ, ਬਹੁਤ ਹੀ ਖੂਬਸੂਰਤ ਸ਼ਾਇਰੀ ਤੁਸੀਂ ਸਾਡੇ ਤੱਕ ਭੇਜੀ ਹੈ, ਔਰ ਹੁਣ ਤੱਕ ਦੀ ਮੈਂ ਕਹਾਂ ਤਾਂ ਸਭ ਤੋਂ ਯੂਨੀਕ ਮੈਂ ਮੰਨਦਾ ਜੀ। ਬਹੁਤ ਹੀ ਵਧੀਆ, ਬਹੁਤ ਹੀ ਸ਼ੁਕਰੀਆ ਮੁਹੰਮਦ ਮੁਜ਼ੱਫਰ ਔਰ ਮੁਹੰਮਦ ਅਰਮਾਨ ਜੀ ਤੁਹਾਡਾ ਸ਼ਾਇਰੀ ਭੇਜਣ ਦੇ ਲਈ। ਲਓ ਜੀ, ਆ ਗਏ ਨੇ ਸਾਡੇ ਉਹ ਵਾਲੇ ਦੋਸਤ ਜਿਹੜੇ ਮੇਰੇ ਨਾਲ ਖਾਫਾ ਰਹਿੰਦੇ ਨੇ, ਨਾਰਾਜ਼ ਰਹਿੰਦੇ ਨੇ, ਸ਼ਾਇਰੀ ਭੇਜਦੇ ਨੇ ਅਤੇ ਨਾਲ ਡਿਲੀਟ ਵੀ ਕਰ ਦਿੰਦੇ ਨੇ। ਖੈਰ ਕੋਈ ਗੱਲ ਨਹੀਂ ਜੀ, ਅੱਜ ਮੈਂ ਜਦੋਂ ਇਹਨਾਂ ਦੀ ਸ਼ਾਇਰੀ ਦੇਖੀ ਹੈ ਅਤੇ ਮੈਂ ਸ਼ਾਇਰੀ ਦੇਖਦੇ ਸਾਰ ਹੀ ਅੰਦਾਜ਼ਾ ਲਗਾ ਲਿਆ ਸੀ ਕਿ ਜਨਾਬ ਸ਼ਾਇਰੀ ਜ਼ਰੂਰ ਡਿਲੀਟ ਕਰਨਗੇ।

ਮੈਂ ਵੀ ਫਿਰ ਥੋੜ੍ਹਾ ਜਿਹਾ ਦਿਮਾਗ ਤੋਂ ਕੰਮ ਲਿਆ ਅਤੇ ਸਕਰੀਨ ਸ਼ੋਟ ਲੈ ਲਿਆ। ਸੋ ਸ਼ਾਇਰੀ ਭੇਜੀਏ ਜੀ ਇਕਬਾਲ ਸਿੰਘ ਚੌਹਾਨ ਜੀ ਨੇ ਅੰਮ੍ਰਿਤਸਰ ਤੋਂ ਲਿਖ ਰਹੇ ਨੇ ਕਿ ਉਦਾਸ ਹੋਣੇ ਕੀ ਹਜ਼ਾਰੋਂ ਵਜ੍ਹਾਹੋਂ ਮੇਂ ਇਸ ਜਹਾਂ ਮੇਂ, ਉਦਾਸ ਹੋਣੇ ਕੀ ਹਜ਼ਾਰੋਂ ਵਜ੍ਹਾ ਹੈ ਇਸ ਜਹਾਂ ਮੇਂ, ਮਗਰ ਖੁਸ਼ ਰਹਿਣੇ ਕੀ ਵਜ੍ਹਾ ਸਿਰਫ ਤੁਮ ਹੋ, ਕਭੀ ਪੜ੍ਹੋ ਤੋ ਸਹੀ ਮੇਰੀ ਇਨ ਆਖੋਂ ਕੋ, ਯਹਾਂ ਦਰਿਆ ਬਹਿਤਾ ਹੈ ਸਿਰਫ ਤੁਮਾਰੀ ਮੁਹੱਬਤ ਕਾ। ਸੋ ਨਜ਼ਰਾਂ ਦੀ ਇਹਨਾਂ ਨੇ ਗੱਲ ਕੀਤੀ ਹੈ ਕਿ ਨਿਗਾਹਾਂ ਤੋਂ ਦੇਖੋ। ਸਰ ਨਜ਼ਰਾਂ ਦੇ ਨਾਲ ਹੀ ਜੁੜਿਆ ਹੋਇਆ ਇੱਕ ਗੀਤ ਹੈ ਜੀ ਕੁਲਵਿੰਦਰ ਬਿੱਲੇ ਦੀ ਆਵਾਜ਼ ਦੇ ਵਿੱਚ। ਸੋ ਉਹ ਟਰੈਕ ਆਪਾਂ ਇੰਜੋਏ ਕਰਦੇ ਹਾਂ। ਸਾਡੇ ਕੋਲ ਹੋਰ ਵੀ ਬਹੁਤ ਸਾਰੇ ਦੋਸਤਾਂ ਦੇ ਮੈਸੇਜਸ ਜਿਹੜੇ ਨੇ ਆਉਣ ਪਹੁੰਚੇ ਨੇ ਜੀ, ਉਹ ਵੀ ਅਸੀਂ ਇੱਕ ਤਰਤੀਬਾ ਲੜੀ 'ਚ ਪੜ੍ਹਦੇ ਜਾਵਾਂਗੇ। ਸੋ ਉਹਨੀ ਦੇਰ ਤੱਕ ਇੰਜੋਏ ਕਰਦੇ ਹਾਂ ਜੀ ਅਗਲਾ ਟਰੈਕ ਕੁਲਵਿੰਦਰ ਬਿੱਲੇ ਦੀ ਆਵਾਜ਼ 'ਚ।

ਮੈਂ ਕਿਹਾ ਜੀ ਗਰਮੀਆਂ ਦੇ ਦਿਨਾਂ 'ਤੇ ਠੰਡੇ ਠੰਡੇ ਪਾਣੀ ਨਾਲ ਨਹਾਉਣ ਦਾ ਤਾਂ ਹਰ ਕਿਸੇ ਦਾ ਮਨ ਕਰਦਾ, ਪਰ ਠੰਡੇ ਪਾਣੀ ਨਾਲ ਮੈਨੂੰ ਲੱਗਦਾ ਤੁਸੀਂ ਨਹਾ ਜ਼ਰੂਰ ਲਿਆ ਹੋਵੇਗਾ। ਜੇ ਗਰਮੀ ਆਈ ਹੈ ਤਾਂ ਕੋਈ ਗੱਲ ਨਹੀਂ ਜੀ, ਤੁਸੀਂ ਦੁਬਾਰਾ ਨਹਾ ਸਕਦੇ ਹੋ ਠੰਡੇ ਪਾਣੀ ਨਾਲ, ਪਰ

ਅੱਜ ਦੇ ਇਸ ਪ੍ਰੋਗਰਾਮ ਯਾਨੀ ਕਿ ਜਿਸ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ, ਜਿਸਦਾ ਨਾਮ ਹੈ ਜੀ ਹੈਲੋ ਜਲੰਧਰ। ਸੋ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਅੱਜ ਦਾ ਇੱਕ ਛੋਟਾ ਜਿਹਾ ਟਾਸਕ ਦਿੱਤਾ ਜਾਏਗਾ ਜੀ। ਉਹ ਟਾਸਕ ਹੈ, ਤੁਹਾਨੂੰ ਕੁਝ ਅਸੀਂ ਸ਼ਬਦ ਦੱਸਾਂਗੇ, ਸ਼ਬਦ ਵੀ ਮੈਂ ਦੱਸ ਦਿੰਦਾ ਜੀ, ਪਹਿਲਾਂ ਹੀ ਡਿਸਕਲੋਜ਼ ਕਰ ਦਿੰਦੇ ਹਾਂ। ਤੁਸੀਂ ਗਾਉਣਾ ਜੀ ਉਹਨਾਂ ਸ਼ਬਦਾਂ ਦੇ ਉੱਪਰ ਗਾਣਾ। ਸੋ ਉਹ ਕਿਹੜੇ ਸ਼ਬਦ ਨੇ ਜਿਨ੍ਹਾਂ ਦੇ ਉੱਪਰ ਤੁਸੀਂ ਅੱਜ ਗਾਣੇ ਗਾਉਣੇ ਨੇ? ਉਹ ਹੈ ਜੀ ਫੁੱਲ, ਗਹਿਣਾ ਅਤੇ ਸ਼ਹਿਰ। ਕਿਸੇ ਵੀ ਸ਼ਹਿਰ ਦਾ ਨਾਮ ਹੋ ਸਕਦਾ, ਜਿੱਦਾਂ ਮੁੰਬਈ, ਦਿੱਲੀ, ਕਲਕੱਤਾ, ਕੋਈ ਵੀ ਸ਼ਹਿਰ ਦਾ ਨਾਮ ਉਹ ਗਾਣੇ 'ਚ ਜ਼ਰੂਰ ਹੋਣਾ ਚਾਹੀਦਾ। ਜਾਂ ਗਹਿਣਾ, ਗਹਿਣੇ ਦੇ ਵਿੱਚ ਤੁਹਾਨੂੰ ਪਤਾ ਹੈ ਜੀ ਕਿੰਨੇ ਤਰ੍ਹਾਂ ਦੇ ਗਹਿਣੇ ਹੁੰਦੇ ਨੇ, ਵੰਗ ਹੁੰਦੀ ਹੈ ਜਾਂ ਝੁਮਕਾ ਹੁੰਦਾ ਹੈ ਜਾਂ ਬਿੰਦੀਆ ਹੁੰਦੀ ਹੈ। ਤਾਂ ਕੋਈ ਵੀ ਇੱਦਾਂ ਦਾ ਜਿਹੜਾ ਗਹਿਣਾ ਜਾਂ ਹਾਰ ਸ਼ਿੰਗਾਰ ਦਾ ਸਮਾਨ ਹੈ ਉਸ ਦੇ ਉੱਪਰ ਕੋਈ ਨਾ ਕੋਈ ਗੀਤ ਉਹ ਤੁਸੀਂ ਗਾ ਸਕਦੇ ਹੋ। ਉੱਤੇ ਫੁੱਲ, ਤਾਂ ਫੁੱਲ ਕਿੰਨੀ ਤਰ੍ਹਾਂ ਦੇ ਫੁੱਲ ਹੁੰਦੇ ਨੇ ਮੈਨੂੰ ਲੱਗਦਾ ਦੱਸਣ ਦੀ ਜ਼ਰੂਰਤ ਨਹੀਂ ਹੈ। ਜਾਂ ਕਿਸੇ ਗਾਣੇ 'ਚ ਅਗਰ ਫੁੱਲ ਆਉਂਦਾ ਤਾਂ ਉਹ ਵੀ ਤੁਸੀਂ ਗਾਣਾ। ਸੋ ਇਹ ਫਰਮਾਇਸ਼ ਨਹੀਂ ਕਰਨੀ, ਫਰਮਾਇਸ਼ ਤੁਹਾਡੀ ਕੋਈ ਹੋਰ ਹੋ ਸਕਦੀ ਹੈ, ਪਰ ਗਾਣਾ ਜੋ ਤੁਸੀਂ ਸਾਨੂੰ ਕਾਲ ਕਰੋਗੇ 0181 2342 174 ਨੂੰ ਡਾਇਲ ਕਰਕੇ, ਤਾਂ ਤੁਹਾਨੂੰ ਅਸੀਂ ਟਾਸਕ ਦੇਵਾਂਗੇ ਕਿ ਫੁੱਲ, ਗਹਿਣਾ ਜਾਂ ਸ਼ਹਿਰ 'ਚੋਂ ਕੋਈ ਇੱਕ ਸ਼ਬਦ ਚੁਣੋ ਅਤੇ ਫਿਰ ਉਸ ਦੇ ਉੱਤੇ ਸਾਨੂੰ ਉਹਨੇ ਹੀ ਇੰਸਟੈਂਟਲੀ ਕਾਲ ਦੇ ਉੱਤੇ ਗਾਣਾ ਗਾ ਕੇ ਦਿਖਾਓ। ਅਤੇ ਜਿਨ੍ਹਾਂ ਦੀ ਜਿਹੜੀ ਇੰਸਟੈਂਟ ਐਨਰਜੀ ਕੰਮ ਕਰੇਗੀ, ਯਾਦਦਾਸ਼ਤ ਦੇ ਉੱਤੇ ਜ਼ੋਰ ਪਏਗਾ ਅਤੇ ਗਾਣਾ ਤੁਸੀਂ ਦਿਮਾਗ ਦੇ ਵਿੱਚ ਲਿਆ ਕੇ ਸੁਣਾ ਦੋਗੇ ਤਾਂ ਤੁਹਾਡੀ ਫਰਮਾਇਸ਼ ਅਸੀਂ ਕਰਾਂਗੇ ਪੂਰੀ, ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਜੀ ਅਸੀਂ ਕੀ ਕਰਦੇ ਹਾਂ। ਸੋ ਦੇਖਦੇ ਹਾਂ ਜੀ ਕਿਹੜੇ ਦੋਸਤ ਸਾਡੇ ਨਾਲ ਅੱਜ ਦੇ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ ਸਾਂਝ ਪਾਉਣਗੇ, ਠੰਡੇ ਠੰਡੇ ਪਾਣੀ ਨਾਲ ਨਹਾ ਕੇ ਆਉਣਗੇ, ਦਿਮਾਗ ਨੂੰ ਤਰੋਤਾਜ਼ਾ ਕਰਕੇ ਆਉਣਗੇ ਅਤੇ ਸਾਨੂੰ ਸੁਣਾਉਣਗੇ ਜੀ ਗੀਤ ਫੁੱਲ, ਗਹਿਣਾ ਜਾਂ ਸ਼ਹਿਰ ਦੇ ਵਿੱਚੋਂ ਕਿਸੇ ਵੀ ਦੇ ਉੱਤੇ ਵੀ ਜਿਹੜਾ ਤੁਹਾਨੂੰ ਪਸੰਦ ਹੈ। ਸੋ ਜਿੰਨੀ ਦੇਰ ਤੱਕ ਦੋਸਤ ਸਾਨੂੰ ਕਾਲ ਕਰਨਗੇ 0181 2342 174 ਯਾਨੀ 0181 2342 174 'ਤੇ, ਉਨੀ ਦੇਰ ਤੱਕ ਸੁਣਦੇ ਹਾਂ ਜੀ ਮਹਿੰਦਰ ਕਪੂਰ ਅਤੇ ਆਸ਼ਾ ਬੋਸਲੇ ਜੀ ਦੀ ਆਵਾਜ਼ 'ਚ ਗਾਇਆ ਹੋਇਆ ਇਹ ਟਰੈਕ। ਉਮੀਦ ਹੈ ਦੋਸਤ ਜਲਦੀ ਜਲਦੀ ਆਪਣੇ ਬ੍ਰੇਨ ਨੂੰ ਬੂਸਟ ਕਰਨਗੇ ਅਤੇ ਕਾਲ ਕਰਨਗੇ ਇਸ ਪ੍ਰੋਗਰਾਮ 'ਚ।

0: ਆਏ ਜਾਣਾ ਆਏ ਗਾਣਾ ਚਾਹੀਏ। ਬਿਲਕੁਲ ਜੀ, ਗਾਣਾ ਆਉਣਾ ਜ਼ਰੂਰ ਚਾਹੀਦਾ ਜੀ। ਜੇ ਠੰਡੇ ਪਾਣੀ ਨਾਲ ਨਹਾ ਲਿਆ ਤਾਂ ਗਾਣਾ ਗਾਉਣ ਲਈ ਤਿਆਰ ਹੋ ਜੀ। ਸਾਡੇ ਪਹਿਲੇ ਕਾਲਰ ਦੋਸਤ ਸਾਡੇ ਨਾਲ ਜੁੜ ਚੁੱਕੇ ਨੇ, ਕਹਿੰਦੇ ਜੀ ਮੈਂ ਤਿਆਰ ਹਾਂ, ਤੁਸੀਂ ਪੁੱਛੋ ਸਹੀ ਖਰਾ ਕਿ ਕਿਹੜਾ ਗਾਣਾ ਮੈਂ ਗਾਉਣਾ ਚਾਹੁੰਦਾ ਜੀ। ਆਓ ਜੀ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਅਤੇ ਜਾਣਦੇ ਹਾਂ। ਹੈਲੋ
1: ਹੈਲੋ,
0: ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਹੈਲੋ ਜਲੰਧਰ 'ਚ। ਕੌਣ ਜਨਾਬ, ਕਿੱਥੋਂ ਗੱਲ ਕਰ ਰਹੇ ਨੇ ਜੀ?
1: ਭਾਜੀ ਸਤਿ ਸ਼੍ਰੀ ਅਕਾਲ ਜੀ।
0: ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਅਸੀਂ ਸ਼ੇਰਪੁਰ ਤਖਤੂ ਵਾਲੇ ਤੋਂ ਗੱਲ ਕਰਦੇ ਪਏ ਹਾਂ ਜੀ।
0: ਜੀ ਕੌਣ ਜਨਾਬ?
1: ਫਿਰੋਜ਼ਪੁਰ ਆ ਜੀ।
0: ਜੀ ਜੀ ਜੀ, ਫਿਰੋਜ਼ਪੁਰ ਤੋਂ ਬਹੁਤ ਬਹੁਤ ਸਵਾਗਤ ਹੈ। ਆਪਣਾ ਨਾਮ ਦੱਸ ਦਿਓ ਜੀ।
1: ਨਾਮ ਭਾਈ ਮੇਰਾ ਡੇਵਿਡ ਆ ਜੀ।
0: ਡੇਵਿਡ ਜੀ, ਕੀ ਹਾਲ ਚਾਲ ਨੇ?
1: ਭਾਈ ਬਹੁਤ ਵਧੀਆ, ਠੀਕ ਠਾਕ ਜੀ।
0: ਚਲੋ ਵਧੀਆ ਚਾਹੀਦਾ ਜੀ ਜਨਾਬ। ਅਤੇ ਫਿਰ ਤੁਹਾਨੂੰ ਪਤਾ ਜੀ, ਅੱਜ ਆਪਾਂ ਤਿੰਨ ਵਰਡ ਦਿੱਤੇ ਨੇ ਕਿ ਫੁੱਲ, ਗਹਿਣਾ ਅਤੇ ਸ਼ਹਿਰ। ਇਹਨਾਂ 'ਚੋਂ ਕਿਹੜਾ ਤੁਸੀਂ ਚੂਜ਼ ਕਰਕੇ ਸਾਨੂੰ ਗਾਣਾ ਸੁਣਾਓਗੇ?
1: ਗਾਣਾ ਤੁਹਾਨੂੰ ਸੁਣਾ ਦਿੰਦੇ ਹਾਂ, ਝੁਮਕਾ ਗਿਰਾ ਰੇ ਬਰੇਲੀ ਕੇ ਬਾਜ਼ਾਰ ਪੇ।
0: ਤੁਸੀਂ ਗਹਿਣਾ ਚੂਜ਼ ਕੀਤਾ ਅਤੇ ਗਹਿਣੇ 'ਚੋਂ ਅੱਗੇ ਚੂਜ਼ ਕੀਤਾ ਜੀ ਝੁਮਕਾ, ਹੈ ਨਾ ਜੀ? ਆਉਣ ਦਿਓ ਜੀ ਸਰ।
1: ਹਾਂਜੀ,
0: ਥੋੜਾ ਅੰਦਾਜ਼ ਨਾ, ਨਹੀਂ ਨਹੀਂ ਨਹੀਂ ਥੋੜਾ ਨਜ਼ਾਕਤ ਨਾ, ਇੱਦਾਂ ਨਹੀਂ ਜਿੱਦਾਂ ਹਾਏ ਇੱਦਾਂ ਕਰਕੇ। ਚਲੋ ਆਉਣ ਦਿਓ ਜੀ।
1: ਝੁਮਕਾ ਗਿਰਾ ਰੇ ਬਰੇਲੀ ਕੇ ਬਾਜ਼ਾਰ ਮੇ।
0: ਅੱਗੇ ਜੀ,
1: ਬਸ ਇੰਨਾ ਕੀ?
0: ਨਹੀਂ ਨਹੀਂ ਨਹੀਂ ਨਹੀਂ, ਲੈ ਗੱਲ ਥੋੜੀ ਬਣਨੀ ਹੈ ਅੱਗੇ ਵੀ। ਉਹ ਝੁਮਕਾ ਗਿਰਾ, ਝੁਮਕਾ ਗਿਰਾ, ਝੁਮਕਾ
1: ਝੁਮਕਾ ਗਿਰਾ ਝੁਮਕਾ,
0: ਅੱਗੇ ਹਾਏ ਹਾਏ ਹਾਏ ਕਰ ਦਿਓ।
1: ਨਹੀਂ ਭਾਈ
0: ਨਹੀਂ, ਇੱਕ ਵਾਰੀ ਉਹ ਜਿਹੜਾ ਲਾਸਟ ਤੇ ਕਰਦੇ ਹੁੰਦੇ ਨਾ, ਹਾਏ ਹਾਏ ਹਾਏ, ਉਹ ਕਰ ਦਿਓ ਇੱਕ ਵਾਰੀ
1: ਭਾਈ। ਛੱਡੋ ਯਾਰ,
0: ਉਹ ਕਰ ਦਿਓ ਯਾਰ, ਕਿਤੇ ਨਹੀਂ ਗਾਣੇ 'ਚ ਹੀ ਆ ਯਾਰ, ਅਸੀਂ ਕਿਹੜਾ ਤੁਹਾਡੇ ਕੋਲ ਵੱਖਰਾ ਕਰਾ ਰਹੇ ਕੁਛ।
1: ਉਹ ਨਹੀਂ, ਉਹ ਤਾਂ ਤੁਹਾਡੀ ਗੱਲ ਠੀਕ ਆ, ਪਰ ਮੈਨੂੰ ਭਾਈ ਥੋੜਾ ਜਿਹਾ ਆਉਂਦਾ ਸੀ, ਮੈਂ ਪਹਿਲਾਂ ਯਾਦ ਕਰਕੇ ਰੱਖਿਆ ਸੀ।
0: ਅੱਛਾ,
1: ਮੈਂ ਚੱਲ ਇੰਨਾ ਕਿ ਮੈਂ ਸੁਣਾ ਦਾਂ ਕਿ ਜੇ ਫੋਨ ਲੱਗ ਗਿਆ ਤੇ
0: ਮੈਨੂੰ ਲੱਗਦਾ ਸੰਗ ਕਰ ਗਿਆ ਤੁਸੀਂ।
1: ਨਹੀਂ ਭਾਈ, ਤੰਗ ਸੰਗ ਤਾਂ ਕਦੀ ਕਰਨੀ ਜੀ।
0: ਕਹਿ ਦਿਓ ਫਿਰ, ਮੈਂ ਕਹਿੰਦਾ ਕਹਿ ਹੀ ਦਿਓ ਫਿਰ। ਹਾਏ ਹਾਏ ਹਾਏ ਝੁਮਕਾ ਗਿਰਾ ਰੇ,
1: ਹਾਏ ਹਾਏ ਹਾਏ ਝੁਮਕਾ ਗਿਰਾ ਰੇ,
0: ਹਾਏ ਹਾਏ, ਕਿਆ ਬਾਤ ਹੈ, ਕਿਆ ਬਾਤ ਹੈ ਜੀ, ਬਹੁਤ ਹੀ ਖੂਬਸੂਰਤ ਹੈ। ਥੈਂਕ ਯੂ ਜੀ ਡੇਵਿਡ ਜੀ, ਤੁਸੀਂ ਬਿਲਕੁਲ ਜੀ ਪੂਰੀ ਤਿਆਰੀ ਕਰਕੇ ਆਏ ਸੀਗੇ ਅਤੇ ਤੁਸੀਂ ਆਉਂਦੇ ਨੇ, ਮੈਂ ਕਹਿੰਦਾ ਕਿ ਜਿਹੜਾ ਸਭ ਤੋਂ ਟੌਪ ਦਾ ਗਾਣਾ ਹੀ ਚੱਕ ਲਿਆ ਤੁਸੀਂ। ਥੈਂਕ ਯੂ ਸੋ ਮੱਚ ਡੇਵਿਡ ਜੀ, ਤੁਸੀਂ ਸਾਡੇ ਕੋਲ ਪਹੁੰਚੇ ਅਤੇ ਤੁਸੀਂ ਆਪਣਾ ਗਾਣਾ ਵੀ ਸੁਣਾਇਆ, ਅਤੇ ਜਾਂਦੇ ਜਾਂਦੇ ਫਰਮਾਇਸ਼ ਵੀ ਸਾਂਝੀ ਕਰ ਜਾਓ ਫਿਰ। ਕਿਹੜਾ ਟਰੈਕ ਪਲੇ ਕਰੀਏ ਤੁਹਾਡੇ ਲਈ?
1: ਕਲੇਰਕੰਡ ਦਾ ਗਾਣਾ ਲਾ ਦਿਓ ਜੀ ਅੱਜ ਜੀ।
0: ਠੀਕ ਹੈ ਜੀ, ਲਗਾ ਦਿੰਦੇ ਹਾਂ ਜੀ। ਬਹੁਤ ਬਹੁਤ ਸ਼ੁਕਰੀਆ ਜੀ ਆਉਣ ਵਾਸਤੇ, ਥੈਂਕ ਯੂ ਸੋ ਮੱਚ ਡੇਵਿਡ ਜੀ।
1: ਓਕੇ ਭਾਅ ਜੀ, ਓਕੇ ਜੀ,
0: ਓਕੇ ਜੀ। ਲਓ ਜੀ, ਮੈਂ ਕਿਹਾ ਜੀ ਡੇਵਿਡ ਜੀ ਨੇ ਤਾਂ ਗਾਣਾ ਸੁਣਾ ਤਾ, ਪੂਰਾ ਕਹਿੰਦੇ ਝੁਮਕਾ ਗਿਰਾ ਰੇ। ਮੈਂ ਕਿਹਾ ਜੀ ਤੁਸੀਂ ਜਿਹੜੇ ਵੀ ਗਾਣੇ ਦੀ, ਤੁਹਾਨੂੰ ਦੇਖੋ ਖੁੱਲ੍ਹਾ ਮੌਕਾ ਦੇ ਤਾ, ਹੈ ਨਾ, ਤੁਸੀਂ ਤਿਆਰੀ ਕਰਨੀ ਹੈ। ਫੁੱਲ, ਕਿਸੇ ਵੀ ਫੁੱਲ ਦਾ ਨਾਮ ਕਿਸੇ ਗਾਣੇ 'ਚ ਆਉਂਦਾ, ਲਿਆਓ ਸਾਡੇ ਕੋਲ। ਕੋਈ ਵੀ ਗਹਿਣਾ ਜਿਹੜਾ ਤੁਹਾਡੇ ਕੋਲ ਹੈਗਾ ਲਿਆਓ, ਮੇਰਾ ਮੇਰੇ ਕੋਲ ਨਹੀਂ ਗਹਿਣਾ ਲੈ ਕੇ ਆਉਣਾ ਤੁਸੀਂ। ਤੁਸੀਂ ਕੀ ਕਰਨਾ, ਤੁਸੀਂ ਜਿਹੜਾ ਗਹਿਣਾ ਸ਼ਬਦ ਹੈ ਨਾ ਉਹਦੇ 'ਤੇ ਤੁਸੀਂ ਗਾਣਾ ਤਿਆਰ ਕਰਕੇ ਮੇਰੇ ਕੋਲ ਲੈ ਕੇ ਆਉਣਾ, ਅਤੇ ਕਿਸੇ ਸ਼ਹਿਰ ਦਾ ਨਾਮ ਕਿਸੇ ਗਾਣੇ 'ਚ ਆਉਂਦਾ ਉਹ ਤੁਸੀਂ ਆਪਣੇ ਦਿਮਾਗ ਦੇ ਵਿੱਚ ਰੱਖ ਲਓ ਜੀ, ਅਤੇ ਉਹ ਤੁਸੀਂ ਲਿਆਓ। ਸੋ ਲਓ ਜੀ, ਡੇਵਿਡ ਜੀ ਨੇ ਤਾਂ ਗਾਣਾ ਗਾ ਦਿੱਤਾ, ਪਰ ਜਿਹੜਾ ਗਾਣਾ ਇੱਕ ਵਾਰੀ ਗਾਇਆ ਗਿਆ ਨਾ ਉਹ ਦੁਬਾਰਾ ਨਾ ਗਾਇਆ ਜਾਵੇ, ਇਸ ਗੱਲ ਦਾ ਖਿਆਲ ਰੱਖਣਾ ਜੀ। ਚਲੋ ਖੈਰ, ਇਹਨਾਂ ਨੇ ਕਿਹਾ ਕਿ ਕੰਠ ਕਲੀਅਰ ਦੀ ਆਵਾਜ਼ 'ਚ ਗਾਣਾ ਸੁਣਾ ਦਿਓ ਜੀ। ਗਾਣਾ ਆ ਰਿਹਾ, ਦਿਲ ਦੇ ਦਰਵਾਜ਼ੇ ਖੁੱਲ੍ਹੇ ਸੱਜਣਾ ਤੇਰੇ ਆਉਣ ਲਈ। ਉਹ ਮੈਂ ਕਿਹਾ ਜੀ ਤੁਹਾਡੇ ਆਉਣ ਲਈ ਨੰਬਰ ਡਾਇਲ ਕਰੋ ਜੀ 0181 2342174, ਯਾਨੀ 01814 ਯਾਨੀ 01812342174।

0: ਰਹਿਣਾ
1: ਕਿਆ ਬਾਤ ਹੈ ਜੀ। ਪਹਿਲਾਂ ਨਾ ਥੋੜ੍ਹਾ ਜਿਹਾ ਗਾਣਾ ਅਸੀਂ ਮੋਡੀਫਾਈ ਕੀਤਾ ਹੁੰਦਾ ਸੀ, ਅਸੀਂ ਕਹਿੰਦੇ ਹੁੰਦੇ ਸੀ ਫੂਲੋਂ ਕਾ ਤਾਰੋਂ ਕਾ ਸਭ ਕਾ ਕਹਿਣਾ ਹੈ, ਤੇਰੇ ਬਾਲ ਛੀਨ ਕੇ ਨੋਚ ਕੇ ਮੈਨੇ ਤੇਰੇ ਹੱਥ ਸੇ ਟੀਵੀ ਕਾ ਰਿਮੋਟ ਲੈਣਾ ਹੈ।
0: ਇਹ ਤਾਂ ਭੈਣਾਂ
1: ਭਰਾਵਾਂ ਹੈ ਨਾ ਜੀ, ਸੋ ਭੈਣਾਂ ਭਰਾਵਾਂ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ। ਤੁਸੀਂ ਵੀ ਕਦੇ ਇੱਦਾਂ ਕੀਤਾ ਲੜਾਈ ਝਗੜਾ ਬਾਲ ਪੱਟੇ ਹੋਣ ਇੱਦਾਂ?
0: ਬਚਪਨ ਚ ਕੀਤਾ ਹੋਊਗਾ
1: ਨਹੀਂ, ਬਚਪਨ ਦੀ ਬਚਪਨ ਦੀ ਹੀ ਗੱਲ ਕਰਦਾ ਜੀ ਮੈਂ।
0: ਬਚਪਨ ਚ ਤੇ ਸਰ ਇੱਕ ਵਾਰੀ ਤਾਂ ਬਹੁਤ ਜ਼ਿਆਦਾ ਹੋ ਗਿਆ ਸੀ ਕੰਮ।
1: ਅੱਛਾ ਚਲੋ ਫਿਰ ਰਹਿਣ ਦਿੰਦੇ
0: ਬਾਂਦਰ ਕਿੱਲਾ।
1: ਅੱਛਾ
0: ਤੇ ਉਹ ਖੇਲਦੇ ਤੇ ਸਿਸਟਰ ਮੇਰੀ ਦੀ ਵਾਰੀ ਆ ਗਈ ਤੇ ਉਹ ਘਤਾਰੇ ਦੇ ਚੱਪਲਾਂ ਕੱਢਣੀ ਦੌੜਦੀ ਵੀ ਸੀ ਅੱਗੇ ਤੇ ਆਪਾਂ ਚੱਪਲਾਂ ਲੈ ਕੇ ਮਗਰ ਚੜ ਗਏ ਸੀ ਸਾਰੇ।
1: ਓ ਬਹੁਤ ਮਾੜਾ ਹਾਲ।
0: ਉਹਨਾਂ ਨੇ ਸਾਨੂੰ ਕੁੱਟਣਾ ਸ਼ੁਰੂ ਕਰਤਾ, ਕੁੜੀ ਨੂੰ ਕੁੱਟਣ ਦੇ
1: ਤੇ ਗਲਤ ਗੱਲ ਹੈ ਨਾ। ਚਲੋ ਗੇਮ ਹੈ, ਬੱਚਿਆਂ ਨੂੰ ਬਚਪਨ ਚ ਨਹੀਂ ਪਤਾ ਚੱਲਦਾ ਨਾ ਜੀ।
0: ਹਾਂਜੀ ਹਾਂਜੀ
1: ਚਲੋ ਬਹੁਤ ਵਧੀਆ ਜੀ। ਚਲੋ ਮਾਹੀ ਉਹਨੇ ਇਹ ਰਿਸ਼ਤਾ ਜਿਹੜਾ ਜੀ ਇੱਦਾਂ ਹੀ ਬਰਕਰਾਰ ਰਵੇ। ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਾਨੂੰ ਕਾਲ ਕੀਤੀ ਤੇ ਜਾਂਦੇ ਜਾਂਦੇ ਆਪਣਾ ਗਾਣਾ ਜ਼ਰੂਰ ਦੱਸ ਕੇ ਜਾਓ ਜੀ।

0: ਕਿ ਕਿਹੜੀ ਫਰਮਾਇਸ਼ ਅੱਜ ਆਪਾਂ ਸਾਰੇ ਬੈਠ ਕੇ ਸੁਣਾਂਗੇ।
1: ਇਹ ਗੁਰਦਾਸ ਮਾਨ ਦੀ ਗੱਲ ਆ ਲੋ, ਬਾਬਾ ਭੰਗੜਾ ਪਾਉਂਦੇ ਨੇ,
0: ਬਾਬੇ ਭੰਗੜਾ ਪਾਉਂਦੇ ਨੇ, ਬਹਿ ਕੇ ਵੇਖ ਜਵਾਨਾ ਹੈ।
1: ਹਾਂਜੀ,
0: ਇਹ ਤੇ ਬਹਿ ਕੇ ਕਦੇ ਕਿਆ ਖੜਾ ਹੋ ਕੇ ਨਹੀਂ ਦੇਖ ਸਕਦਾ ਜਵਾਨ।
1: ਉਹ ਫਿਰ ਅੱਜ ਕੱਲ ਦੀ ਜਿਹੜੀ ਜੀਰੀ ਹੈਗੀ ਨਾ, ਇਹ ਥੱਕ ਜਲਦੀ ਜਾਂਦੀ ਹੈ ਨਾ।
0: ਅੱਛਾ,
1: ਥੱਕ ਜਾਂਦੇ ਜਲਦੀ ਅੱਜ ਕੱਲ।
0: ਅੱਛਾ ਜੀ, ਤਾਂ ਕਰਕੇ ਉਹਨਾਂ ਨੇ ਪਹਿਲਾਂ ਹੀ ਕਹਿ ਤਾ ਕਿ ਬਹਿ ਕੇ ਵੇਖੋ। ਪਲੇ ਕਰ ਰਹੇ ਹਾਂ ਜੀ ਤੁਹਾਡੇ ਫੇਵਰੇਟ ਵਾਲੇ ਰੇਡੀਓ ਤੇ। ਥੈਂਕ ਯੂ ਸੋ ਮਚ ਅਜੇ ਜੀ ਕਾਲ ਕਰਨ ਲਈ।
1: ਥੈਂਕ ਯੂ।
0: ਓਕੇ ਜੀ।

0: ਉਹ ਮੈਂ ਕਿਹਾ ਜੀ ਬਹਿ ਕੇ ਵੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ ਅਤੇ ਬਾਬੇ ਇਕੱਲੇ ਭੰਗੜਾ ਨਹੀਂ ਪਾਉਂਦੇ ਬਾਬੇ ਇੱਥੇ ਗਾਣੇ ਵੀ ਗਾਉਂਦੇ ਨੇ ਸੋ ਇੱਕ ਸਾਡੇ ਕੋਲ ਸਾਡੇ ਪਿਆਰੇ ਜਿਹੇ ਦੋਸਤ ਸਾਡੇ ਰੇਡੀਓ ਦੇ ਵਿੱਚ ਪਹੁੰਚ ਚੁੱਕੇ ਨੇ ਜੀ ਫੋਨ ਨੰਬਰ ਨੂੰ ਡਾਇਲ ਕਰਕੇ 0181 2342174 ਕੀ ਕਹਿਣ ਰਹੇ ਨੇ ਉਹ ਅਤੇ ਕਿਹੜਾ ਗਾਣਾ ਉਹਨਾਂ ਨੇ ਲੈ ਕੇ ਆਉਂਦਾ ਸਾਡੇ ਵਾਸਤੇ ਆਓ ਜੀ ਜਾਣਦੇ ਹਾਂ ਹੈਲੋ
1: ਬਿਲਕੁਲ ਸੋਮਨ ਜੀ ਪਿਆਰ ਭਰੀ ਨਮਸਕਾਰ ਜੀ
0: ਪਿਆਰ ਭਰੀ ਨਮਸਕਾਰ ਜੀ ਪਿਆਰ ਭਰੀ ਨਮਸਕਾਰ ਕੀ ਹਾਲ ਚਾਲ ਹੈ ਜਨਾਬ ਜਨਾਬ ਕੀ ਹਾਲ ਚਾਲ ਨੇ ਠੀਕ ਠਾਕ ਜੀ
1: ਬਹੁਤ ਵਧੀਆ ਤੁਹਾਡਾ ਵੀ ਮੁਰਾਣੀ ਮੰਡੀ ਮੁੱਲਾ ਪ੍ਰਤਾਖਾ ਵਿੱਚ ਬਹੁਤ ਬਹੁਤ ਸਵਾਗਤ ਕਰ ਰਹੇ ਹਾਂ ਲੈਂਡ ਗਈ ਹੋਈ ਹੈ ਪ੍ਰੋਗਰਾਮ ਦਾ ਆਨੰਦ ਲੈ ਰਹੇ
0: ਹਾਂ ਅੱਛਾ ਲੈਂਡ ਗਈ ਹੈ ਤੇ ਪ੍ਰੋਗਰਾਮ ਦਾ ਆਨੰਦ ਲੈ ਰਹੇ ਹੋ ਜੀ
1: ਹਾਂਜੀ ਦੁਕਾਨ ਤੇ ਮਸ਼ੀਨਾਂ ਖੜ ਗਈਆਂ ਜੀ ਹੁਣ ਵਾਟਰ ਚੱਲ ਰਹੀ ਹੈ ਹੁਣ
0: ਕਿਆ ਬਾਤ ਹੋ ਗਿਆ ਬਾਤ ਹੈ ਜੀ ਮੈਂ ਕਿਹਾ ਦੇਖੋ ਸਾਰੀ ਚੀਜ਼ ਰੁਕ ਜਾਂਦੀ ਆ ਇੱਕ ਰੇਨਬੋ ਆ ਜਿਹੜਾ ਚੱਲਦਾ ਰਹਿੰਦਾ ਹੈ ਨਾ
1: ਹਾਂਜੀ ਬਿਜਲੀ ਦਿਵਾਲੀ ਇੰਨੀ ਜ਼ਿਆਦਾ ਗਰਮੀ ਬਹੁਤ ਭਿਆਨਕਰ ਪੈ ਰਹੀ ਹੈ
0: ਚਲੋ ਜੀ ਕੋਈ ਨਹੀਂ ਆਪਾਂ ਹੁਣੇ ਜਿੰਨੇ ਲੋਕ ਇਸ ਵੇਲੇ ਗਰਮੀ ਤੋਂ ਪਰੇਸ਼ਾਨ ਨੇ ਨਾ ਸਾਡੇ ਰਜੇਸ਼ ਜਨ ਬਿੱਟੂ ਜੀ ਨੇ ਸਾਰਿਆਂ ਨੂੰ ਗਰਮੀ ਤੋਂ ਨਿਜਾਤ ਦਵਾ ਦੇਣੀ ਆ ਗਾਣਾ ਸੁਣਾ ਕੇ ਕਿਹੜਾ ਗਾਣਾ ਸੁਣਾਉਣਾ ਜੀ ਤੁਸੀਂ ਪਹਿਲਾਂ ਤਾਂ ਸ਼ਬਦ ਦੱਸੋ ਫੁੱਲ ਗਹਿਣਾ ਸ਼ਹਿਰ 'ਚੋਂ ਕਿਹੜਾ ਚੂਜ਼ ਕੀਤਾ
1: ਗਹਿਣਾ ਜੀ ਬਿੰਦੀਆਂ ਚਮਕੇਗੀ ਚੂੜੀ ਛਮਕੇਗੀ
0: ਓਹ ਕਿਆ ਬਾਤ ਹੈ ਜੀ ਸੁਣਾ ਦਿਓ ਫਿਰ
1: ਬਿੰਦੀਆਂ ਚਮਕੇਗੀ ਚੂੜੀ ਛਣਕੇਗੀ ਬਖਸ਼ੀ ਸਾਹਮਣੇ ਲੈਣਾ ਵਿੱਚ ਬਹੁਤ ਵਧੀਆ ਲਿਖੀ ਆ
0: ਨਹੀਂ ਲੋ ਜੀ ਇਹ ਤੇ ਗਲਤ ਗੱਲ ਹੋ ਗਈ ਜੀ ਐ ਤੇ ਨਹੀਂ ਚੱਲਣਾ ਮੈਂ ਕਹਾਂ ਜੀ ਤੁਸੀਂ ਮੇਰੇ ਖਿਆਲ ਨਾਲ ਗਲਤ ਨਹੀਂ ਤਾਂ 20-25 ਹਜ਼ਾਰ ਤੋਂ ਵੱਧ ਗਾਣੇ ਤੇ ਤੁਹਾਨੂੰ ਉਦਾਂ ਹੀ ਯਾਦ ਹੋਣੇ ਇੰਨੇ ਤਾਂ ਸੁਣੇ ਲਏ ਹੋਣੇ ਜ਼ਿੰਦਗੀ ਚ ਆਪਣੀ ਪਸੰਦ ਦਾ ਗਾਣਾ ਸੁਣਾਵਾਂਗੇ ਤੁਸੀਂ ਸਾਨੂੰ ਕਾਲ ਕੀਤੀ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਸੋ ਦੋਸਤੋ ਅੱਜ ਦਾ ਜਿਹੜਾ ਟਾਰਗੇਟ ਹੈ ਜੀ ਉਹ ਮੈਂ ਤੁਹਾਨੂੰ ਪਹਿਲਾਂ ਦੱਸਿਆ ਜੀ ਕਿ ਜੇ ਤੁਸੀਂ ਪੂਰਾ ਨਹੀਂ ਕਰੋਗੇ ਤਾਂ ਤੁਹਾਨੂੰ ਅਸੀਂ ਗਾਣਾ ਜਿਹੜਾ ਏ ਉਹ ਨਹੀਂ ਸੁਣਾ ਸਕਾਂਗੇ ਸੋ ਅੱਜ ਸਾਡੇ ਰਜੇਸ਼ ਜਨ ਬਿੱਟੂ ਜੀ ਬੜੀ ਮੈਨੂੰ ਉਮੀਦ ਸੀ ਮੈਂ ਕਿਹਾ ਜੀ ਸਾਹਿਬ ਨੇ ਰੌਣਕਾਂ ਲਾ ਦੇਣੀਆਂ ਪਰ ਕੀ ਕਰੀਏ ਹੋ ਜਾਂਦਾ ਜੀ ਕਦੀ ਕਦੀ ਖੈਰ ਕੋਈ ਗੱਲ ਨਹੀਂ ਜੀ ਸੋ ਜਿੰਨੀ ਦੇਰ ਤੱਕ ਅਸੀਂ ਅਗਲੇ ਕਾਲਰ ਦੋਸਤ ਦੀ ਉਡੀਕ ਕਰਦੇ ਹਾਂ ਉਨੀ ਦੇਰ ਤੱਕ ਸੁਣਦੇ ਹਾਂ ਜੀ ਆਪਾਂ ਗਾਣਾ ਅਖਿਲ ਦੀ ਆਵਾਜ਼ ਦੇ ਵਿੱਚ ਤੁਹਾਡੇ ਆਪਣੇ ਫੇਵਰੇਟ ਰੇਡੀਓ ਚੈਨਲ ਦੇ ਉੱਤੇ ਔਰ ਜਾਣਕਾਰੀ ਲਈ ਇੱਕ ਵਾਰੀ ਫਿਰ ਦੱਸਦੀ ਹੈ ਜਿਹੜੇ ਦੋਸਤ ਇਸ ਵੇਲੇ ਗੱਡੀ ਦੇ ਵਿੱਚ ਸੁਣ ਰਹੇ ਨੇ ਜਾਂ ਸੇਫਟੀ ਪਹਿਲਾਂ ਤਾਂ ਗੱਲ ਹੈ ਜੀ ਬਹੁਤ ਵਧੀਆ ਤਰੀਕੇ ਨਾਲ ਡਰਾਈਵ ਕਰਨੀ ਹੈ ਸੀਟ ਬੈਲਟ ਲਗਾ ਕੇ ਪ੍ਰੋਪਰ ਤਰੀਕੇ ਦੇ ਨਾਲ ਅਤੇ ਜੇਕਰ ਤੁਸੀਂ ਕਾਲ ਲਗਾਉਣੀ ਚਾਹੁੰਦੇ ਹੋ ਸਾਨੂੰ ਤਾਂ ਗੱਡੀ ਨੂੰ ਥੋੜ੍ਹਾ ਜਿਹਾ ਸਾਈਡ 'ਤੇ ਲਗਾ ਲਓ ਜੀ ਜਾਂ ਨਾਲ ਦਾ ਕੋਈ ਅਗਰ ਤੁਹਾਡਾ ਸਾਥੀ ਬੈਠਾ ਹੋਇਆ ਗੱਡੀ 'ਚ ਤਾਂ ਉਹਨੂੰ ਫੋਨ ਦੇ ਸਕਦੇ ਹੋ ਨੰਬਰ 0181 2342174 ਅੱਜ ਤੁਸੀਂ ਗਾਣਾ ਗਾਉਣਾ ਜੀ ਫੁੱਲ ਗਹਿਣਾ ਜਾਂ ਸ਼ਹਿਰ 'ਚੋਂ ਕਿਸੇ ਵੀ ਇੱਕ ਵਰਡ ਦੇ ਉੱਪਰ ਉਹਨਾਂ ਦੇ ਵਿੱਚ ਅੱਗੇ ਤੁਸੀਂ ਕੋਈ ਨਾ ਕੋਈ ਸ਼ਬਦ ਲੈ ਸਕਦੇ ਹੋ ਜੀ ਗਾਉਣ ਵਾਸਤੇ ਪਰ ਫਿਲਹਾਲ ਤੁਸੀਂ ਗਾਣਾ ਸੁਣੋਗੇ ਹੁਣੇ ਅਖਿਲ ਦੀ ਆਵਾਜ਼ ਦੇ ਵਿੱਚ ਅਤੇ ਉਸ ਤੋਂ ਬਾਅਦ ਅਸੀਂ ਅਗਲੇ ਕਾਲਰ ਦੋਸਤ ਦੀ ਵੇਟ ਕਰਾਂਗੇ

0: ਮੈਨੂੰ ਜ਼ਿੰਦਗੀ ਦਾ ਪਤਾ ਨਹੀਂ ਚੱਲਦਾ ਕਿੰਝ ਲੰਘਦੀ ਪਈ ਹੈ ਤੁਹਾਡੇ ਨਾਲ। ਸੱਚਮੁੱਚ ਜੀ ਦੋਸਤੋ, ਤੁਹਾਡੇ ਨਾਲ ਮੇਰੀ ਜ਼ਿੰਦਗੀ ਕਿੱਦਾਂ ਦੀ ਲੰਘਦੀ ਪਈ ਹੈ ਪਤਾ ਮੈਨੂੰ ਵੀ ਨਹੀਂ ਚੱਲ ਰਿਹਾ, ਲੇਕਿਨ ਤੁਸੀਂ ਦੱਸ ਰਹੇ ਹੋ ਜੀ ਬਹੁਤ ਸਾਰੇ ਵਧੀਆ ਵਧੀਆ ਗਾਉਣ ਗਾ ਗਾ ਕੇ। ਅਤੇ ਅਗਲੇ ਭਾਈ ਕਿੱਥੋਂ ਗਾਉਣ ਗਾਉਣ ਲਈ ਸਾਡੇ ਕੋਲ ਆਉਣ ਪਹੁੰਚੇ ਆ ਜੀ, ਆਓ ਉਹਨਾਂ ਦੇ ਨਾਲ ਹੀ ਗੱਲ ਕਰਕੇ ਉਹਨਾਂ ਤੋਂ ਹੀ ਜਾਣਦੇ ਹਾਂ ਜੀ। ਹੈਲੋ
1: ਹੈਲੋ ਵਿਪਨ ਸੁਮਨ ਜੀ, ਬੇਟੇ ਜੀ ਕੀ ਹਾਲ ਆ ਜੀ? ਨਮਸਕਾਰ।
0: ਪਿਆਰ ਭਰੀ ਨਮਸਕਾਰ ਜੀ, ਕੌਣ ਜਨਾਬ ਗੱਲ ਕਰ ਰਹੇ ਨੇ?
1: ਮੈਂ ਪ੍ਰਵੀਨ ਬੋਲਦਾ, ਗੋਪਾਲ ਨਗਰ ਜਲੰਧਰ ਤੋਂ।
0: ਪ੍ਰਵੀਨ ਜੀ ਕੀ ਹਾਲ ਚਾਲ ਨੇ? ਠੀਕ ਠਾਕ?
1: ਚਾਲ ਵੀ ਵਧੀਆ, ਹਾਲ ਵੀ ਵਧੀਆ, ਬਹੁਤ ਵਧੀਆ।
0: ਕਿਆ ਬਾਤ ਹੈ ਜੀ, ਮੈਂ ਕਿਹਾ ਫਿਰ
1: ਮਾੜਾ ਹਾਲ ਵੀ ਕਹਾਂਗੇ ਉਹਦਾ ਫਾਇਦਾ ਕੋਈ ਨਹੀਂ,
0: ਫਾਇਦਾ ਕੋਈ ਨਹੀਂ, ਬਿਲਕੁਲ ਸੌ
1: ਖੁਸ਼ ਹੋ ਕੇ ਜ਼ਿੰਦਗੀ ਜਿਹੜੀ ਦਿੱਤੀ ਪਰਮਾਤਮਾ ਨੇ ਜੀਓ।
0: ਕਿਆ ਬਾਤ ਹੈ ਜੀ, ਅਤੇ ਤੁਸੀਂ ਸਾਨੂੰ ਹੁਣ ਹੋਰ ਖੁਸ਼ ਕਰ ਦੇਣਾ ਜੀ ਗਾਣਾ ਗਾ ਕੇ। ਸੋ ਕਿਹੜੇ ਸ਼ਬਦ 'ਤੇ ਗਾਣਾ ਗਾਉਣਾ ਜੀ, ਫੁੱਲ, ਗਹਿਣਾ ਜਾਂ ਸ਼ਹਿਰ?
1: ਦੇਖੋ ਜੀ ਮੈਂ ਕੋਸ਼ਿਸ਼ ਜ਼ਰੂਰ ਕਰਾਂਗਾ, ਜਿੰਨਾ ਕੁ ਹੁੰਦਾ ਮੈਂ ਸੁਣਾਵਾਂਗਾ।
0: ਨਹੀਂ ਪਹਿਲਾਂ ਇਹ ਤਾਂ ਦੱਸੋ ਕਿਹੜੇ 'ਤੇ ਸੁਣਾ ਰਹੇ ਹੋ ਸਾਨੂੰ?
1: ਮੈਂ
0: ਫੁੱਲ, ਗਹਿਣਾ ਜਾਂ ਸ਼ਹਿਰ?
1: ਫੁੱਲ 'ਤੇ, ਫੁੱਲ 'ਤੇ,
0: ਫੁੱਲ 'ਤੇ ਆ ਜਾਓ ਜੀ।
1: ਹਾਂਜੀ ਹੋ ਜਾ ਜੀ, ਚਲੋ
0: ਹੋ ਜਾਓ, ਹੋ ਜਾਓ ਜੀ। ਮੈਂ ਕਿਹਾ ਜੀ
1: ਫੁੱਲ ਬਰਸਾਓ, ਮੇਰਾ ਮਹਿਬੂਬ ਆਇਆ, ਮੇਰਾ ਮਹਿਬੂਬ ਆਇਆ, ਓ ਲਾਲੀ ਤੂੰ ਬਰਸਾ ਕੇ ਬੜਾ ਦਿਲ ਦਰਦੇ ਨਚਾਏਗਾ। ਬਹਾਰੋ ਫੁੱਲ ਬਰਸਾ, ਠੀਕ ਆ ਜੀ?
0: ਬਸ ਜੀ, ਮੇਰੀਆਂ ਤੇ ਅੱਖਾਂ ਚੋਂ ਪਾਣੀ ਆ ਗਿਆ
1: ਜੀ।
0: ਬਿਲਕੁਲ ਜੀ, ਲੇਕਿਨ ਜਿੱਦਾਂ ਤੁਸੀਂ ਗਾਇਆ ਨਾ ਜੀ, ਮੇਰੀ ਅੱਖਾਂ ਚੋਂ ਪਾਣੀ ਆ ਗਿਆ। ਬਸ ਜੀ, ਰੁਮਾਲ ਤੇ ਹੈ ਨੀ, ਬਸ ਜਿਹੜੀ ਸ਼ਰਟ ਪਾਈ ਉਹਦੇ ਨਾਲ ਹੀ ਪੂੰਝ ਰਿਹਾ। ਹਾਂਜੀ ਹਾਂਜੀ, ਬਸ ਬਹੁਤ ਬਹੁਤ ਸ਼ੁਕਰੀਆ ਜੀ। ਲੇਕਿਨ ਤੁਸੀਂ ਗਾਣਾ, ਚਲੋ ਇੱਧਰ ਉੱਧਰ ਟਰੈਕ ਤੋਂ ਉੱਧਰ ਉੱਧਰ ਹੋ ਗਿਆ ਜੀ, ਕੋਈ ਗੱਲ ਨਹੀਂ। ਵੈਸੇ ਗਾਣਾ ਬਹੁਤ ਖੂਬਸੂਰਤ ਹੈ ਜੀ, ਲੇਕਿਨ ਤੁਸੀਂ ਬਹੁਤ ਵਧੀਆ ਕੋਸ਼ਿਸ਼ ਕੀਤੀ, ਥੈਂਕ ਯੂ ਸੋ ਮਚ ਜੀ। ਤੁਸੀਂ ਜਿੰਨਾ ਆਉਂਦਾ ਸੀ ਉਹਨਾਂ ਨਿਭਾਇਆ ਸਾਡਾ ਫਰਜ਼, ਬਹੁਤ ਬਹੁਤ ਸ਼ੁਕਰੀਆ ਪ੍ਰਵੀਨ ਜੀ। ਤੇ ਜਾਂਦੇ ਜਾਂਦੇ ਕਿਹੜਾ ਗਾਉਣ ਹੈ ਜੀ ਜਿਹੜਾ ਤੁਸੀਂ ਅੱਜ ਸਾਡੇ ਵਾਸਤੇ ਲੈ ਕੇ ਆਇਓ ਜੀ, ਆਪਾਂ ਸੁਣਾਂਗੇ ਸਾਰੇ ਜਣੇ?
1: ਗਾਣਾ ਸਟਾਰਟਿੰਗ ਆਉਂਦਾ
2: ਬਜ਼ੁਰਗੋਂ ਨੇ

0: FM 102.7 ਮੈਗਾਹਰਟਜ਼ ਦੇ ਉੱਤੇ ਜੀ ਪ੍ਰੋਗਰਾਮ ਇਸ ਵੇਲੇ ਚੱਲ ਰਿਹਾ ਜੀ ਹੈਲੋ ਜਲੰਧਰ। ਹੈਲੋ ਜਲੰਧਰ ਦੇ ਵਿੱਚ ਸਾਡੇ ਕੋਲ ਸਾਡੇ ਅਗਲੇ ਕਾਲਰ ਦੋ ਸਥਾਨ ਪਹੁੰਚੇ ਨੇ ਜੀ, ਆਪਣੇ ਗਾਣੇ ਨੂੰ ਤਿਆਰ ਰੱਖਿਆ ਹੋਇਆ। ਕਹਿੰਦੇ ਜੀ ਸੁਣ ਲਓ ਜਨਾਬ, ਮੁਰਝਾਈ ਨਾ ਜਾਵੇ। ਹਾਂ ਮੁਰਝਾਈ ਨਾ ਜਾਵੇ ਮਤਲਬ ਤੁਹਾਨੂੰ ਪਤਾ ਲੱਗੇ ਗਿਆ, ਫੁੱਲ 'ਤੇ ਗਾਣਾ ਸੁਣਾਉਣ ਲੱਗੇ ਨੇ। ਪਰ ਕੌਣ ਨੇ ਦੋਸਤ, ਆਓ ਜਿਹਨੂੰ ਤੋਂ ਜਾਣਦੇ ਹਾਂ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਸਰ।
0: ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਅਰਜਨ ਸਿੰਘ, ਪਿੰਡ ਮਾਲੇ ਵਾਲਾ, ਜ਼ਿਲ੍ਹਾ ਫਿਰੋਜ਼ਪੁਰ ਜੀ।
0: ਅਰਜਨ ਜੀ ਕੀ ਹਾਲ ਚਾਲ ਨੇ?
1: ਹਾਂਜੀ ਬਹੁਤ ਵਧੀਆ, ਫੋਨ ਲੱਗ ਗਿਆ ਤੇ ਹੋਰ ਵੀ ਵਧੀਆ ਹੋ ਗਿਆ ਜੀ।
0: ਬਿਲਕੁਲ ਜੀ, ਮੈਂ ਕਿਹਾ ਜੀ ਤੁਸੀਂ ਗਾਣਾ ਸੁਣਾ ਦੇਣਾ ਹੋਰ ਵੀ ਵਧੀਆ ਹੋ ਜਾਣਾ।
1: ਹਾਂਜੀ
0: ਮੈਂ ਫਿਰ ਸਾਡੇ ਦੋਸਤਾਂ ਨੂੰ ਪਹਿਲਾਂ ਹੀ ਹਿੰਟ ਦੇ ਦਿੱਤਾ ਜੀ, ਮੈਂ ਕਿਹਾ ਹਾਂਜੀ ਹਾਂਜੀ ਕਰੋ ਜੀ ਕਰੋ। ਮੈਂ ਕਿਹਾ ਜੀ ਫੁੱਲ 'ਤੇ ਸੁਣਾਉਣ ਲੱਗਿਆ
1: ਤੁਸੀਂ ਫੁੱਲ।

0: ਵਰਗੇ ਉਹ ਸਾਂਭ ਕੇ ਰੱਖੀਏ, ਸਾਂਭ ਕੇ ਰੱਖੀਏ ਹਾਂਜੀ,
1: ਤੁਸੀਂ ਫੁੱਲਾਂ ਤੋਂ ਸੋਹਣੇ,
0: ਹਾਂਜੀ
1: ਸਾਂਭ ਕੇ ਰੱਖੀਏ, ਸਾਂਭ ਕੇ ਰੱਖੀਏ, ਹਾਂਜੀ ਸਾਨੂੰ ਪਤਾ ਲੱਗੇਗਾ ਜੀ ਜ਼ਿੰਦਗੀ ਦੇ ਵਿੱਚ। ਤੇ ਤੁਸੀਂ ਗਾਣਾ ਬੋਲਿਆ ਜੀ, ਤੁਸੀਂ ਫੁੱਲਾਂ ਵਰਗੇ ਉਹ ਸਾਂਭ ਕੇ ਰੱਖੀ, ਤੇ ਜੇ ਫੁੱਲਾਂ ਵਰਗੇ ਨਾ ਹੁੰਦੇ ਫਿਰ ਨਹੀਂ ਸਾਂਭਣਾ ਸੀ ਸੱਜਣ ਤੇ ਫੇਰ ਵੀ ਸਾਂਭ ਲੈਂਦੇ ਕਿਆ ਬਾਤ ਹੈ ਜੀ, ਕਹਿੰਦੇ ਫੁੱਲ ਤੇ ਫੁੱਲ ਹੈ ਜੀ, ਭਾਵੇਂ ਕੰਡੇ ਲੱਗੇ ਆ ਤੇ ਭਾਵੇਂ ਨਹੀਂ ਲੱਗੇ ਨਾ, ਸਾਂਭ ਤੇ ਲੈਣਾ ਹੀ ਆ ਜੀ,
0: ਬਿਲਕੁਲ
1: ਆਪਣੇ ਆਪ ਨੂੰ ਭਾਵੇਂ ਜ਼ਖਮੀ ਕਰ ਲੈਣਾ ਤੁਸੀਂ,
0: ਕੋਈ ਗੱਲ ਨੀ,
1: ਕੋਈ ਗੱਲ ਨੀ, ਚੱਕਰ ਹੀ ਕੋਈ ਨੀ। ਮੈਂ ਕਿਹਾ ਜੀ ਇਹੀ ਤੇ ਪੰਜਾਬੀਆਂ ਦੀ ਖਾਸੀਅਤ ਹੈ ਨਾ, ਕਹਿੰਦੇ ਕੋਈ ਗੱਲ ਨੀ, ਕੋਈ ਚੱਕਰ ਨੀ, ਸਾਂਭ ਲਵਾਂਗੇ, ਦੇਖ ਲਵਾਂਗੇ, ਹੈ ਨਾ ਜੀ। ਚਲੋ ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮੱਚ, ਤੁਸੀਂ ਸਾਡੇ ਨਾਲ ਕਾਲ ਮਿਲਾਈ ਜੀ, ਰਾਬਤਾ ਕਾਇਮ ਕੀਤਾ, ਥੈਂਕ ਯੂ ਸੋ ਮੱਚ ਜੀ। ਤੇ ਅਰਜਨ ਜੀ ਕਿਹੜਾ ਗਾਣਾ ਸੁਣੀਏ ਫਿਰ ਅੱਜ ਆਪਾਂ?
0: ਅਜੀਤ ਔਰ ਅਲਕਾ ਦੀ ਆਵਾਜ਼ ਚ ਸੁਣਾ ਦਿਓ ਵਾਦਾ ਰਹਾ।
1: ਠੀਕ ਆ ਜੀ, ਵਾਦਾ ਰਹਾ ਸੁਣਾਦਰ ਨੇ, ਤੁਸੀਂ ਕਾਲ ਕੀਤੀ, ਥੈਂਕ ਯੂ ਸੋ ਮੱਚ ਜੀ,
0: ਥੈਂਕ ਯੂ
1: ਜੀ। ਲਓ ਜੀ, ਮੈਂ ਕਿਹਾ ਅਰਜੁਨ ਜੀ ਨੇ ਸ਼ੁਰੂਆਤ ਕਰਤੀ, ਉਹਨਾਂ ਨੇ ਮਾੜਾ ਜਿਹਾ ਸੁਣਾ ਤਾ, ਕਹਿੰਦੇ ਜੀ ਲਓ ਜੀ ਇੰਨਾ ਕੁ ਆਉਂਦਾ ਸੀਗਾ, ਲੇਕਿਨ ਠੀਕ ਹੈ ਪਹਿਲੀਆਂ ਦੋ ਲਾਈਨਾਂ ਸਹੀ ਸੀ ਉਹਨਾਂ ਦੀਆਂ, ਬਿਲਕੁਲ ਦਰੁਸਤ ਸੀ। ਸੋ ਖੈਰ ਜੀ ਅੱਗੇ ਵੱਧਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ, ਅਤੇ ਦੋਸਤੋ ਇਹਨਾਂ ਦੀ ਫਰਮਾਇਸ਼ ਆਪਾਂ ਜਿਹੜੀ ਆ ਜ਼ਰੂਰ ਪੂਰੀ ਕਰਨੀ ਆ, ਪਰ ਪਹਿਲਾਂ ਇੱਕ ਛੋਟੀ ਜਿਹੀ ਜਾਣਕਾਰੀ ਤੁਹਾਡੇ ਵਾਸਤੇ ਸਾਂਝੀ ਕਰ ਰਹੇ ਹਾਂ ਜੀ, ਔਰ ਦੋਸਤਾਂ ਨੂੰ ਦੱਸ ਦਈਏ ਜੀ ਪ੍ਰੋਗਰਾਮ ਚੱਲ ਰਿਹਾ ਹੈਲੋ ਜਲੰਧਰ, ਅਤੇ ਜੇਕਰ ਤੁਸੀਂ ਵੀ ਚਾਹੁੰਦੇ ਹੋ ਤੁਹਾਡੀ ਅੱਜ ਦੇ ਇਸ ਪ੍ਰੋਗਰਾਮ ਦੀ ਫਰਮਾਇਸ਼ ਪੂਰੀ ਹੋਵੇ, ਨੰਬਰ ਹੈ ਜੀ 0181 2342174, 0181 2342174।
2: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ, ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

0: ਸ਼ਹਿਰ ਸਾਰੇ ਪਾਸੇ ਹੋਈ ਪਈ ਆ ਜੀ, ਤੇ ਸਾਡੇ ਅਗਲੇ ਦੋਸਤ ਆ ਗਏ ਨੇ, ਕਹਿੰਦੇ ਜੀ ਮੈਂ ਤਿਆਰ ਆ ਗਾਣਾ ਸੁਣਾਉਣ ਨੂੰ, ਸੁਣੋ ਜੀ ਫਿਰ ਗਾਣਾ। ਹੈਲੋ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਕੌਣ ਜਨਾਬ ਕਿੱਥੋਂ ਗੱਲ ਕਰ ਰਹੇ ਨੇ? ਬਲਜਿੰਦਰ ਜੀ ਬਹੁਤ ਬਹੁਤ ਸਵਾਗਤ ਹੈ। ਮੈਂ ਕਿਹਾ ਬਾਲਾ ਹੀ ਸਾਹ ਚੜਾਇਆ ਪਿਆ ਤੁਸੀਂ। ਬਿਲਕੁਲ ਜੀ, ਮੈਂ ਕਿਹਾ ਜੀ ਦਬੀੜਾਂ ਲੱਗੀਆਂ ਹੋਣੀਆਂ, ਪੂਰੀਆਂ ਦੌੜਾਂ ਲੱਗੀਆਂ ਹੋਣੀਆਂ ਇੱਥੇ ਤੱਕ ਪਹੁੰਚਣ ਲਈ, ਕਈ ਲੋਕ ਤੇ ਅੱਜ ਕੱਲ ਬਾਣੋ। ਹਾਂ ਬਿਲਕੁਲ ਜੀ, ਔਰ ਇਸ ਵੇਲੇ ਜਿਹੜੀ ਆ ਜੀ, ਜਿੱਦਾਂ ਖੇਤ ਵਿਹਲੇ ਨੇ ਨਾ, ਕਈ ਲੋਕ ਬਾਣੋ ਬਾਣੀ ਆ ਜਾਂਦੇ ਨੇ, ਕਹਿੰਦੇ ਫੋਨ ਨੀ ਲੱਗਦਾ ਤਾਂ ਇੱਧਰੋਂ ਹੀ ਚੱਲਦੇ ਆ ਫਿਰ। ਚਲੋ ਬਹੁਤ ਬਹੁਤ ਸ਼ੁਕਰੀਆ ਜੀ। ਅੱਛਾ ਬਲਜਿੰਦਰ ਜੀ, ਕਿਹੜਾ ਗਾਣਾ ਸੁਣਾਓਗੇ, ਫੁੱਲ ਗਹਿਣਾ ਜਾਂ ਸ਼ਹਿਰ ਤੋਂ, ਕਿਹੜੀ ਚੀਜ਼ ਤੇ? ਸ਼ਹਿਰ ਤੇ ਹਾਂਜੀ ਸੁਣਾ ਦਿਓ ਜੀ।
1: ਹਮ ਤੇਰੇ ਸ਼ਹਿਰ ਮੇ ਆਏ ਹੈ ਮੁਸਾਫਿਰੀ ਕੀ ਤਰ੍ਹਾਂ, ਇੱਕ ਮੁਲਾਕਾਤ ਕਾ ਸਿਰਫ ਮੌਕਾ ਦੇ ਦੇ।
0: ਮੁਸਾਫਰ ਦੀ ਤਰ੍ਹਾਂ ਆਉਣ ਤੋਂ ਪਹਿਲਾਂ ਪਾਸ ਬਣਾਇਆ। ਚਲੋ ਬਹੁਤ ਵਧੀਆ ਜੀ, ਜੇ ਪਾਸ ਬਣਾਇਆ ਤਾਂ ਚਲੋ ਠੀਕ ਹੈ, ਤੇ ਵਾਪਸ ਟਾਈਮ ਤੇ ਘਰ ਵੀ ਚੱਲ ਜਾਣਾ, ਠੀਕ ਹੈ ਜੀ? ਠੀਕ ਹੈ ਜੀ, ਮੁਸਾਫਰ ਦਾ ਟਿਕਾਣਾ ਜਿਹੜਾ ਉਹਦੀ ਮੰਜ਼ਿਲ ਵਾਪਸ ਜਿੱਥੋਂ ਤੁਰਿਆ ਉੱਥੇ ਹੀ ਹੁੰਦਾ ਨਾ ਜੀ। ਚਲੋ ਬਹੁਤ ਸ਼ੁਕਰੀਆ ਜੀ ਬਲਜਿੰਦਰ ਜੀ, ਤੁਸੀਂ ਸਾਡੇ ਤੱਕ ਆਏ ਅਤੇ ਤੁਸੀਂ ਸਾਨੂੰ ਜਿਹੜਾ ਆ ਸਾਡਾ ਅੱਜ ਦਾ ਜਿਹੜਾ ਟੋਪਿਕ ਹੈ ਉਹਨਾਂ 'ਚ ਜਿਹੜੇ ਅਸੀਂ ਤੁਹਾਨੂੰ ਦੱਸੇ ਸੀ ਚੈਲੇਂਜਿੰਗ ਸ਼ਬਦ, ਉੱਥੇ ਤੁਸੀਂ ਸਾਨੂੰ ਗਾਣਾ ਵੀ ਸੁਣਾਇਆ, ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਜਾਂਦੇ ਜਾਂਦੇ ਆਪਣੀ ਫਰਮਾਇਸ਼ ਵੀ ਜ਼ਰੂਰ ਸਾਡੇ ਨਾਲ ਸਾਂਝੀ ਕਰ ਜਾਣਾ ਜੀ, ਕਿ ਕਿਹੜਾ ਟਰੈਕ ਸੁਣੋਗੇ?
1: ਸਾਵਣ ਦਾ ਮਹੀਨਾ ਆਉਣ ਵਾਲਾ ਜੀ, ਆਪਾਂ ਪਹਿਲਾਂ ਉਹਨੂੰ ਇੰਜੋਏ ਕਰਨਾ ਜੀ। ਮਹਿਬੂਬਾ ਫਿਲਮ ਦਾ ਜੀ, ਮੇਰੇ ਨੈਣਾ ਸਾਵਣ ਬਾਦੋਂ ਫਿਰ ਵੀ ਮੇਰਾ ਮਨ ਪਿਆਸਾ।
0: ਅੱਛਾ, ਕਿਉਂ ਮਨ ਕਿਉਂ ਪਿਆਸਾ ਜੀ?
1: ਬੜੀ
0: ਦੇਰ ਬਾਅਦ ਗੱਲ, ਬਿਲਕੁਲ ਬਿਲਕੁਲ ਜੀ, ਮੈਨੂੰ ਵੀ ਵਧੀਆ ਲੱਗਾ ਬਲਜਿੰਦਰ ਜੀ, ਥੈਂਕ ਯੂ ਸੋ ਮਚ ਜੀ ਤੁਸੀਂ ਆਏ ਤੇ ਤੁਹਾਡਾ ਟਰੈਕ ਪਲੇ ਕਰ ਰਹੇ ਹਾਂ ਜੀ। ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਸਦਾ ਬਹਾਰ ਸੁਪਰ ਡੁਪਰ ਹਿੱਟ, ਤੇ ਉਮੀਦ ਕਰਦੇ ਹਾਂ ਤੁਹਾਡੇ ਮਨ ਦੀ ਪਿਆਸ ਵੀ ਬੁੱਝ ਜਾਏਗੀ।

0: ਮੈਂ ਕਿਹਾ ਜੀ ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ, ਅਤੇ ਲੋਕਾਂ ਨੇ ਇੱਥੇ ਰੰਗ ਬੰਨੇ ਹੋਏ ਨੇ ਜੀ। ਮੈਂ ਕਿਹਾ ਜੀ ਤਰ੍ਹਾਂ ਤਰ੍ਹਾਂ ਦੇ ਗੀਤ ਸਾਡੇ ਤੱਕ ਆਉਣ ਪਹੁੰਚੇ ਨੇ ਜੀ, ਅਤੇ ਸਭ ਨੇ ਸਾਡਾ ਮਨੋਰੰਜਨ ਕਰਨ 'ਚ ਕੋਈ ਕਸਰ ਨਹੀਂ ਛੱਡੀ। ਲੇਕਿਨ ਹੁਣ ਜਿਹੜੀਆਂ ਨੇ ਜੀ ਘੜੀਆਂ, ਉਹ ਕਹਿ ਰਹੀਆਂ ਨੇ ਕਿ ਆਪਣੇ ਦਿਲ ਦੇ ਉੱਤੇ ਹੱਥ ਰੱਖ ਲਓ ਅਤੇ ਦਿਲ ਦੀ ਧੜਕਣ ਨੂੰ ਰੋਕਣ ਦੀ ਕੋਸ਼ਿਸ਼ ਕਰਨੀ ਹੈ, ਕਿਉਂਕਿ ਸਿੱਧਾ ਹੁਸ਼ਿਆਰਪੁਰ ਤੋਂ ਪੰਜਾਬੀਆਂ ਦੀ ਆਨ ਬਾਨ ਸ਼ਾਨ ਅਤੇ ਪੰਜਾਬੀ ਗਾਇਕੀ ਦਾ ਮਾਣ ਸੁੱਚਾ ਰਾਮ ਜੀ ਪਹੁੰਚ ਚੁੱਕੇ ਨੇ। ਸੋ ਬਹੁਤ ਬਹੁਤ ਸਵਾਗਤ ਸੁੱਚਾ ਰਾਮ ਜੀ, ਤੁਹਾਡਾ ਕੀ ਹਾਲ ਚਾਲ ਹੈ?
1: ਨਮਸਕਾਰ ਜੀ,
0: ਪਿਆਰ ਭਰੀ ਨਮਸਕਾਰ ਜੀ। ਮੈਂ ਕਿਹਾ ਜੀ ਸਟੇਜ 'ਤੇ ਬਹਿਜਾ ਬਹਿਜਾ ਹੋ ਚੁੱਕਿਆ ਜੀ, ਲੋਕਾਂ ਦੇ ਵਿੱਚ ਹੜਕੰਪ ਮੱਚ ਚੁੱਕਿਆ, ਕਹਿੰਦੇ ਸੁੱਚਾ ਰਾਮ ਜੀ ਆ ਗਏ ਨੇ ਅਤੇ ਸਾਨੂੰ ਗਾਣਾ ਸੁਣਾਉਣਗੇ।
1: ਮਹੀਨੇ ਕੁ ਬਾਅਦ ਆਈਦਾ ਜੀ।
0: ਅੱਛਾ, ਮਹੀਨੇ ਕੁ ਬਾਅਦ ਆਈਦਾ, ਉਹੀ ਆ ਜੀ ਫਿਰ ਇੱਕ ਅਖਾੜਾ ਲਾ ਕੇ ਉਨੇ ਕੁ ਪੈਸੇ ਹੋ ਜਾਂਦੇ ਗੁਜ਼ਾਰੇ ਜੋਗੇ। ਕਿਆ ਬਾਤ ਹੈ ਜੀ, ਆਓ ਜੀ ਵਿਸ਼ਾ ਜੋ। ਮੈਂ ਕਿਹਾ ਜੀ ਤੁਹਾਡੀ ਸਟੇਜ ਹੈ ਅਤੇ ਮੈਨੂੰ ਦੱਸ ਦਿਓ ਬਸ ਕਿਹੜੇ ਸ਼ਬਦ 'ਤੇ ਗਾਣਾ ਗਾਉਣ ਲੱਗੇ ਜੀ, ਫੁੱਲ ਗਹਿਣਾ ਜਾਂ ਸ਼ਹਿਰ 'ਚੋਂ?
1: ਫੁੱਲ 'ਤੇ ਹੈ ਜੀ।
0: ਫੁੱਲ 'ਤੇ ਆਉਣ ਦਿਓ ਜੀ।
1: ਫੁੱਲ ਗੁਲਾਬ ਦਾ ਲੱਖੋ ਮੇਂ ਹਜ਼ਾਰ, ਇੱਕ ਚਿਹਰਾ ਜਨਾਬ ਦਾ।
0: ਬਸ ਜੀ, ਕੀ ਹੱਲੇ ਖਤਮ ਵੀ ਕਰਤਾ ਤੁਸੀਂ ਜੀ, ਹਲੇ ਤਾਂ ਸ਼ੁਰੂ ਵੀ ਨਹੀਂ ਹੋਏ ਚੰਗੀ ਤਰ੍ਹਾਂ ਜੀ। ਮਤਲਬ ਮੈਨੂੰ ਲੱਗਾ ਖਰ ਸੋਚਾ ਜੀ ਗਰਮ ਹੀ ਹੋ ਰਹੇ ਨੇ, ਹਲੇ ਗਰਾਰੀਆਂ ਲਾ ਰਹੇ ਨੇ ਅਗਲੀਆਂ। ਇੰਨਾ ਹੀ ਬਹੁਤ ਹੈ ਜੀ।
1: ਹਾਂਜੀ
0: ਚਲੋ ਠੀਕ ਹੈ ਜੀ, ਪਰ ਅਸੀਂ ਇੰਨਾ ਕਬੂਲ ਨਹੀਂ ਕਰਾਂਗੇ ਜੀ, ਕਿਉਂਕਿ ਪੂਰਾ ਗਾਣਾ ਹੋਵੇ, ਥੋੜ੍ਹਾ ਸੁਰ 'ਚ ਗਾਇਆ ਹੋਵੇ ਨਾ ਕਿਤੇ, ਤਾਂ ਅਸੀਂ ਥੋੜ੍ਹਾ ਕਬੂਲ ਕਰ ਲੈਂਦੇ ਜੀ। ਖੈਰ ਤੁਸੀਂ ਸਾਡੇ ਤੱਕ ਪਹੁੰਚੇ ਜੀ, ਕੋਸ਼ਿਸ਼ ਕੀਤੀ ਜੀ, ਬਹੁਤ ਬਹੁਤ ਸ਼ੁਕਰੀਆ ਜਨਾਬ ਤੁਹਾਡਾ ਆਉਣ ਦੇ ਲਈ, ਥੈਂਕ ਯੂ ਸੋ ਮਚ ਜੀ। ਸੋ ਸੁੱਚਾ ਰਾਮ ਜੀ ਆਏ ਸੀਗੇ, ਮੈਂ ਤਾਂ ਇੰਨੀ ਵਧੀਆ ਓਪਨਿੰਗ ਦਿੱਤੀ, ਮੈਂ ਕਿਹਾ ਜੀ ਸੁੱਚਾ ਰਾਮ ਜੀ ਨੇ ਸ਼ਾਹ ਜਾਣਾ ਗਾਣਾ, ਕਹਿੰਦੇ ਬਹੁਤ ਘੈਂਟ ਆਉਂਦਾ, ਕਹਿੰਦੇ ਜੀ ਦਿਲ ਦੇ ਬਹੁਤ ਕਰੀਬ ਹੈ, ਲੇਕਿਨ ਪਤਾ ਨਹੀਂ ਕਿਉਂ ਦੂਰਾ ਜਿਹਾ ਛੱਡ ਗਏ। ਸੋ ਖੈਰ ਕੋਈ ਗੱਲ ਨਹੀਂ ਜੀ, ਤੁਹਾਨੂੰ ਅਸੀਂ ਆਪਣੀ ਪਸੰਦ ਦਾ ਕੋਈ ਨਾ ਕੋਈ ਟਰੈਕ ਜਿਹੜਾ ਜੀ ਉਹ ਆਪਾਂ ਸੁਣਾ ਦਿੰਦੇ ਹਾਂ ਜੀ, ਔਰ ਬਹੁਤ ਹੀ ਖੂਬਸੂਰਤ, ਕਿਉਂਕਿ ਮੈਂ ਤੁਹਾਨੂੰ ਗੱਲਾਂ ਇਸ ਕਰਕੇ ਕਰ ਰਿਹਾ ਕਿਉਂਕਿ ਮੈਂ ਇਸ ਵੇਲੇ ਗਾਣਾ ਲੱਭ ਰਿਹਾ, ਮੈਂ ਤਾਂ ਕਰਕੇ ਗਾਣਾ, ਬੰਦਾ ਇੱਦਾਂ ਲੰਬੀਆਂ ਲੰਬੀਆਂ ਗੱਲਾਂ ਕੋਈ ਨਾ ਕੋਈ ਐਵੇਂ ਇੱਧਰ ਉੱਧਰ ਦੀ ਗੱਲ, ਲਓ ਜੀ ਮੈਨੂੰ ਗਾਣਾ ਮਿਲ ਗਿਆ, ਹੁਣ ਆਪਾਂ ਚਲਾ ਦੇਣਾ ਗਾਣਾ, ਹੈ ਨਾ ਜੀ। ਸੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਟਾਈਮ ਦਿੱਤਾ ਗਾਣਾ ਲੱਭਣ ਦੇ ਲਈ। ਸੋ ਸਾਡੇ ਅਗਲੇ ਦੋਸਤ ਜਿਹੜੇ ਆਉਣਗੇ ਉਹਨਾਂ ਵਾਸਤੇ ਤਾਂ ਟਾਈਮ ਹੀ ਟਾਈਮ ਹੈ ਜੀ, 0181-2143 ਗਾਣਾ ਜਿਹੜਾ ਫੋਨ ਲਾਈਨ 'ਤੇ ਕਾਲ ਕਰੋ ਜੀ, ਅਤੇ ਗਾਣੇ ਦੇ ਨਾਲ ਤਿਆਰ ਰਹੋ, ਫਰਮਾਇਸ਼ੀ ਵੀ ਅਤੇ ਸੁਣਾਉਣ ਵਾਲਾ ਵੀ।

0: ਮੈਂ ਕਿਹਾ ਜੀ ਦੋ ਸੋਚਦੇ ਹੋਣਗੇ ਇਹ ਵਾਲਾ ਗਾਣਾ ਕਿਉਂ ਚਲਾਇਆ, ਵੈਸੇ ਤਾਂ ਨਹੀਂ ਸੋਚਦੇ ਹੋਣਗੇ, ਪਰ ਇਹ ਗਾਣਾ ਇਸ ਕਰਕੇ ਚਲਾਇਆ ਜੀ ਕਿਉਂਕਿ ਇਹਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ, ਸ਼ਹਿਰਾਂ ਦੇ ਨਾਮ ਆ ਰਹੇ ਨੇ ਨਾ, ਸੋ ਤੁਸੀਂ ਇੰਨਾ ਵਧੀਆ ਖੂਬਸੂਰਤ ਮਾਹੌਲ, ਮੈਂ ਮਤਲਬ ਜਿਹੜਾ ਗਾਣਾ ਸੀ ਨਾ ਉਹ ਤੁਸੀਂ ਅੱਜ ਮਿਸ ਕਰਤਾ। ਖੈਰ ਕੋਈ ਗੱਲ ਨਹੀਂ ਜੀ, ਮੈਂ ਮਿਸ ਨਹੀਂ ਹੋਣ ਦਿੱਤਾ, ਆਪਾਂ ਚਲਾਤਾ। ਸੋ ਅਗਲੇ ਕਾਲਰ ਦੋਸਤ ਤਿਆਰ ਨੇ ਜੀ, ਆਪਣਾ ਗਾਣਾ ਲੈ ਕੇ ਆਓ ਜੀ, ਉਹਨਾਂ ਤੋਂ ਸੁਣਦੇ ਹਾਂ ਕਿਹੜਾ ਗਾਣਾ ਅੱਜ ਲੈ ਕੇ ਆਏ ਨੇ ਸਾਡੇ ਵਾਸਤੇ। ਹੈਲੋ ਜੀ, ਬਹੁਤ ਬਹੁਤ ਸਵਾਗਤ ਜੀ।
1: ਹਾਂਜੀ, ਸਤਿ ਸ਼੍ਰੀ ਅਕਾਲ ਵਿਪਨ ਜੀ।
0: ਪਿਆਰ ਭਰੀ ਸਤਿ ਸ਼੍ਰੀ ਅਕਾਲ ਜਨਾਬ, ਕੀ ਹਾਲ ਚਾਲ ਨੇ?
1: ਹਾਂਜੀ, ਬਲਵਿੰਦਰ ਸਰ ਬੋਲ ਰਿਹਾ ਜੀ, ਪਿੰਡ ਮੋਰਜਨ ਸਿੱਖਾਂ, ਜ਼ਿਲ੍ਹਾ ਹਨੂੰਮਾਨਗੜ੍ਹ, ਰਾਜਸਥਾਨ ਤੋਂ ਜੀ।
0: ਜੀ ਬਲਵਿੰਦਰ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਜੀ।
0: ਬਹੁਤ ਦੂਰੋਂ ਚੱਲ ਕੇ ਆਏ ਜੀ ਤੁਸੀਂ?
1: ਜੀ ਜੀ,
0: ਚਲੋ ਠੀਕ ਹੈ ਜੀ। ਅਤੇ ਚਾਹ ਪਾਣੀ ਤੁਹਾਨੂੰ ਪਿਆਉਂਦੇ ਜੀ, ਪਹਿਲਾਂ ਮੈਂ ਕਿਹਾ ਗਾਣਾ ਸੁਣ ਲਈਏ ਤੁਹਾਡੇ ਕੋਲੋਂ।
1: ਹਾਂਜੀ,
0: ਅਤੇ ਗਾਣਾ ਫੁੱਲ ਸ਼ਹਿਰ ਜਾਂ ਗਹਿਣਾ ਕਿਹੜਾ ਸੁਣਾਓਗੇ ਜੀ?
1: ਹਾਂਜੀ, ਫੁੱਲ 'ਤੇ ਸੁਣਾ ਦਿੰਦੇ ਜੀ।
0: ਫੁੱਲ 'ਤੇ ਸੁਣਾ ਦਿਓ ਜੀ।
1: ਹਾਂਜੀ। ਫੁੱਲ ਤੁਮੇ ਭੇਜਾ ਹੈ ਖਤ ਮੇ, ਫੁੱਲ ਨਹੀਂ ਮੇਰਾ ਦਿਲ ਹੈ, ਫੁੱਲ ਤੁਮੇ ਭੇਜਾ ਹੈ ਖਤ ਮੇ, ਫੁੱਲ ਨਹੀਂ ਮੇਰਾ ਦਿਲ ਹੈ। ਅੱਗੇ
0: ਆਉਣ ਦਿਓ ਜੀ, ਮਜ਼ਾ ਆ ਰਿਹਾ ਸੀ।
1: ਇੱਕ ਮਿੰਟ ਜੀ, ਮੈਂ ਥੋੜਾ ਭੁੱਲ ਗਿਆ। ਹਾਂ, ਪ੍ਰੀਤਮ ਮੇਰੇ ਲਿਖਣਾ ਮੁਝਕੋ, ਕਿਆ ਇਹ ਤੁਮਾਰੇ ਕਾਬਿਲ ਹੈ, ਫੁੱਲ ਤੁਮੇ ਭੇਜਾ ਹੈ ਖਤਮ ਹੈ ਜੀ।
0: ਆਪਣੀ ਸਪੀਡ ਤੇ ਭੱਜਦਾ ਜਾ ਰਿਹਾ ਜੀ, ਆਪਾਂ ਚੰਦ ਜਾਂਦੇ ਤੁਹਾਡੀ ਫਰਮਾਇਸ਼ ਜ਼ਰੂਰ ਪੁੱਛ ਲਈਏ ਜੀ, ਕਿਹੜਾ ਟਰੈਕ ਪਲੇ ਕਰੀਏ ਜੀ ਫਿਰ?
1: ਹਾਂਜੀ,
0: ਠੀਕ ਹੈ, ਕਿਆ ਬਾਤ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ।

0: ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਵ ਯੂ ਜ਼ਿੰਦਗੀ, ਪਰ ਹੁਣ ਸਮਾਂ ਹੋ ਗਿਆ ਜੀ ਪ੍ਰਦੇਸ਼ਿਕ ਖਬਰਾਂ ਦਾ। ਆਓ ਸੁਣਦੇ ਹਾਂ ਪ੍ਰਦੇਸ਼ਿਕ ਖਬਰਾਂ।
1: ਸਟੂਡੀਓ ਦੀ ਕੜੀ ਤੇ 6:20 ਹੋ ਰਹੇ ਨੇ, ਹੁਣ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ।

0: ਅੱਜ ਤਾਂ ਪਾਰਟੀ ਚਾਹੀਦੀ ਹੈ।
1: ਪਹਿਲਾਂ ਚੈਂਪੀਅਨ ਨਾਲ ਸੈਲਫੀ ਲਵਾਂਗੇ।
0: ਆਈਡੀਆ, ਇੱਥੇ ਹੀ ਕਰਦੇ ਹਾਂ ਪਾਰਟੀ, ਪੀਜ਼ਾ ਪਾਰਟੀ।
2: ਯੇ
0: ਚਲ ਆਪਣਾ ਕਾਰਡ ਤੇ ਪਿੰਨ ਦੇ।
2: ਆਪਣੇ ਕਾਰਡ ਦੇ ਡਿਟੇਲਸ ਮੈਂ ਆਪੇ ਪਾਉਂਗੀ।
3: RBI ਕਹਿੰਦਾ ਹੈ ਆਪਣਾ ਪਿੰਨ, OTP, CVV ਜਾਂ ਇੰਟਰਨੈਟ ਬੈਂਕਿੰਗ ਪਾਸਵਰਡ ਕਿਸੇ ਨਾਲ ਸ਼ੇਅਰ ਨਾ ਕਰੋ। ਆਨਲਾਈਨ ਬੈਂਕਿੰਗ ਸਿਰਫ ਆਪਣੇ ਕੰਪਿਊਟਰ, ਮੋਬਾਈਲ ਅਤੇ ਸਿਕਿਓਰ ਨੈਟਵਰਕ ਤੇ ਕਰੋ।
1: ਬਾਏ ਗਰਲਸ।
0: ਕਿੱਥੇ ਜਾ ਰਹੀ ਹੈ?
1: ਸੁਣਿਆ ਨਹੀਂ? ਨੋ ਸ਼ੇਅਰਿੰਗ।
3: RBI ਕਹਿੰਦਾ ਹੈ ਜਾਣਕਾਰ ਬਣੋ, ਸਚੇਤ ਰਹੋ।
4: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ 'ਚ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਚ ਨੇ ਪੰਜਾਬ ਸਰਕਾਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੇਅਦਬੀ ਵਿਰੋਧੀ ਕਾਨੂੰਨ ਸਬੰਧੀ ਉਠਾਏ ਗਏ ਸਾਰੇ ਇਤਰਾਜ਼ਾਂ ਦਾ ਇੱਕ ਮਹੀਨੇ ਦੇ ਅੰਦਰ ਅੰਦਰ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਕਬੀਰ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਸੂਬਾ ਪੱਧਰੀ ਸਮਾਗਮ ਜਲੰਧਰ 'ਚ ਕਰਵਾਇਆ ਜਾ ਰਿਹਾ ਹੈ। ਮੌਸਮ ਵਿਭਾਗ ਵੱਲੋਂ ਅੱਜ ਅਤੇ ਕੱਲ੍ਹ ਪੰਜਾਬ 'ਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ, ਜਦਕਿ 1 ਜੁਲਾਈ ਤੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਭਾਰੀ ਬਾਰਿਸ਼ ਅਤੇ ਤਾਪਮਾਨ 'ਚ ਗਿਰਾਵਟ ਬਾਰੇ ਅਲਰਟ ਜਾਰੀ। ਅਤੇ ਭਾਰਤੀ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ US ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਮਰਦਾਂ ਦੇ ਸਿੰਗਲਸ ਦੇ ਫਾਈਨਲ 'ਚ ਚਾਂਦੀ ਦਾ ਤਮਗਾ ਜਿੱਤਿਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਦੂਜੇ ਰੱਖਿਆ ਸਨਮਾਨ ਸਮਾਰੋਹ 'ਚ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ। ਏਅਰ ਮਾਰਸ਼ਲ ਤਰਨ ਚੌਧਰੀ, ਲੈਫਟੀਨੈਂਟ ਜਨਰਲ ਨੀਰਜ ਵਰਸਨੇ, ਲੈਫਟੀਨੈਂਟ ਜਨਰਲ ਵਿਕਾਸ ਰੋਹੇਲਾ, ਲੈਫਟੀਨੈਂਟ ਜਨਰਲ ਹਰਬਿੰਦਰ ਸਿੰਘ ਵੰਦਰਾ ਅਤੇ ਲੈਫਟੀਨੈਂਟ ਜਨਰਲ ਮਹਿੰਦਰਪਾਲ ਸਿੰਘ ਨੂੰ ਅਤ ਵਿਸ਼ਿਸ਼ਟ ਸੇਵਾ ਮੈਡਲ ਨਾਲ ਨਵਾਜ਼ਿਆ ਗਿਆ। ਇਸ ਮੌਕੇ ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ, ਰੱਖਿਆ ਮੰਤਰੀ ਰਾਜਨਾਥ ਸਿੰਘ, ਹੋਰ ਕੇਂਦਰੀ ਮੰਤਰੀ ਅਤੇ ਹਥਿਆਰਬੰਦ ਸੈਨਾਵਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ। ਇਹ ਪੁਰਸਕਾਰ ਹਥਿਆਰਬੰਦ ਸੈਨਾਵਾਂ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਹੋਰਨਾਂ ਸੁਰੱਖਿਆ ਏਜੰਸੀਆਂ ਦੇ ਕਰਮਚਾਰੀਆਂ ਵੱਲੋਂ ਬੇਮਿਸਾਲ ਬਹਾਦਰੀ ਦੇ ਕੰਮ ਨੂੰ ਮਾਨਤਾ ਦੇਣ ਲਈ ਦਿੱਤੇ ਜਾਂਦੇ ਨੇ। ਇਹ ਪੁਰਸਕਾਰ ਜੰਮੂ ਕਸ਼ਮੀਰ, ਉੱਤਰ ਪੂਰਬ ਅਤੇ ਦੇਸ਼ ਦੀਆਂ ਸਰਹੱਦਾਂ ਦੇ ਨਾਲ ਨਾਲ ਦਹਿਸ਼ਤਗਰਦੀ, ਅੱਤਵਾਦ ਅਤੇ ਦੁਸ਼ਮਣੀ ਭਰੇ ਖਤਰਿਆਂ ਖਿਲਾਫ਼ ਭਾਰਤ ਦੀ ਨਿਰੰਤਰ ਲੜਾਈ ਨੂੰ ਦਰਸਾਉਂਦੇ ਨੇ ਅਤੇ ਨਾਲ ਹੀ ਹਵਾਬਾਜ਼ੀ, ਸਮੁੰਦਰੀ ਕਾਰਜਾਂ ਅਤੇ ਮਾਨਵਤਾਵਾਦੀ ਮਿਸ਼ਨਾਂ 'ਚ ਬੇਮਿਸਾਲ ਹਿੰਮਤ ਦੇ ਕਾਰਜ ਨੂੰ ਮਾਨਤਾ ਵੀ ਦਿੰਦੇ ਨੇ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਚ ਨੇ ਪੰਜਾਬ ਸਰਕਾਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੇਅਦਬੀ ਵਿਰੋਧੀ ਕਾਨੂੰਨ ਸਬੰਧੀ ਉਠਾਏ ਗਏ ਸਾਰੇ ਇਤਰਾਜ਼ਾਂ ਦਾ ਇੱਕ ਮਹੀਨੇ ਦੇ ਅੰਦਰ ਅੰਦਰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਨੇ। ਉਨ੍ਹਾਂ ਨੇ ਇਹ ਨਿਰਦੇਸ਼ ਅੱਜ ਪੰਜਾਬ ਦੇ ਸਾਰੇ ਵਿਧਾਇਕਾਂ ਅਤੇ ਕੈਬਨਿਟ ਮੰਤਰੀਆਂ ਦੀ ਇਕੱਤਰਤਾ ਵਿੱਚ ਪਾਸ ਕੀਤਾ, ਜੋ 15 ਜੂਨ ਨੂੰ ਤਲਬ ਕੀਤੇ ਜਾਣ ਤੋਂ ਬਾਅਦ ਸਿੱਖਾਂ ਦੀ ਸਰਵਉੱਚ ਸੰਸਥਾ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਸਨ, ਜਿਨ੍ਹਾਂ ਨੂੰ 29 ਜੂਨ ਨੂੰ ਬੇਅਦਬੀ ਵਿਰੋਧੀ ਕਾਨੂੰਨ ਜਾਗਤ ਜੋੜ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੇ ਸਪਸ਼ਟੀਕਰਨ ਦੇਣ ਲਈ ਤਖ਼ਤ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਸੀ। ਸਿੱਖ ਸੰਸਥਾ ਵੱਲੋਂ ਇਸ ਸੋਧ 'ਤੇ ਇਤਰਾਜ਼ ਜਤਾਇਆ ਗਿਆ ਸੀ ਕਿ ਇਹ ਸਿੱਖ ਪੰਥ ਨਾਲ ਸਲਾਹ ਕੀਤੇ ਬਿਨਾਂ ਲਾਗੂ ਕੀਤਾ ਗਿਆ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਦੇਸ਼ਾਂ ਮੁਤਾਬਕ ਫੈਸਲਾ ਲਵੇਗੀ।
5: ਮਹਾਨਦੇਵ ਜਥੇਦਾਰ ਸਾਹਿਬ ਨੇ, ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਸਾਨੂੰ 1 ਮਹੀਨੇ ਦਾ ਸਮਾਂ ਦਿੱਤਾ ਗਾ ਸਾਰੀਆਂ ਪਾਰਟੀਆਂ ਦੇ MLA ਸਾਹਿਬਾਨ ਨੂੰ। ਉਹਨਾਂ ਨੇ ਕੁਛ ਅਮੈਂਡਮੈਂਟਸ, ਕੁਛ ਸੋਧਾਂ ਜਿਹੜੀਆਂ ਪ੍ਰਪੋਜ਼ ਕੀਤੀਆਂ ਨੇ ਗੀਆਂ, ਜਿਹੜੀਆਂ ਕਿ ਸਾਨੂੰ ਮਾਨਯੋਗ ਸਪੀਕਰ ਸਾਹਿਬ ਦੇ ਰਾਹੀਂ ਭੇਜਣਗੇ। ਜਦੋਂ ਮਿਲ ਗਈਆਂ ਸਾਨੂੰ ਸੋਧਾਂ ਜਿਹੜੀਆਂ ਅਕਾਲ ਤਖ਼ਤ ਸਾਹਿਬ ਤੋਂ ਆਉਣਗੀਆਂ, ਜਥੇਦਾਰ ਸਾਹਿਬ ਭੇਜਣਗੇ, ਉਹ ਤੋਂ ਬਾਅਦ ਅਸੀਂ ਵਿਚਾਰ ਵਟਾਂਦਰਾ ਲੈ ਕੇ 1 ਮਹੀਨੇ 'ਚ ਫੈਸਲਾ ਲਵਾਂਗੇ।
4: ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ 2026 13 ਅਪ੍ਰੈਲ ਨੂੰ ਪੰਜਾਬ ਵਿਧਾਨ ਸਭਾ ਵੱਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਸੀ। ਇਸ ਵਿੱਚ ਕਿਸੇ ਵੀ ਤਰ੍ਹਾਂ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਉਮਰ ਕੈਦ ਸਮੇਤ ਸਖ਼ਤ ਸਜ਼ਾ ਦੀ ਵਿਵਸਥਾ ਏ।

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਅੱਜ ਰੂਪਨਗਰ ਜ਼ਿਲ੍ਹੇ ਦੇ ਪਿੰਡ ਅਬਿਆਣਾ ਵਿਖੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ। ਸ੍ਰੀ ਗੜੀ ਨੇ ਕਿਹਾ ਕਿ ਕਮਿਸ਼ਨ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਸ਼ਿਕਾਇਤਾਂ ਅਤੇ ਉਹਨਾਂ ਦੇ ਹੱਕਾਂ ਦੀ ਸੁਰੱਖਿਆ ਲਈ ਆਪਣੀਆਂ ਕਾਨੂੰਨੀ ਜ਼ਿੰਮੇਵਾਰੀਆਂ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ। ਉਹਨਾਂ ਆਖਿਆ ਕਿ ਕਮਿਸ਼ਨ ਕੋਲ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦਾ ਕਾਨੂੰਨੀ ਪ੍ਰਕਿਰਿਆ ਮੁਤਾਬਕ ਨਿਰਪੱਖ ਢੰਗ ਨਾਲ ਵਿਚਾਰ ਕੀਤਾ ਜਾਂਦਾ ਹੈ ਅਤੇ ਸੰਬੰਧਿਤ ਵਿਭਾਗਾਂ ਨਾਲ ਤਾਲਮੇਲ ਕਰਕੇ ਉਹਨਾਂ ਦੇ ਸਮੇਂ ਸਿਰ ਨਿਪਟਾਰੇ ਲਈ ਯੋਗ ਕਾਰਵਾਈ ਵੀ ਕੀਤੀ ਜਾਂਦੀ ਹੈ। ਸ੍ਰੀ ਗੜੀ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਵੱਲੋਂ ਰੱਖੇ ਗਏ ਮਸਲਿਆਂ ਨੂੰ ਨਿਯਮਾਂ ਅਤੇ ਕਾਨੂੰਨੀ ਵਿਵਸਥਾ ਮੁਤਾਬਕ ਵਿਚਾਰਿਆ ਜਾਵੇਗਾ ਅਤੇ ਜਿੱਥੇ ਕਮਿਸ਼ਨ ਦੇ ਅਧਿਕਾਰ ਖੇਤਰ ਅਧੀਨ ਕਾਰਵਾਈ ਬਣਦੀ ਹੋਵੇਗੀ ਉੱਥੇ ਲੋੜੀਂਦੀ ਕਾਰਵਾਈ ਯਕੀਨੀ ਬਣਾਈ ਜਾਏਗੀ। ਇਸ ਮਗਰੋਂ ਚੇਅਰਮੈਨ ਨੇ ਕਬੀਰ ਜਯੰਤੀ ਮੌਕੇ ਪਿੰਡ ਝਾਂਡੀਆਂ ਕਲਾਂ ਵਿਖੇ ਕਰਵਾਏ ਗਏ ਸਮਾਗਮ ਅਤੇ ਭੂਰੀ ਵਾਲੇ ਗੁਰਗੱਦੀ ਪਰੰਪਰਾ ਨਾਲ ਸੰਬੰਧਿਤ ਧਾਰਮਿਕ ਸਮਾਗਮ 'ਚ ਵੀ ਸ਼ਿਰਕਤ ਕੀਤੀ। ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਅਤੇ ਲੋੜਵੰਦ ਨਾਗਰਿਕਾਂ ਦੀ ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਵਿੱਤੀ ਸਾਲ 2026-27 ਦੌਰਾਨ ਹੁਣ ਤੱਕ 1,583 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ। ਸਮਾਜਿਕ ਸੁਰੱਖਿਆ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਸਰਕਾਰ ਦੇ ਇਸ ਕਦਮ ਨਾਲ ਲੱਖਾਂ ਬਜ਼ੁਰਗਾਂ, ਵਿਧਵਾਵਾਂ, ਨਿਆਸਰਾ ਔਰਤਾਂ, ਅਨਾਥ ਬੱਚਿਆਂ ਅਤੇ ਦਿਵਿਆਂਗ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਵਜੋਂ ਸਿੱਧਾ ਫਾਇਦਾ ਮਿਲਿਆ। ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਚਾਲੂ ਮਾਲੀ ਸਾਲ ਦੌਰਾਨ ਸਮਾਜਿਕ ਸੁਰੱਖਿਆ ਅਤੇ ਭਲਾਈ ਯੋਜਨਾਵਾਂ ਲਈ 6,131 ਕਰੋੜ 91 ਲੱਖ ਰੁਪਏ ਦਾ ਬਜਟ ਰੱਖਿਆ। ਇਹ ਬਜਟ ਵਿਵਸਥਾ ਸੂਬੇ ਦੇ ਲਗਭਗ 36 ਲੱਖ ਲਾਭਪਾਤਰੀਆਂ ਨੂੰ ਨਿਯਮਿਤ ਵਿੱਤੀ ਸਹਾਇਤਾ ਯਕੀਨੀ ਬਣਾ ਰਹੀ ਹੈ। ਉਹਨਾਂ ਦੱਸਿਆ ਕਿ ਕੁੱਲ ਰਾਸ਼ੀ ਵਿੱਚੋਂ ਬੁਢਾਪਾ ਪੈਨਸ਼ਨ ਵਾਸਤੇ 1,048 ਕਰੋੜ ਰੁਪਏ ਤੋਂ ਵੱਧ ਦੀ ਰਕਮ ਅਤੇ ਇਸੇ ਤਰ੍ਹਾਂ ਵਿਧਵਾਵਾਂ, ਬੇਸਹਾਰਾ ਔਰਤਾਂ, ਅਨਾਥ ਅਤੇ ਆਸ਼ਰਿਤ ਬੱਚਿਆਂ ਅਤੇ ਦਿਵਿਆਂਗ ਵਿਅਕਤੀਆਂ ਦੇ ਫਾਇਦੇ ਲਈ ਚੱਲ ਰਹੀਆਂ ਹੋਰ ਸਮਾਜਿਕ ਸੁਰੱਖਿਆ ਯੋਜਨਾਵਾਂ ਤਹਿਤ 535 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਭਗਤ ਕਬੀਰ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸਬੰਧੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਨੇ ਸੰਗਤਾਂ ਨਾਲ ਭਗਤ ਕਬੀਰ ਜੀ ਦੇ ਜੀਵਨ ਇਤਿਹਾਸ ਅਤੇ ਉਹਨਾਂ ਦੀਆਂ ਸਿੱਖਿਆਵਾਂ ਬਾਰੇ ਵਿਚਾਰ ਸਾਂਝੇ ਕੀਤੇ। ਉਹਨਾਂ ਸੰਗਤਾਂ ਨੂੰ ਭਗਤ ਕਬੀਰ ਜੀ ਦੇ ਜੀਵਨ ਤੋਂ ਪ੍ਰੇਰਣਾ ਲੈਣ ਅਤੇ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਨ ਲਈ ਸੱਦਾ ਦਿੱਤਾ। ਉਧਰ ਸ਼੍ਰੋਮਣੀ ਕਮੇਟੀ ਵੱਲੋਂ ਸ਼ਹੀਦਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਵੀ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵ ਨਾਲ ਮਨਾਇਆ ਗਿਆ। ਇਸੇ ਦੌਰਾਨ ਪੰਜਾਬ ਸਰਕਾਰ ਵੱਲੋਂ ਸਤਿਗੁਰੂ ਕਬੀਰ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਲੰਧਰ ਦੇ ਭਾਰਗਵ ਨਗਰ ਸਥਿਤ ਸਤਿਗੁਰ ਕਬੀਰ ਮੁੱਖ ਮੰਦਰ ਵਿਖੇ ਸ਼ਾਮ 8 ਵਜੇ ਤੋਂ ਸੂਬਾ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਮਗਰੋਂ ਦੀਵਾਨ ਹਾਲ ਵਿਖੇ ਗੁਰਮਤ ਸਮਾਗਮ ਦੌਰਾਨ ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ ਨੇ ਸੰਗਤਾਂ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਇਤਿਹਾਸ ਦੀ ਸਾਂਝ ਪਾਈ। ਸ੍ਰੀ ਅਮਰਨਾਥ ਜੀ ਯਾਤਰਾ ਜੰਮੂ ਕਸ਼ਮੀਰ 'ਚ 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਹੈ। ਸ੍ਰੀ ਅਮਰਨਾਥ ਯਾਤਰਾ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਨੇ। ਸਾਡੇ ਪੱਤਰਕਾਰ ਨੇ ਦੱਸਿਆ ਕਿ ਯਾਤਰਾ ਦੀ ਅਧਿਕਾਰਤ ਸ਼ੁਰੂਆਤ ਤੋਂ ਪਹਿਲਾਂ ਸੁਰੱਖਿਆ ਪ੍ਰਬੰਧਾਂ, ਕਾਫਲੇ ਦੀ ਆਵਾਜਾਈ ਅਤੇ ਸਮੁੱਚੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ। ਇਸੇ ਦੌਰਾਨ ਯਾਤਰਾ ਨੂੰ ਲੈ ਕੇ ਅੱਜ ਜ਼ਿਲ੍ਹਾ ਪਠਾਨਕੋਟ ਵਿੱਚ ਪੰਜਾਬ ਅਤੇ ਜੰਮੂ ਕਸ਼ਮੀਰ ਪ੍ਰਸ਼ਾਸਨ ਸਮੇਤ ਵੱਖ ਵੱਖ ਸੁਰੱਖਿਆ ਏਜੰਸੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਇਸ ਵਿੱਚ ਕਾਨੂੰਨ ਅਤੇ ਵਿਵਸਥਾ ਬਾਰੇ DGP PK ਸਿਨਹਾ ਨੇ ਸੁਰੱਖਿਆ ਦੇ ਵੱਖ ਵੱਖ ਮੁੱਦਿਆਂ 'ਤੇ ਚਰਚਾ ਕੀਤੀ। ਉਹਨਾਂ ਦੱਸਿਆ ਕਿ ਅਮਰਨਾਥ ਯਾਤਰਾ 'ਚ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ, ਇਸ ਦੇ ਲਈ ਅੱਜ ਸਾਰੀਆਂ ਸੁਰੱਖਿਆ ਏਜੰਸੀਆਂ ਦੇ ਨਾਲ ਬੈਠਕ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਨਾਕਿਆਂ ਉੱਤੇ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਜੰਮੂ ਕਸ਼ਮੀਰ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਸੂਚਨਾ ਤਕਨਾਲੋਜੀ ਮੰਤਰੀ ਸਤੀਸ਼ ਸ਼ਰਮਾ ਨੇ ਅੱਜ ਜੰਮੂ ਰੇਲਵੇ ਸਟੇਸ਼ਨ ਤੋਂ ਸੋਮਨਾਥ ਯਾਤਰਾ ਨੂੰ ਰਵਾਨਾ ਕੀਤਾ। ਸਾਡੇ ਜੰਮੂ ਵਾਲੇ ਪੱਤਰਕਾਰ ਮੁਤਾਬਕ ਦੇਸ਼ ਦੀ ਅਮੀਰ ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਨੂੰ ਉਤਸ਼ਾਹਿਤ ਕਰਨ ਅਤੇ ਸੱਭਿਆਚਾਰਕ ਆਦਾਨ ਪ੍ਰਦਾਨ ਰਾਹੀਂ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਲਈ ਚੱਲ ਰਹੀਆਂ ਪਹਿਲਕਦਮੀਆਂ ਦੇ ਹਿੱਸੇ ਵਜੋਂ ਸੱਭਿਆਚਾਰ ਵੱਲੋਂ ਇਸ ਦਾ ਆਯੋਜਨ ਕੀਤਾ ਗਿਆ। ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਪੰਜਾਬ ਭਾਰਤ ਦੇ ਸਰਕਾਰੀ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਖਿਲਾਫ਼ ਨਿਡਰ ਹੋ ਕੇ ਰਿਪੋਰਟ ਕਰਨ ਲਈ ਉਤਸ਼ਾਹਿਤ ਕਰਦੀ ਹੈ। ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ 31 ਮਈ 2026 ਤੱਕ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਨੰਬਰ 9501200 ਅਤੇ ਆਡੀਓ ਵੀਡੀਓ ਰਿਕਾਰਡਿੰਗਾਂ ਸਮੇਤ ਕੁੱਲ 16,950 ਸ਼ਿਕਾਇਤਾਂ ਪ੍ਰਾਪਤ ਹੋਈਆਂ ਨੇ। ਇਹਨਾਂ ਵਿੱਚੋਂ 10,951 ਸ਼ਿਕਾਇਤਾਂ ਦੂਜੇ ਵਿਭਾਗਾਂ ਨਾਲ ਸੰਬੰਧਿਤ ਹੋਣ ਕਰਕੇ ਇਹ ਸ਼ਿਕਾਇਤਾਂ ਯੋਗ ਕਾਰਵਾਈ ਲਈ ਸੰਬੰਧਿਤ ਵਿਭਾਗਾਂ ਨੂੰ ਭੇਜੀਆਂ ਗਈਆਂ ਨੇ। ਮੌਸਮ ਵਿਭਾਗ ਨੇ 1 ਜੁਲਾਈ ਤੋਂ ਮੌਸਮ 'ਚ ਉੱਤਰ ਪੱਛਮੀ ਗੜਬੜੀ ਕਾਰਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਭਾਰੀ ਬਾਰਿਸ਼ ਅਤੇ ਤਾਪਮਾਨ 'ਚ ਗਿਰਾਵਟ ਦੀ ਪੇਸ਼ੀਨਗੋਈ ਕੀਤੀ ਹੈ। ਇਸ ਨਾਲ ਦੋਵਾਂ ਸੂਬਿਆਂ ਅਤੇ

0: ਸ਼ਾਸਿਤ ਪ੍ਰਦੇਸ਼ ਦੇ ਹਿੱਸਿਆਂ 'ਚ ਆਮ ਨਾਲੋਂ ਵੱਧ ਤਾਪਮਾਨ ਅਤੇ ਲੂ ਜਿਹੀ ਸਥਿਤੀ ਤੋਂ ਰਾਹਤ ਮਿਲੇਗੀ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਵੱਖ ਵੱਖ ਥਾਵਾਂ 'ਤੇ 1 ਜੁਲਾਈ ਤੋਂ 5 ਜੁਲਾਈ ਤੱਕ ਤੇਜ਼ ਹਵਾਵਾਂ ਚੱਲਣ ਅਤੇ ਗਰਜ ਚਮਕ ਨਾਲ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ। ਵਿਭਾਗ ਨੇ ਅੱਜ ਅਤੇ ਕੱਲ੍ਹ 30 ਜੂਨ ਨੂੰ ਵੀ ਪੰਜਾਬ 'ਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਹਰਿਆਣਾ 'ਚ ਗਰਮੀ ਰਹਿਣ ਦੀ ਸੰਭਾਵਨਾ ਜਤਾਈ ਹੈ। ਭਾਰਤੀ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ ਅੱਜ US ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਮਰਦਾਂ ਦੇ ਸਿੰਗਲਸ ਦੇ ਫਾਈਨਲ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਅਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ 'ਚ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਚ ਨੇ ਪੰਜਾਬ ਸਰਕਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬੇਅਦਬੀ ਵਿਰੋਧੀ ਕਾਨੂੰਨ ਸਬੰਧੀ ਉਠਾਏ ਗਏ ਸਾਰੇ ਇਤਰਾਜ਼ਾਂ ਦਾ 1 ਮਹੀਨੇ ਦੇ ਅੰਦਰ ਹੱਲ ਕਰਨ ਦੇ ਦਿੱਤੇ ਨਿਰਦੇਸ਼। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਕਬੀਰ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਸੂਬਾ ਪੱਧਰੀ ਸਮਾਗਮ ਜਲੰਧਰ 'ਚ ਕਰਵਾਇਆ ਜਾ ਰਿਹਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ।
1: ਆਪਣਾ ਡੈਜ਼ਰਟ ਆ ਗਿਆ ਪਰ ਆਪਣੀ ਚੈਂਪੀ ਨਹੀਂ ਆਈ ਅਜੇ ਤੱਕ। ਬਿੱਲ ਭਰਨ ਤੋਂ ਪਹਿਲਾਂ ਤਾਂ ਆਵੇਗੀ ਨਾ।
2: ਸੋ ਗਰਲਸ, ਕੀ ਹੋ ਰਿਹਾ ਹੈ?
3: ਬਿੱਲ ਹੋ ਰਿਹਾ ਹੈ। ਚੱਲ ਆਪਣਾ ਕਾਰਡ ਦੇ। ਪਿੰਨ ਦੇ।
4: RBI ਕਹਿੰਦਾ ਹੈ ਕਿ ਆਪਣਾ ਪਿੰਨ, OTP, CVV ਜਾਂ ਇੰਟਰਨੈਟ ਬੈਂਕਿੰਗ ਪਾਸਵਰਡ ਕਿਸੇ ਨੂੰ ਨਾ ਦਿਓ। ਆਨਲਾਈਨ ਬੈਂਕਿੰਗ ਸਿਰਫ ਆਪਣੇ ਹੀ ਕੰਪਿਊਟਰ, ਮੋਬਾਈਲ ਅਤੇ ਸਿਕਿਓਰ ਨੈਟਵਰਕ ਤੇ ਕਰੋ। ਹੈ ਕਿ ਇਹ ਖਾਣ ਦੀ ਚੈਂਪੀਅਨਸ਼ਿਪ ਸੀ? RBI ਕਹਿੰਦਾ ਹੈ ਜਾਣਕਾਰ ਬਣੋ, ਸੁਚੇਤ ਰਹੋ।
5: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

ਜੀ ਦੋਸਤੋ, ਐਫ ਐਮ ਐਨ 102.7 ਮੈਗਾ ਹਰਟਸ ਅਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ ਅਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਵ ਯੂ ਜ਼ਿੰਦਗੀ। ਦੋਸਤੋ, ਲਵ ਯੂ ਜ਼ਿੰਦਗੀ ਉਹ ਪ੍ਰੋਗਰਾਮ ਜਿਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਵਾਸਤੇ ਮੋਟੀਵੇਸ਼ਨਲ ਸਟੋਰੀਜ਼, ਖਾਸ ਤੌਰ 'ਤੇ ਮੈਂ ਅਤੇ ਤੁਹਾਡੇ ਵਾਸਤੇ ਮੋਟੀਵੇਸ਼ਨਲ ਸਟੋਰੀਜ਼ ਲੈ ਕੇ ਆਉਣਾ ਜੀ। ਅਗਲੀ ਕਹਾਣੀ, ਮਤਲਬ ਕਿ ਅੱਜ ਦੇ ਇਸ ਪ੍ਰੋਗਰਾਮ ਦੀ ਪਹਿਲੀ ਕਹਾਣੀ ਹੈ ਜੀ, ਸੰਗਰੂਰ ਦੇ ਇੱਕ ਛੋਟੇ ਜਿਹੇ ਪਿੰਡ ਦੀ। ਉਸ ਦੇ ਵਿੱਚ ਰਹਿੰਦੀ ਹੈ ਲੜਕੀ ਸੰਦੀਪ। ਸੰਦੀਪ ਦੇ ਪਿਤਾ ਜੀ ਮਜ਼ਦੂਰੀ ਕਰਦੇ ਨੇ, ਘਰ ਦੇ ਵਿੱਚ ਬਿਜਲੀ ਨਹੀਂ ਹੁੰਦੀ, ਲਾਲਟੈਨ ਦੀ ਰੋਸ਼ਨੀ ਦੇ ਵਿੱਚ ਪੜ੍ਹਾਈ ਕਰਨੀ ਪੈਂਦੀ ਹੈ ਸੰਦੀਪ ਨੂੰ। 10ਵੀਂ ਕਲਾਸ ਦੇ ਵਿੱਚੋਂ ਸਕੂਲ ਦੀ ਟੋਪਰ ਬਣਦੀ ਹੈ ਅਤੇ ਪਲੱਸ ਟੂ ਤੋਂ ਬਾਅਦ ਪਿਤਾ ਦੇ ਕੋਲ ਫੀਸ ਦੇਣ ਦੇ ਲਈ ਪੈਸੇ ਨਹੀਂ ਬਚਦੇ। ਸੰਦੀਪ ਫੈਸਲਾ ਕਰਦੀ ਹੈ ਕਿ ਜ਼ਿੰਦਗੀ 'ਚ ਡਾਕਟਰ ਪੜ੍ਹਨਾ ਹੈ। ਡਾਕਟਰ ਬਣਨ ਦੇ ਪਿੱਛੇ ਦੀ ਕਹਾਣੀ ਮੈਂ ਤੁਹਾਨੂੰ ਬਾਅਦ 'ਚ ਦੱਸਾਂਗਾ, ਪਰ ਪਿੰਡ ਵਾਲੇ ਕਹਿੰਦੇ ਆ ਭਾਈ ਕੁੜੀ ਹੈ, ਵਿਆਹ ਕਰ ਦਿਉ ਇਹਦਾ ਬਸ। ਪਰ ਉਹਨੇ ਮਨ 'ਚ ਠਾਣਿਆ ਸੀ ਕਿ ਜ਼ਿੰਦਗੀ ਦੇ ਵਿੱਚ ਡਾਕਟਰ ਬਣਨਾ, ਤਾਂ ਉਸਨੇ ਦਿਨੇ ਲੋਕਾਂ ਦੇ ਘਰਾਂ 'ਚ ਜਾ ਕੇ ਭਾਂਡੇ ਮਾਂਜੇ, ਰਾਤ ਨੂੰ ਨੀਟ ਦੀ ਤਿਆਰੀ ਕੀਤੀ, ਪੁਰਾਣੇ ਅਖਬਾਰਾਂ ਤੋਂ ਨੋਟਸ ਤਿਆਰ ਕੀਤੇ। ਪਹਿਲੀ ਵਾਰ, ਦੋ ਵਾਰ ਜਦੋਂ ਨੀਟ ਦਾ ਐਗਜ਼ਾਮ ਹੋਇਆ ਤਾਂ ਕਲੀਅਰ ਨਹੀਂ ਹੋਇਆ, ਪਰ ਤੀਸਰੀ ਵਾਰ ਐਗਜ਼ਾਮ ਕਲੀਅਰ ਕਰਕੇ ਉਸਨੇ ਸਰਕਾਰੀ ਮੈਡੀਕਲ ਕਾਲਜ ਦੇ ਵਿੱਚ ਸੀਟ ਹਾਸਲ ਕਰ ਲਈ। ਪੜ੍ਹਾਈ ਦੇ ਨਾਲ ਸਕਾਲਰਸ਼ਿਪ ਅਤੇ ਟਿਊਸ਼ਨ ਪੜ੍ਹਾ ਕੇ ਉਸਨੇ ਆਪਣਾ ਖਰਚਾ ਪੂਰਾ ਕੀਤਾ ਅਤੇ ਅੱਜ ਸੰਦੀਪ ਕੌਰ ਡਾਕਟਰ ਸੰਦੀਪ ਕੌਰ ਬਣ ਚੁੱਕੀ ਹੈ ਅਤੇ ਉਹ ਹਸਪਤਾਲਾਂ ਦੇ ਵਿੱਚ ਲੋਕਾਂ ਦਾ ਮੁਫਤ ਇਲਾਜ ਕਰਦੀ ਹੈ। ਉਹ ਕਹਿੰਦੀ ਹੈ ਕਿ ਜਦੋਂ ਪਿਓ ਦੇ ਹੱਥਾਂ ਵਿੱਚ ਛਾਲੇ ਦੇਖੇ ਸੀ ਤਾਂ ਉਸੇ ਦਿਨ ਸਹੁੰ ਖਾ ਲਈ ਸੀ ਕਿ ਕਿਸੇ ਗਰੀਬ ਨੂੰ ਪੈਸਿਆਂ ਕਰਕੇ ਇਲਾਜ ਤੋਂ ਵਾਂਝਾ ਨਹੀਂ ਰਹਿਣ ਦਿਆਂਗੀ। ਅਤੇ ਬਸ ਇਹੀ ਉਸਦਾ ਇੱਕ ਮੋਟੀਵੇਸ਼ਨ ਸੀ, ਡ੍ਰੀਮ ਸੀ, ਜਿਸਨੇ ਉਸਨੂੰ ਡਾਕਟਰ ਬਣਾ ਦਿੱਤਾ। ਦੋਸਤੋ, ਸੁਪਨਾ ਵੱਡਾ ਹੋਵੇ ਤਾਂ ਰਸਤੇ ਆਪਣੇ ਆਪ ਬਣ ਜਾਂਦੇ ਨੇ। ਲੋਕਾਂ ਦੀ ਗੱਲ ਸੁਣਨੀ ਛੱਡੋ, ਆਪਣੇ ਦਿਲ ਦੀ ਗੱਲ ਸੁਣੋ। ਬਸ ਜਿਸ ਦਿਨ ਤੁਸੀਂ ਆਪਣੇ ਦਿਲ ਦੀ ਗੱਲ ਸੁਣਨੀ ਸਿੱਖ ਲਈ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਜੀ ਤੁਸੀਂ ਸਹੀ ਟਰੈਕ 'ਤੇ ਹੋ ਅਤੇ ਤੁਹਾਡੀ ਇਸ ਗੱਲ ਦੇ ਨਾਲ ਲੋਕਾਂ ਨੂੰ ਬਿਲਕੁਲ ਵੀ ਠੇਸ ਨਹੀਂ ਪਹੁੰਚੇਗੀ। ਹਾਂਜੀ, ਅਤੇ ਵੈਸੇ ਜੱਟ ਯਮਲਾ ਪਗਲਾ ਦੀਵਾਨਾ ਬਣਨ ਦੇ ਨਾਲੋਂ ਚੰਗਾ ਹੈ ਜੀ ਕਿ ਆਪਣੇ ਮਨ ਦੀ ਅਤੇ ਆਪਣੇ ਦਿਲ ਦੀ ਸੁਣੋ ਅਤੇ ਇਹ ਦੇਖੋ ਕਿ ਇਹ ਗੱਲ ਬਿਲਕੁਲ ਸਹੀ ਹੈ। ਜੇ ਸਹੀ ਹੈ ਤਾਂ ਦਰੁਸਤ ਹੈ, ਦਰੁਸਤ ਹੈ ਤਾਂ ਤੁਸੀਂ ਚੁਸਤ ਹੋ ਜੀ ਅਤੇ ਬਸ ਚੁਸਤ ਹੋ ਤਾਂ ਫਿਰ ਚੱਲਦੇ ਚਲੋ ਆਪਣੇ ਟਰੈਕ ਦੇ ਉੱਤੇ। ਪਰ ਮੈਂ ਲੈ ਕੇ ਆ ਰਿਹਾ ਟਰੈਕ ਜੀ ਤੁਹਾਡੇ ਵਾਸਤੇ ਸੁਨੰਦਾ ਸ਼ਰਮਾ ਦੀ ਆਵਾਜ਼ ਦੇ ਵਿੱਚ, ਜੱਟ ਯਮਲਾ।

ਵੈਲਕਮ ਬੈਕ ਜੀ ਐਫ ਐਮ ਬੈਂਡ 102.7 ਮੈਗਾਹਰਟਜ਼ ਦੇ ਉੱਤੇ ਪ੍ਰੋਗਰਾਮ ਚੱਲ ਰਿਹਾ ਜੀ ਲਵ ਯੂ ਜ਼ਿੰਦਗੀ ਤੇ ਲਵ ਯੂ ਜ਼ਿੰਦਗੀ ਦੇ ਵਿੱਚ ਸਮਾਂ ਹੋ ਗਿਆ ਜੀ ਅਗਲੀ ਮੋਟੀਵੇਸ਼ਨਲ ਸਟੋਰੀ ਤੁਹਾਡੇ ਨਾਲ ਸਾਂਝੀ ਕਰਨ ਦਾ। ਅਗਲੀ ਕਹਾਣੀ ਹੈ ਜੀ ਭੀਖੂ ਬਾਈ ਦੀ, 100 ਰੁਪਏ ਤੋਂ ਲੈ ਕੇ 100 ਕਰੋੜ ਦਾ ਬ੍ਰਾਂਡ ਖੜਾ ਕਰਨ ਵਾਲੇ ਉਸ ਇਨਸਾਨ ਦੀ। ਸੋ ਗੁਜਰਾਤ ਦੇ ਰਹਿਣ ਵਾਲੇ ਭੀਖੂ ਬਾਈ 8ਵੀਂ ਫੇਲ ਮੁੰਬਈ ਆ ਕੇ ਉਹਨਾਂ ਨੇ ਚਾਹ ਵੇਚੀ, ਫਿਰ ਫੈਕਟਰੀ 'ਚ ਮਜ਼ਦੂਰੀ ਅਤੇ ਤਨਖਾਹ ਸੀ ਸਿਰਫ 200 ਰੁਪਏ ਮਹੀਨਾ। ਅਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਦਿਨ ਫੈਕਟਰੀ 'ਚ ਉਹਨਾਂ ਨੇ ਮਿੱਠੇ ਬੂੰਦੀ ਦੇ ਲੱਡੂ ਦੇਖੇ ਤਾਂ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਆਪਣਾ ਛੋਟਾ ਜਿਹਾ ਠੇਲਾ ਲਗਾ ਲਵਾਂ। ਜੇਬ 'ਚ ਸਿਰਫ 100 ਰੁਪਏ ਸੀ ਜਿਸ ਨਾਲ ਉਹਨਾਂ ਨੇ ਸਮਾਨ ਖਰੀਦਿਆ, ਲੱਡੂ ਬਣਾਏ ਅਤੇ ਰੇਲਵੇ ਸਟੇਸ਼ਨ 'ਤੇ ਵੇਚਣ ਚਲੇ ਗਏ। ਪਹਿਲੇ ਦਿਨ 10 ਰੁਪਏ ਮੁਨਾਫਾ ਹੋਇਆ ਅਤੇ ਉਹ 10 ਰੁਪਏ ਫਿਰ ਸਮਾਨ 'ਚ ਲਗਾ ਦਿੱਤੇ। ਇਸ ਤਰ੍ਹਾਂ ਰੋਜ਼ 10-10 ਰੁਪਏ ਜੋੜਦਾ ਗਿਆ ਅਤੇ ਲੋਕਾਂ ਨੇ ਉਹਨਾਂ ਦਾ ਨਾਮ ਰੱਖ ਦਿੱਤਾ ਭੀਖੂ ਬਾਈ। 35 ਸਾਲ ਮਿਹਨਤ ਕੀਤੀ ਅਤੇ ਅੱਜ ਭੀਖੂ ਰਾਮ ਚੰਦਨਮਲ ਨਾਮ ਦੀ ਉਹਨਾਂ ਦੀ ਇੱਕ ਕੰਪਨੀ ਹੈ ਜਿਹਤੇ 100 ਕਰੋੜ ਤੋਂ ਵੱਧ ਦਾ ਕਾਰੋਬਾਰ ਕਰਦੀ ਹੈ ਅਤੇ ਕਹਿੰਦੇ ਨੇ ਉਹਨਾਂ ਦੇ ਜਿਹੜੇ ਲੱਡੂ ਨੇ ਨਾ ਉਹ ਅਮਰੀਕਾ ਤੱਕ ਜਾਂਦੇ ਨੇ। ਅਤੇ ਅੱਜ ਵੀ ਉਹ ਸਵੇਰੇ ਰੋਜ਼ 5 ਵਜੇ ਉੱਠਦੇ ਨੇ, ਫੈਕਟਰੀ ਆਉਂਦੇ ਨੇ ਅਤੇ ਜਦੋਂ ਉਹਨਾਂ ਨੂੰ ਪੁੱਛਦੇ ਹਾਂ ਕਿ ਜੀ ਹੁਣ ਤਾਂ ਤੁਸੀਂ ਇੰਨੇ ਅਮੀਰ ਹੋ ਚੁੱਕੇ ਹੋ, ਅੱਜ ਵੀ ਕਿਉਂ ਤੁਸੀਂ ਇੰਨੀ ਮਿਹਨਤ ਕਰਦੇ ਹੋ, ਤਾਂ ਉਹ ਕਹਿੰਦੇ ਨੇ ਕਿ ਮੇਰੇ ਕੋਲ ਕੋਈ ਡਿਗਰੀ ਨਹੀਂ ਹੈ, ਬਸ ਮਿਹਨਤ ਦੀ ਇੱਕ ਪੱਕੀ ਡਿਗਰੀ ਹੈ ਅਤੇ ਛੋਟਾ ਕੰਮ ਨਹੀਂ ਹੁੰਦਾ, ਛੋਟੀ ਸੋਚ ਹੁੰਦੀ ਹੈ। ਸੋ ਆਓ ਕੋਈ ਸ਼ੁਰੂਆਤ ਕਰੀਏ, ਭਾਵੇਂ ਉਹ ਛੋਟੀ ਹੋਵੇ, ਪਰ ਜੇਕਰ ਤੁਹਾਡਾ ਇਰਾਦਾ ਵੱਡਾ ਹੈ ਤਾਂ ਰੋਜ਼ ਥੋੜ੍ਹਾ ਥੋੜ੍ਹਾ ਕਰਕੇ ਉਹ ਛੋਟਾ ਜਿਹਾ ਸਾਡਾ ਇਰਾਦਾ ਇੱਕ ਦਿਨ ਪਹਾੜ ਬਣ ਜਾਂਦਾ ਹੈ। ਦੋਸਤੋ, ਸਟੂਡੀਓ ਦੇ ਵਿੱਚ ਮੇਰੇ ਨਾਲ ਇੱਕ ਮਹਿਮਾਨ ਮੌਜੂਦ ਨੇ, ਮਹਿਮਾਨ ਨਹੀਂ ਉਹ ਵੀ ਕਾਰਜੀ ਨੇ। ਸੋ ਮੈਂ ਉਹਨਾਂ ਨੂੰ ਕਿਹਾ ਕਿ ਨਾ ਕਿ ਮੈਂ ਸਾਡੇ ਲਿਸਨਰਸ ਵਾਸਤੇ ਮੈਨੂੰ ਮੌਕੇ 'ਤੇ ਕੋਈ ਜੋਕ ਯਾਦ ਨਹੀਂ ਆ ਰਿਹਾ, ਮੈਂ ਕਿਹਾ ਮੈਨੂੰ ਨਾ ਇੱਕ ਹਸਬੈਂਡ ਵਾਈਫ 'ਤੇ ਜੋਕ ਦੱਸਿਆ ਜਾਵੇ। ਅਤੇ ਹਸਬੈਂਡ ਵਾਈਫ 'ਤੇ ਜੋਕ ਦੱਸਣ ਦੇ ਲਈ ਮੈਂ ਕਿਹਾ ਕੋਈ ਵਧੀਆ ਜਿਹਾ ਲਾਫਟਰ ਹੈ ਨਾ, ਕਿਉਂਕਿ ਪਰਿਵਾਰ ਇਕੱਠਾ ਬੈਠ ਕੇ ਜਿਹੜਾ ਸੁਣਦਾ ਇਸ ਵੇਲੇ ਪ੍ਰੋਗਰਾਮ ਨੂੰ। ਅਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਇੱਕ ਜੋਕ ਦੱਸੋ, ਅਤੇ ਹਸਬੈਂਡ ਵਾਈਫ 'ਤੇ ਜੋਕ ਦੱਸਣ ਦੀ ਬਜਾਏ ਉਹਨਾਂ ਨੇ ਇੱਕ ਜੋਕ ਦੱਸਿਆ। ਕਹਿੰਦੇ ਇੱਕ ਵਾਰ ਇੱਕ 3 ਬੰਦੇ ਹੁੰਦੇ ਨੇ, ਉਹ 3 ਬੰਦੇ ਕਹਿੰਦੇ ਉਹਨਾਂ ਦੇ ਕਿਹੜੇ ਰਿਸ਼ਤੇਦਾਰ ਆਇਆ ਹੁੰਦਾ ਅਤੇ ਉਹ ਰਿਸ਼ਤੇਦਾਰ ਨੂੰ ਬੱਸ 'ਚ ਚੜ੍ਹਾਉਣ ਜਾਂਦੇ ਨੇ ਅਤੇ ਕਹਿੰਦੇ ਉਹ 3 ਬੰਦੇ ਆਪ ਬੱਸ 'ਚ ਚੜ੍ਹ ਜਾਂਦੇ ਨੇ ਅਤੇ ਰਿਸ਼ਤੇਦਾਰ ਬਾਹਰ ਹੀ ਰਹਿ ਜਾਂਦਾ। ਮਤਲਬ ਮੈਂ ਉਹਨਾਂ ਨੂੰ ਇਸ ਕਰਕੇ ਕਿਹਾ ਸੀਗਾ ਕਿ ਮੈਨੂੰ ਜੋਕ ਦੱਸੋ, ਕਿਉਂਕਿ ਨਾ ਮੈਂ ਅਗਲਾ ਗਾਣਾ ਜਿਹੜਾ ਸ਼ਹਿਰੀ ਮਾਨ ਦੀ ਆਵਾਜ਼ 'ਚ ਚਲਾਉਣਾ ਸੀਗਾ ਅਤੇ ਉਹ ਗਾਣਾ ਜਿਹੜਾ ਹੈ ਉਹ ਹੈ ਜੀ ਕਿ ਮੈਂ ਤੇਰੀ ਨੌਕਰ ਲੱਗੀ ਹਾਂ ਨਾ। ਉਹ ਮੈਂ ਸੋਚਿਆ ਸੀ ਕਿ ਕੁਛ ਇੱਦਾਂ ਦਾ ਜੋਕ ਹੋਏਗਾ, ਉਹ ਨਾ ਜਿੱਦਾਂ ਆਰ ਜੀ ਗੱਲਾਂ ਬਣਾ ਦਿੰਦੇ ਨੇ, ਜਿੱਦਾਂ ਹੁਣ ਮੈਂ ਬਣਾਤੀ ਹੈ ਨਾ ਜੋਕ, ਕੋਈ ਹੋਰ ਸੁਣਾ ਤਾਂ ਗਾਣਾ ਤੁਹਾਨੂੰ ਉਹੀ ਸੁਣਾਉਣਾ ਜੋ ਮੈਂ ਪਹਿਲਾਂ ਦਾ ਰੱਖਿਆ ਹੋਇਆ ਨਾ। ਸੋ ਜੀ ਸ਼ਹਿਰੀ ਮਾਨ ਦੀ ਆਵਾਜ਼ 'ਚ ਸੁਣਦੇ ਹਾਂ ਟਰੈਕ ਨੌ।

ਬਿਲਕੁਲ ਜੀ, ਲਵ ਯੂ ਜ਼ਿੰਦਗੀ ਪ੍ਰੋਗਰਾਮ ਚੱਲ ਰਿਹਾ ਅਤੇ ਉਮੀਦ ਕਰਦਾ ਤੁਸੀਂ ਆਪਣੇ ਆਰਜੇ ਦੇ ਨਾਲ ਪੂਰਾ ਪੂਰਾ ਇਸ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋਵੋਗੇ. ਅਤੇ ਵੱਧਦਿਆਂ ਜੀ ਸਾਡੀ ਅਗਲੀ ਮੋਟੀਵੇਸ਼ਨਲ ਸਟੋਰੀਜ਼ ਦੇ ਵੱਲ, ਇਹ ਤਾਂ ਵੀ ਸੁਣਾਈਆਂ ਜਾ ਰਹੀਆਂ ਨੇ ਜੀ, ਜਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ, ਤਾਂ ਕਿ ਤੁਸੀਂ ਅੱਜ ਦੀ ਜਨਰੇਸ਼ਨ ਨੂੰ ਅਗਰ ਮੋਟੀਵੇਟ ਕਰਨਾ ਤਾਂ ਤੁਸੀਂ ਇਹ ਕਹਾਣੀ ਸੁਣਾ ਸਕਦੇ ਹੋ ਜੀ. ਅਗਲੀ ਕਹਾਣੀ ਹੈ ਜੀ ਵ੍ਹੀਲਚੇਅਰ ਤੋਂ ਪਹਾੜ ਦੀ ਚੋਟੀ ਤੱਕ ਦੇ ਸਫ਼ਰ ਦੀ. ਅਰੁਣਿਮਾ ਨੈਸ਼ਨਲ ਲੈਵਲ ਦੀ ਵਾਲੀਬਾਲ ਖਿਡਾਰੀ. ਇੱਕ ਦਿਨ ਟ੍ਰੇਨ ਦੇ ਵਿੱਚ ਲੁੱਟਖੋ ਹੋਈ. ਚੋਰਾਂ ਦੇ ਨਾਲ ਉਹ ਝਗੜਾ ਕਰਨ ਲੱਗ ਪਈ ਅਤੇ ਚੋਰਾਂ ਨੇ ਉਸਨੂੰ ਚੱਲਦੀ ਹੋਈ ਟ੍ਰੇਨ 'ਚੋਂ ਸੁੱਟ ਦਿੱਤਾ. ਇੱਕ ਲੱਤ ਰੇਲ ਗੱਡੀ ਹੇਠਾਂ ਆ ਕੇ ਕੱਟ ਗਈ. ਹੋਸਪਿਟਲ 'ਚ ਡਾਕਟਰਾਂ ਨੇ ਕਿਹਾ ਕਿ ਹੁਣ ਤਾਂ ਖੇਡਣਾ ਭੁੱਲ ਜਾਓ. ਅਰੁਣਿਮਾ ਨੇ ਨਕਲੀ ਲੱਤ ਲਗਵਾ ਕੇ ਹਸਪਤਾਲ ਦੇ ਬਿਸਤਰ 'ਤੇ ਬੈਠੇ ਹੋਏ ਹੀ ਇਹ ਸਹੁੰ ਖਾ ਲਈ ਕਿ ਮੈਂ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ 'ਤੇ ਝੰਡਾ ਲਹਿਰਾਵਾਂਗੀ. ਉਹਨਾਂ ਦੀ ਇਹ ਗੱਲ ਸੁਣ ਕੇ ਲੋਕ ਹੱਸੇ. ਪਰਿਵਾਰ ਨੇ ਰੋਕਿਆ, ਪਰ ਅਰੁਣਿਮਾ ਨੇ ਪਹਾੜ ਚੜ੍ਹਨ ਦੀ ਟ੍ਰੇਨਿੰਗ ਸ਼ੁਰੂ ਕਰ ਦਿੱਤੀ. ਇੱਕ ਲੱਤ, ਵ੍ਹੀਲਚੇਅਰ ਅਤੇ ਹੌਸਲੇ ਦੇ ਸਹਾਰੇ. -30°C ਦੀ ਠੰਡ, ਆਕਸੀਜਨ ਦੀ ਕਮੀ, ਇਹ ਸਭ ਕੁਝ ਹੋਣ ਦੇ ਬਾਵਜੂਦ ਉਹਨੇ ਹਰ ਇੱਕ ਔਂਕੜ ਨੂੰ ਸਹਾਰਿਆ. 2013 ਵਿੱਚ ਅਰੁਣਿਮਾ ਦੁਨੀਆ ਦੀ ਪਹਿਲੀ ਮਹਿਲਾ ਬਣੀ ਜਿਨ੍ਹਾਂ ਨੇ ਮਾਊਂਟ ਐਵਰੈਸਟ ਚੋਟੀ ਨੂੰ ਹਾਸਲ ਕੀਤਾ, ਉਹ ਵੀ ਆਪਣੀ ਬੋਡੀ ਦੇ, ਜਾਂ ਅਸੀਂ ਕਹਿ ਸਕਦੇ ਹਾਂ ਸਰੀਰ ਦੀ ਇੱਕ, ਜਿਹੜੇ ਲੋਕ ਉਹਨੂੰ ਕਮਜ਼ੋਰੀ ਮੰਨਦੇ ਨੇ, ਉਸ ਕਮਜ਼ੋਰੀ ਨੂੰ ਆਪਣੇ ਮਨ ਤੋਂ ਨਿਕਾਰ ਕੇ. ਚੋਟੀ 'ਤੇ ਖੜ ਕੇ ਉਸਨੇ ਕਿਹਾ ਕਿ ਜਦੋਂ ਡਿੱਗੋਗੇ ਤਾਂ ਹੀ ਪਤਾ ਲੱਗੇਗਾ ਕਿ ਉੱਠਣਾ ਕਿਵੇਂ ਹੈ. ਸੋ ਦੋਸਤੋ, ਹਾਦਸਾ ਤੁਹਾਡੀ ਮੰਜ਼ਿਲ ਨਹੀਂ ਬਣਾ ਸਕਦਾ ਜੇ ਤੁਸੀਂ ਖੁਦ ਆਪਣੀ ਮੰਜ਼ਿਲ ਤੈਅ ਕਰੋ. ਦਰਦ ਨੂੰ ਬਹਾਨਾ ਨਾ ਬਣਾਓ, ਉਸ ਨੂੰ ਇੱਕ ਫਿਊਲ ਬਣਾਓ ਅਤੇ ਬਸ ਫਿਰ ਉਸ ਫਿਊਲ ਨੂੰ ਚੱਲਣ ਦਿਓ. ਫਿਰ ਦੇਖੋ ਜ਼ਿੰਦਗੀ ਕਿਵੇਂ ਅਗਾਂਹ ਨੂੰ ਵੱਧਦੀ ਜਾਏਗੀ.

ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਲਵ ਯੂ ਜ਼ਿੰਦਗੀ, ਜਾਂ ਇਹ ਕਹਿ ਸਕਦਾ ਕਿ ਚੱਲ ਰਿਹਾ ਸੀ, ਕਿਉਂਕਿ ਸਮਾਂ ਆਪਣੇ ਚਾਲੇ ਚੱਲਦਾ ਜਾਂਦਾ ਜੀ, ਉਸਨੂੰ ਅਸੀਂ ਰੋਕ ਨਹੀਂ ਸਕਦੇ, ਉਸਨੂੰ ਅਸੀਂ ਫੜ ਨਹੀਂ ਸਕਦੇ। ਪਰ ਇਸ ਵੇਲੇ ਸਟੂਡੀਓ ਦੇ ਵਿੱਚ ਇੱਕ

ਨਮਸਕਾਰ, ਸ਼ਾਮ ਦੇ 7 ਵਜ ਚੁੱਕੇ ਨੇ ਤੇ ਐਫਐਮ ਰੇਨਬੋ ਤੇ ਸਮਾਂ ਹੋ ਚੁੱਕਿਆ ਹੁਣ ਐਫਐਮ ਨਿਊਜ਼ ਹੈਡਲਾਈਨਸ ਦਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸੈਸ਼ਲਿਸ ਦਾ ਉਨ੍ਹਾਂ ਦਾ ਦੌਰਾ ਕਾਫ਼ੀ ਸਾਰਥਕ ਰਿਹਾ ਹੈ ਅਤੇ ਇਸ ਨਾਲ ਭਾਰਤ ਸੈਸ਼ਲਿਸ ਦੀ ਦੋਸਤੀ ਮਜ਼ਬੂਤ ਹੋਵੇਗੀ। ਹਰਿਆਣਾ ਅਤੇ ਰਾਜਸਥਾਨ ਸਰਕਾਰ ਨੇ ਅੱਜ ਨਵੀਂ ਦਿੱਲੀ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ 'ਚ ਯਮੁਨਾ ਜਲ ਪ੍ਰੋਜੈਕਟ ਦੇ ਨਿਰਮਾਣ ਅਤੇ ਇਸ ਨੂੰ ਲਾਗੂ ਕਰਨ ਲਈ ਇੱਕ ਸਮਝੌਤੇ ਉੱਤੇ ਦਸਤਖਤ ਕੀਤੇ ਨੇ। ਨੀਟ UG ਪ੍ਰੀਖਿਆ ਲੀਕ ਮਾਮਲੇ ਵਿੱਚ ਦਿੱਲੀ ਦੀ ਇੱਕ ਅਦਾਲਤ ਨੇ 10 ਮੁਲਜ਼ਮਾਂ ਦੀ ਨਿਆਇਕ ਹਿਰਾਸਤ 11 ਜੁਲਾਈ ਤੱਕ ਵਧਾ ਦਿੱਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰੀ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੇਅਦਬੀ ਵਿਰੋਧੀ ਕਾਨੂੰਨ ਸੰਬੰਧੀ ਉਠਾਏ ਗਏ ਸਾਰੇ ਇਤਰਾਜ਼ਾਂ ਦਾ 1 ਮਹੀਨੇ ਦੇ ਅੰਦਰ ਅੰਦਰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਕਬੀਰ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਸੂਬਾ ਪੱਧਰੀ ਸਮਾਗਮ ਜਲੰਧਰ 'ਚ ਕਰਵਾਇਆ ਗਿਆ। 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸ੍ਰੀ ਅਮਰਨਾਥ ਜੀ ਦੀ ਯਾਤਰਾ ਲਈ ਸਾਰੀਆਂ ਤਿਆਰੀਆਂ ਮੁਕੰਮਲ। ਮੌਸਮ ਵਿਭਾਗ ਵੱਲੋਂ ਅੱਜ ਅਤੇ ਕੱਲ੍ਹ ਪੰਜਾਬ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ, ਜਦਕਿ 1 ਜੁਲਾਈ ਤੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਭਾਰੀ ਬਾਰਿਸ਼ ਅਤੇ ਤਾਪਮਾਨ ਵਿੱਚ ਗਿਰਾਵਟ ਬਾਰੇ ਅਲਰਟ ਜਾਰੀ ਕੀਤਾ ਗਿਆ। ਭਾਰਤੀ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ US ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਮਰਦਾਂ ਦੇ ਸਿੰਗਲਸ ਦੇ ਫਾਈਨਲ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਇਸ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

0: ਦੇ ਨੇ। ਸੋ ਇਸ ਤਰ੍ਹਾਂ ਦੀ ਸਪੈਸ਼ਲ ਅਪੀਅਰੈਂਸ ਮਿਸ਼ੀ ਉਹਨਾਂ ਹਮੇਸ਼ਾ ਉਹਨਾਂ ਦੀ ਫਿਲਮਾਂ ਵਿੱਚ ਰਹੀ ਹੈ। ਸੋ ਉਹਨਾਂ ਨੇ 100 ਤੋਂ ਵੱਧ ਫਿਲਮਾਂ ਦੇ ਵਿੱਚ ਕੰਮ ਕੀਤਾ ਅਤੇ ਆਪਣੇ ਅੰਦਾਜ਼ ਨਾਲ ਦਰਸ਼ਕਾਂ ਦਾ ਮਨ ਮੋਲਿਆ। ਤੁਸੀਂ ਅਗਰ ਥੋੜ੍ਹਾ ਨਹੀਂ ਯਾਦ ਕਰ ਰਹੇ ਪਾ ਰਹੇ ਤਾਂ ਮੈਂ ਥੋੜ੍ਹਾ ਹੀ ਦੱਸ ਦੇਵਾਂ ਕਿ ਉਹਨਾਂ ਨੇ ਬਹੁਤ ਵੱਡੀਆਂ ਵੱਡੀਆਂ ਪ੍ਰਸਿੱਧ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ, ਜਿਵੇਂ ਡੌਨ, ਅਮਰ ਅਕਬਰ ਐਂਥਨੀ, ਮੁਕੱਦਰ ਕਾ ਸਿਕੰਦਰ, ਸੀਤਾ ਔਰ ਗੀਤਾ ਔਰ ਯਾਦੋਂ ਕੀ ਬਰਾਤ। ਚਲੋ ਜੀ, ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਗੀਤ ਫਰੋਮ ਦੀ ਮੂਵੀ ਡੌਨ, ਕਿਉਂਕਿ ਇਹ ਗੀਤ ਵਨ ਆਫ ਮਾਈ ਫੇਵਰੇਟ।
1: ਭੰਗ ਕਾ ਰੰਗ ਜਮਾ,
0: ਮੀਨ ਟਾਈਮ ਤੁਸੀਂ ਥੋੜ੍ਹਾ ਜਿਹਾ ਸਰਚ ਕਰ ਸਕਦੇ ਹੋ ਕਿ ਮੈਂ ਕਿਹੜਾ ਬਾਰੇ ਗੱਲ ਕਰ ਰਿਹਾ, ਕੌਣ ਨੇ, ਕਿਉਂਕਿ ਅਸੀਂ ਕਈ ਵਾਰ ਨਾ ਜਿਹੜੇ ਸਪੈਸ਼ਲ ਅਪੀਅਰੈਂਸ ਦੇ ਐਕਟਰਸ ਐਕਟਰਸ ਹੁੰਦੇ ਨੇ ਅਸੀਂ ਉਹਨਾਂ ਨੂੰ ਦੇਖਿਆ ਬੜਾ ਵਾਰੀ ਹੁੰਦਾ, ਬਟ ਨਾਮ ਤੋਂ ਸ਼ਾਇਦ ਕਈ ਵਾਰੀ ਕਨਫਿਊਜ਼ਨ ਹੋ ਜਾਂਦੀ ਹੈ। ਸਰ ਜੀਵਨ ਕਲਾ ਜਿਹੜਾ ਬਾਰੇ ਅਸੀਂ ਅੱਜ ਗੱਲ ਕਰ ਰਹੇ ਹਾਂ।
1: ਨਰ ਜਨਮ ਹੋਈ ਜਾ,

ਜੀ ਥੋੜ੍ਹੀ ਜਿਹੀ ਗਲਤੀ ਹੋਈ ਹੈ ਮੇਰੇ ਤੋਂ, ਜਿਹੜਾ ਗਾਣਾ ਮੈਂ ਹੁਣੇ ਪਲੇ ਕੀਤਾ ਹੈ ਇਹਦੇ 'ਚ ਹੈਲਨ ਸੀਗੇ ਪਰ ਐਕਚੁਅਲ ਗਾਣਾ ਮੈਨੂੰ ਲੱਭਿਆ ਨਹੀਂ, ਸੋ ਮੈਂ ਇੱਕ ਆਈਟਮ ਸੌਂਗ ਹੀ ਪਲੇ ਕਰ ਦਿੱਤਾ। ਐਕਚੁਅਲ ਗਾਣਾ ਮੈਂ ਜਿਹੜਾ ਦੇਖ ਰਿਹਾ ਸੀਗਾ ਉਹ ਸੀਗਾ ਮੇਰੀ ਮਿੱਟੀ ਮੇਂ ਮਿਲ ਗਈ ਜਵਾਨੀ ਫਰੋਮ ਦੀ ਮੂਵੀ ਖਾਨਦਾਨ, ਜਿਹਦੇ ਵਿੱਚ ਇਹਨਾਂ ਨੇ ਬਹੁਤ ਸੋਹਣਾ ਜਿਹੜਾ ਡਾਂਸ ਹੈ ਜੀਵਨ ਕਲਾ ਜੀ ਨੇ ਕੀਤਾ ਸੀ, ਇਹਨਾਂ ਗਾਣੇ ਨੂੰ ਚੰਗਾ ਆਈਕੋਨਿਕ ਜਿਹੜਾ ਹੈ ਉਹ ਬਣਾਇਆ ਸੀ। ਖੈਰ ਹੁਣ ਅਸੀਂ ਅੱਗੇ ਵੱਧਦੇ ਹਾਂ, ਅੱਗੇ ਇੱਕ ਹੋਰ ਕਲਾਕਾਰ ਬਾਰੇ ਜਿਹੜਾ ਅਸੀਂ ਗੱਲ ਕਰਨ ਜਾ ਰਹੇ ਹਾਂ, ਉਹਨਾਂ ਦਾ ਨਾਮ ਹੈ ਜੀ ਗੋਹਰ ਕਾਨਪੁਰੀ। ਜੀ ਹਾਂ, ਉਹ ਗੋਹਰ ਕਾਨਪੁਰੀ ਦੇ ਬਹੁਤ ਸਾਰੇ ਗਾਣੇ ਜਿਹੜੇ ਨੇ ਤੁਸੀਂ ਬਹੁਤ ਜ਼ਿਆਦਾ ਇੰਜੋਏ ਕੀਤੇ ਹੋਣਗੇ, ਜਿਵੇਂ ਦਿਲ ਕੇ ਟੁਕੜੇ ਟੁਕੜੇ ਕਰਕੇ, ਹੈ ਨਾ, ਦਿਲ ਕੇ ਟੁਕੜੇ ਟੁਕੜੇ ਕਰਕੇ ਮੁਸਕੁਰਾ ਕੇ ਚਲਦੀ ਹੈ। ਸੋ ਇਸ ਤੋਂ ਇਲਾਵਾ ਇੱਕ ਹੋਰ ਕਲਾਕਾਰ ਨੇ ਅੱਜ ਉਪਾਸਨਾ ਸਿੰਘ, ਜਾਂ ਫਿਰ ਮੈਂ ਕਹਾਂ ਇੱਕ ਹੋਰ ਸਬਿਤਾ ਚੌਧਰੀ, ਜਾਂ ਫਿਰ ਇੱਕ ਹੋਰ ਕਾਮਨੀ ਕਦਮ ਨੇ। ਸੋ ਬਹੁਤ ਸਾਰੇ ਕਲਾਕਾਰ ਨੇ ਜਿਹਨਾਂ ਨੂੰ ਮੈਂ ਵਾਰੀ ਵਾਰੀ ਜਿਹੜਾ ਕਵਰ ਕਰਨਾ। ਸੋ ਫਿਲਹਾਲ ਮੈਨੂੰ ਲੱਗਦਾ ਕਿ ਪਹਿਲਾਂ ਮੈਂ ਗੀਤ ਵੱਲ ਵੱਧ ਜਾਵਾਂ, ਕਿਉਂਕਿ ਕਾਫੀ ਸਾਰੀ ਇੱਥੇ ਕਨਫਿਊਜ਼ਨ ਜਿਹੜੀ ਹੈ ਮੈਨੂੰ ਹੋ ਚੁੱਕੀ ਹੈ। ਚਲੋ ਫਿਲਹਾਲ ਇੱਕ ਗਾਣਾ ਜਿਹੜਾ ਹੈ ਆਪਾਂ ਸੁਣਦੇ ਹਾਂ, ਉਸ ਤੋਂ ਬਾਅਦ ਦੁਬਾਰਾ ਵਾਪਸ ਆ ਕੇ ਜਿਹੜਾ ਪ੍ਰੋਗਰਾਮ ਦੇ ਵਿੱਚ ਆਪਾਂ ਅੱਗੇ ਵਧਦੇ ਹਾਂ।

ਜੀ, ਸੋ ਖੂਬਸੂਰਤ ਲਫ਼ਜ਼ਾਂ ਦੇ ਨਾਲ ਪਰੋਏ ਹੋਏ ਗੀਤ ਜਿਹੜੇ ਲਿਖੇ ਨੇ ਗੋਹਰ ਜੀ ਨੇ, ਸੋ ਗੋਹਰ ਕਾਨਪੁਰੀ। ਸੋ ਗੋਹਰ ਕਾਨਪੁਰੀ ਨੇ ਹੌਲੀ ਹੌਲੀ ਜਦੋਂ ਆਪਣੀ ਵੱਖਰੀ ਪਛਾਣ ਬਣਾਈ ਤਾਂ ਤੁਸੀਂ ਯਕੀਨ ਨਹੀਂ ਕਰੋਗੇ ਕਿ ਉਹਨਾਂ ਨੇ ਉਸ ਵੇਲੇ 120 ਫਿਲਮਾਂ ਦੇ ਵਿੱਚ ਕਰੀਬ ਕਰੀਬ 300 ਗੀਤ ਜਿਹੜੇ ਨੇ ਲਿਖੇ। ਜ਼ਿਆਦਾਤਰ ਉਹਨਾਂ ਦੇ ਗੀਤਾਂ ਦੇ ਵਿੱਚ ਨਾ ਪਿਆਰ ਤਾਂ ਸੀਗਾ ਹੀ ਸੀਗਾ, ਪਰ ਵਿਛੋੜਾ ਜ਼ਿਆਦਾ ਸੀ। ਭਗਤੀ 'ਤੇ ਵੀ ਉਹਨਾਂ ਨੇ ਕਾਫ਼ੀ ਗਾਏ ਅਤੇ ਜ਼ਿੰਦਗੀ ਦੇ ਜਜ਼ਬਾਤਾਂ, ਯਾਨੀ ਕਿ ਆਪਾਂ ਕਹਿ ਸਕਦੇ ਹਾਂ ਓਵਰਆਲ ਜ਼ਿੰਦਗੀ ਦੇ ਹਰ ਪਹਿਲੂ ਨੂੰ ਉਹਨਾਂ ਨੇ ਛੂਹਿਆ। ਉਹਨਾਂ ਨੇ ਕਈ ਪ੍ਰਸਿੱਧ ਸੰਗੀਤਕਾਰਾਂ ਨਾਲ ਕੰਮ ਕੀਤਾ, ਖਾਸ ਕਰਕੇ ਭੱਪੀ ਲਹਿਰੀ, ਅਤੇ ਉਹਨਾਂ ਨਾਲ ਜਿਹੜੀ ਜੋੜੀ ਹੈ ਉਹ ਲੋਕਾਂ ਨੇ ਵੀ ਖੂਬ ਜਿਹੜੀ ਹੈ ਉਹ ਪਸੰਦ ਕੀਤੀ। ਸੋ ਉਹਨਾਂ ਨੇ ਜਿਹੜੀਆਂ ਵੱਡੀਆਂ ਫਿਲਮਾਂ, ਜੇਕਰ ਮੈਂ ਨਾਮ ਲਵਾਂ, ਸ਼ਿਕਸ਼ਾ, ਦੂਲਾ ਬਿਕਤਾ ਹੈ, ਉਸਤਾਦੀ, ਉਸਤਾਦ ਸੇ, ਲੋਕਟ, ਬਾਜ਼ੀਗਰੀ, ਜਾਨ ਤੇਰੇ ਨਾਮ ਅਤੇ ਹੋਰ ਕਈ ਫਿਲਮਾਂ ਦੇ ਵਿੱਚ ਜਿਹੜਾ ਉਹਨਾਂ ਨੇ ਗੀਤ ਲਿਖਿਆ। ਸੋ ਐਸਾ ਹੀ ਇੱਕ ਹੋਰ ਇੱਕ ਖੂਬਸੂਰਤ ਗੀਤ ਕੁਮਾਰ ਸਾਨੂ ਅਤੇ ਕਵਿਤਾ ਕ੍ਰਿਸ਼ਨਾ ਮੂਰਤੀ ਜੀ ਦਾ ਹੈ, ਜੋ ਕਿ ਮੇਰੇ ਸਾਹਮਣੇ ਪਹੁੰਚ ਚੁੱਕਿਆ। ਆਓ ਥੋੜ੍ਹਾ ਜਿਹਾ ਇਸ ਗੀਤ ਨੂੰ ਵੀ ਇੰਜੋਏ ਕਰਦੇ ਹਾਂ ਇਸ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ, ਜੋ ਕਿ ਤੁਸੀਂ ਇੰਜੋਏ ਕਰ ਰਹੇ ਹੋ 102.7 FM ਰੇਨਬੋ 'ਤੇ।

0: ਕਿਆ ਬਾਤ ਹੈ, ਖੂਬਸੂਰਤ ਗੀਤਾਂ ਦੇ ਨਾਲ ਤੇ ਸਾਨੂੰ ਅੱਜ ਦੇ ਦਿਨ 2002 ਨੂੰ ਗੁਰਦੇ ਦੀ ਬਿਮਾਰੀ ਦੇ ਨਾਲ ਮੁੰਬਈ ਦੇ ਵਿੱਚ ਅਲਵਿਦਾ ਆ ਕੇ। ਪਰ ਮੈਂ ਵੈਸੇ ਕਾਫੀ ਵਾਰ ਸੋਚਦਾ ਹੁੰਦਾ ਕਿ ਬਹੁਤ ਸਾਰੇ ਐਸੇ ਕਲਾਕਾਰ ਨੇ, ਚਾਹੇ ਉਹ ਐਕਟਰ ਐਕਟਰਸ ਨੇ ਜਾਂ ਫਿਰ ਗੀਤਕਾਰ ਨੇ ਜਾਂ ਮਿਊਜ਼ੀਸ਼ੀਅਨ ਜਾਂ ਫਿਰ ਲਿਰਿਸਿਸਟ ਨੇ, ਉਸ ਵੇਲੇ ਨਾ ਸ਼ਾਇਦ ਉਹ ਕਲਚਰ ਨਹੀਂ ਸੀ ਨਾ ਅਵਾਰਡਸ ਦਾ ਪੁਰਸਕਾਰ ਦੇਣ ਦਾ। ਕਿਉਂਕਿ ਜਦੋਂ ਵੀ ਮੈਂ ਪੁਰਾਣੇ ਕਿਸੇ ਕਲਾਕਾਰ ਬਾਰੇ ਸਰਚ ਕਰਦਾ ਵਾਂ ਤਾਂ ਮੈਂ ਪੁੱਛਦਾ ਵਾਂ ਕਿ ਇਹਨਾਂ ਨੂੰ ਕੋਈ ਫੇਮਸ ਕੋਈ ਅਵਾਰਡ ਮਿਲਿਆ, ਤਾਂ ਅਕਸਰ ਲਿਖਿਆ ਜਾਂਦਾ ਕਿ ਨਹੀਂ ਨਹੀਂ ਮਿਲਿਆ। ਪਰ ਅੱਜ ਕੱਲ੍ਹ ਤਾਂ ਆਪਾਂ ਕਿੰਨੇ ਜ਼ਿਆਦਾ ਹੈ ਨਾ, ਕਿਸੇ ਨੂੰ ਨੈਸ਼ਨਲ ਅਵਾਰਡ ਦੇਤਾ, ਕਿਸੇ ਨੂੰ ਇਹ ਦੇਤਾ, ਕਿਸੇ ਨੂੰ ਉਹ ਦੇਤਾ। ਪਰ ਫਿਰ ਵੀ ਤੁਸੀਂ ਅਗਰ ਗੀਤ ਯਾਦ ਕਰਨੇ ਹੋਣਗੇ, ਤੁਸੀਂ ਇਹਨਾਂ ਲੋਕਾਂ ਦੇ ਗੀਤ ਤੁਹਾਨੂੰ ਜ਼ਿਆਦਾ ਯਾਦ ਰਹਿਣਗੇ ਰੈਦਰ ਦੈਨ ਜਿਹੜੇ ਅੱਜ ਕੱਲ੍ਹ ਗੀਤ ਜਿਹੜੇ ਨੇ ਚੱਲਦੇ ਨੇ, ਕਿਉਂਕਿ ਇੰਨੀ ਖੂਬਸੂਰਤੀ ਦੇ ਨਾਲ ਗੀਤ ਜਿਹੜੇ ਨੇ ਲਿਖੇ ਹੁੰਦੇ ਨੇ। ਸੋ ਇਹ ਕਾਮਯਾਬੀ ਹੈ, ਪਿਆਰ ਹੈ, ਮੁਹੱਬਤ ਯਕੀਨਨ ਗੋਹਰ ਕਾਨਪੁਰੀ ਜੀ ਦੀ ਝੋਲੀ ਵਿੱਚ ਪਈ ਹੈ, ਤਾਂ ਹੀ ਲੋਕ ਉਹਨਾਂ ਨੂੰ ਅੱਜ ਵੀ ਉਹਨਾਂ ਦੇ ਗੀਤਾਂ ਦੇ ਰਾਹੀਂ ਯਾਦ ਕਰਦੇ ਨੇ। ਚਲੋ ਜੀ, ਪ੍ਰੋਗਰਾਮ ਵਿੱਚ ਅੱਗੇ ਵੱਧਦੇ ਹਾਂ ਅਤੇ ਇੱਕ ਜਾਂਦੇ ਜਾਂਦੇ ਇੱਕ ਹੋਰ ਇੱਕ ਛੋਟਾ ਜਿਹਾ ਗੀਤ ਆਪਾਂ ਇਹਨਾਂ ਦਾ ਇੰਜੋਏ ਕਰਾਂਗੇ। ਅਤੇ ਉਸ ਤੋਂ ਬਾਅਦ ਠੀਕ 7:30 'ਤੇ ਅਸੀਂ ਫੀਫਾ ਵਰਲਡ ਕੱਪ ਜੋ ਚੱਲ ਰਿਹਾ ਹੈ, ਜੋ ਕਿ ਹੁਣ ਟੋਪ 32 ਦੀਆਂ ਟੀਮਸ ਜਿਹੜੀਆਂ ਨੇ ਉਹ ਕੁਆਲੀਫਾਈ ਕਰ ਚੁੱਕੀਆਂ ਨੇ, ਉਹਦੇ ਬਾਰੇ ਜਾਣਕਾਰੀ ਜਿਹੜੀ ਅਸੀਂ ਲਵਾਂਗੇ ਕਿ ਕੀ ਨਵੀਂ ਅਪਡੇਟ ਜਿਹੜੀ ਹੈ ਫੀਫਾ ਦੇ ਵਿੱਚ ਚੱਲ ਰਹੀ ਹੈ। ਸੋ ਫਿਲਹਾਲ ਛੋਟਾ ਜਿਹਾ ਗੀਤ ਤੋਂ ਬਾਅਦ ਸਿੱਧਾ 7:30 'ਤੇ ਫੀਫਾ ਵਰਲਡ ਕੱਪ ਦੀ ਅਪਡੇਟਸ, ਅਤੇ ਵਾਪਸੀ ਆਪਾਂ ਗੱਲਬਾਤ ਕਰਾਂਗੇ 7:32 'ਤੇ ਇੱਕ ਹੋਰ ਨਵੇਂ ਕਲਾਕਾਰ ਬਾਰੇ।
1: अरे हाँ कुंदन साहब, मैं आपको शुभ से मिलाना तो भूल ही गया।
2: इनको शायद मैंने कहीं देखा है पहले।
1: जरूर कैफे में देखा होगा, मैं वहां पे गाता हूँ और ये वहां पे नाचती हैं।
3: वेरी गुड वेरी गुड।
1: वैसे आज हम भाग के आए हैं वहां से।
4: भाग के तो जरूर आया, लेकिन बचोगे यहाँ भी नहीं।
1: क्यों भाई?

ਪ੍ਰੋਗਰਾਮ ਫਿਲਮੀ ਦੁਨੀਆ ਫਿਲਹਾਲ ਸ਼ਾਮ ਦੇ 7:30 ਹੋਣ ਜਾ ਰਹੇ ਨੇ ਹੁਣ ਤੋਂ ਕੁਝ ਹੀ ਪਲਾਂ ਬਾਅਦ ਤੁਸੀਂ ਸੁਣੋਗੇ ਹਾਈਲਾਈਟਸ ਆਫ ਫੀਫਾ ਵਰਲਡ ਕੱਪ 2026 ਦੁਬਾਰਾ ਮੁਲਾਕਾਤ ਹੋਏਗੀ ਇਸ ਛੋਟੀ ਜਿਹੀ ਹਾਈਲਾਈਟ ਤੋਂ ਬਾਅਦ

ਜੀ, ਇੱਕ ਵਾਰ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ। ਐਂਡ ਹੁਣ ਅਸੀਂ ਫਿਲਮੀ ਦੁਨੀਆ ਦੀ ਇਸ ਦੁਨੀਆ ਦੇ ਵਿੱਚ ਜਿਹੜਾ ਬਾਰੇ ਗੱਲ ਕਰਨ ਜਾ ਰਹੇ ਹਾਂ, ਉਹਨਾਂ ਨੇ ਇਕੱਲੇ ਬਾਲੀਵੁੱਡ ਦੇ ਵਿੱਚ ਆਪਣਾ ਨਾਮ ਨਹੀਂ ਚਮਕਾਇਆ, ਉਹਨਾਂ ਨੇ ਮਰਾਠੀ ਸਿਨੇਮਾ ਦੇ ਵਿੱਚ ਵੀ ਬਹੁਤ ਜ਼ਿਆਦਾ ਵੱਡਾ ਆਪਣਾ ਨਾਮ ਵੀ ਕਮਾਇਆ ਅਤੇ ਆਪਣੀ ਸਾਦਗੀ, ਪ੍ਰਭਾਵਸ਼ਾਲੀ ਅਦਾਕਾਰੀ ਅਤੇ ਕੁਦਰਤੀ ਅਭਿਨੇ ਦੇ ਨਾਲ ਲੱਖਾਂ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਵੱਖਰੀ ਪਛਾਣ ਜਿਹੜੀ ਬਣਾਈ ਹੈ। ਸੋ ਭਾਵੇਂ ਅੱਜ ਦੀ ਪੀੜ੍ਹੀ ਉਹਨਾਂ ਬਾਰੇ ਘੱਟ ਜਾਣਦੀ ਹੋਵੇ, ਪਰ 1950 ਤੋਂ 1960 ਦੇ ਦਹਾਕੇ ਵਿੱਚ ਉਹ ਚੋਟੀ ਦੀਆਂ ਅਭਿਨੇਤਰੀਆਂ ਵਿੱਚੋਂ ਇੱਕ ਸਨ। ਜੀ ਹਾਂ ਦੋਸਤੋ, ਮੈਂ ਗੱਲ ਕਰ ਰਿਹਾ ਕਾਮਨੀ ਕਦਮ ਜੀ ਦੀ। ਸੋ ਕਾਮਨੀ ਕਦਮ ਜੀ ਦਾ ਅਸਲੀ ਨਾਮ ਮਾਣਿਕ ਸੁਦੋਲਕਰ ਸੀ, ਕਿਉਂਕਿ ਮਹਾਰਾਸ਼ਟਰ ਦੇ ਸਨ ਅਤੇ ਉਹ 16 ਫਰਵਰੀ 1933 ਨੂੰ ਮਹਾਰਾਸ਼ਟਰ ਦੇ ਮੁੰਬਈ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਅਤੇ ਬਚਪਨ ਦੇ ਵਿੱਚ ਹੀ ਉਹਨਾਂ ਨੂੰ ਸੰਗੀਤ, ਨਾਚ ਅਤੇ ਨਾਟਕਾਂ ਵਿੱਚ ਬਹੁਤ ਦਿਲਚਸਪੀ ਸੀ ਅਤੇ ਸਕੂਲ ਦੇ ਸਮਾਗਮਾਂ ਵਿੱਚ ਉਹ ਹਮੇਸ਼ਾ ਹਿੱਸਾ ਲੈਂਦੇ ਸਨ ਅਤੇ ਉਹਨਾਂ ਦੀ ਅਦਾਕਾਰੀ ਨੂੰ ਖੂਬ ਸਰਾਹਿਆ ਜਾਂਦਾ ਸੀ। ਉਹਨਾਂ ਦੀ ਇਹੀ ਲਗਨ ਅਤੇ ਇਹਨਾਂ ਨੂੰ ਮਰਾਠੀ ਫਿਲਮ ਤੱਕ ਲੈ ਗਈ ਅਤੇ ਬਹੁਤ ਘੱਟ ਅਦਾਕਾਰਾਵਾਂ ਸੀ ਜੋ ਕਿ ਮਰਾਠੀ ਅਤੇ ਹਿੰਦੀ ਦੋਵੇਂ ਭਾਸ਼ਾਵਾਂ ਦੇ ਵਿੱਚ ਸਫਲ ਹੋ ਸਕਦੀਆਂ ਹਨ, ਕਿਉਂਕਿ ਬਾਕੀ ਇੱਦਾਂ ਹੀ ਹੁੰਦਾ। ਅੱਜ ਕੱਲ੍ਹ ਵੀ ਦੇਖਿਆ ਜਾਵੇ ਤਾਂ ਜਿਹੜੇ ਬਹੁਤ ਵੱਡੇ ਜਿਹੜੇ ਐਕਟਰ ਐਕਟਰਸ ਨੇ ਉਹ ਜਾਂ ਤਾਂ ਮਰਾਠੀ ਫਿਲਮਾਂ ਦੇ ਵਿੱਚ ਸੋਹਣਾ ਕੰਮ ਕਰ ਪਾ ਰਹੇ ਨੇ ਜਾਂ ਫਿਰ ਬਾਲੀਵੁੱਡ ਦੇ ਵਿੱਚ, ਸੋ ਇਸ ਕਰਕੇ ਉਹ ਇੱਕ ਸਾਈਟ ਹੀ ਹੋ ਕੇ ਰਹਿ ਜਾਂਦੇ ਨੇ। ਬਟ ਫਿਲਮਾਂ ਦੇ ਵਿੱਚ ਪ੍ਰਵੇਸ਼ ਕਿਵੇਂ ਹੁੰਦਾ? 1940 ਦੇ ਅਖੀਰਲੇ ਸਾਲਾਂ ਵਿੱਚ ਉਹਨਾਂ ਨੇ ਮਰਾਠੀ ਫਿਲਮਾਂ ਰਾਹੀਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਹਨਾਂ ਦੀ ਕੁਦਰਤੀ ਅਦਾਕਾਰੀ ਨੇ ਨਿਰਦੇਸ਼ਕਾਂ ਦਾ ਧਿਆਨ ਖਿੱਚਿਆ ਅਤੇ ਜਲਦੀ ਹੀ ਉਹਨਾਂ ਨੂੰ ਹਿੰਦੀ ਫਿਲਮਾਂ ਦੇ ਮੌਕੇ ਵੀ ਮਿਲਣੇ ਸ਼ੁਰੂ ਹੋ ਗਏ। ਵੈਸੇ ਜਿੰਨੇ ਵੀ ਜਿਹੜੇ

ਕਲਾਕਾਰ ਹੈ ਨਾ, ਅਤੇ ਉਹ ਬੇਸ਼ੱਕ ਇਸ ਦੁਨੀਆ ਤੋਂ ਚਲੇ ਜਾਂਦੇ ਨੇ, ਬੇਸ਼ੱਕ ਇਸ ਦੁਨੀਆ ਤੋਂ ਅਲਵਿਦਾ ਆਖ ਜਾਂਦੇ ਨੇ, ਪਰ ਫਿਰ ਵੀ ਜਦੋਂ ਵੀ ਨਾ ਆਪਾਂ ਇਹਨਾਂ ਨੂੰ ਦੇਖਦੇ ਹਾਂ, ਇੱਦਾਂ ਲੱਗਦਾ ਕਿ ਨਹੀਂ ਇਹ ਮਤਲਬ ਇਹ ਰਹਿਣਗੇ ਇੱਥੇ, ਜਾਂ ਫਿਰ ਇਹ ਆਪਣੇ ਇਸ ਫਿਲਮ 'ਚ ਚਲ ਗਏ, ਅਗਲੀ ਫਿਲਮ 'ਚ ਫਿਰ ਦੁਬਾਰਾ ਆ ਜਾਣਗੇ। ਜਿਵੇਂ ਹੁਣ ਸ਼ਾਇਦ ਤੁਸੀਂ ਬਹੁਤ ਸਾਰੇ ਦੋਸਤ ਸ਼ਾਇਦ ਜਾਣਦੇ, ਨਹੀਂ ਜਾਣਦੇ, ਓਮਪੁਰੀ ਅਤੇ ਨਸੀਰੁਦੀਨ ਸ਼ਾਹ ਹੁਣਾਂ ਦੀ ਦੋਸਤੀ, ਉਹ ਇੰਨੀ ਜ਼ਿਆਦਾ ਲੰਬੀ ਵਧੀਆ ਦੋਸਤੀ ਰਹੀ ਹੈ। ਹੁਣ ਉਹਨਾਂ ਵਿੱਚੋਂ ਜਦੋਂ ਓਮਪੁਰੀ ਸਾਹਿਬ ਨਹੀਂ ਰਹੇ, ਤਾਂ ਇੱਦਾਂ ਲੱਗਦਾ ਕਿ ਨਹੀਂ ਸ਼ਾਇਦ ਅਗਲੀ ਕੋਈ ਹੋਰ ਫਿਲਮ ਆਏਗੀ, ਉਹ 'ਚ ਦੁਬਾਰਾ ਉਹ ਕਰੈਕਟਰ ਜਿਹੜਾ ਹੈ ਕਿਸੇ ਨਾ ਕਿਸੇ ਹੋਰ ਕਰੈਕਟਰ 'ਚ ਦਿਖ ਜਾਣਗੇ। ਪਰ ਇਹ ਵੀ ਜ਼ਿੰਦਗੀ ਦਾ ਇੱਕ ਐਸਾ ਨਾਲੋਂ ਨਾਲ ਇੱਕ ਚੱਲਣ ਵਾਲਾ ਇੱਕ ਕੌੜਾ ਸੱਚ ਹੁੰਦਾ ਹੈ ਜੋ ਕਿ ਸਾਨੂੰ ਮੰਨਣਾ ਪੈਂਦਾ ਹੈ। ਸੋ ਮੇਰੇ ਕੋਲ ਫਿਲਹਾਲ ਇਹਨਾਂ ਦੇ, ਕਿਉਂਕਿ ਮਰਾਠੀ ਦੇ ਵਿੱਚ ਇਹਨਾਂ ਦੀ ਕਰੀਅਰ ਦੀ ਸ਼ੁਰੂਆਤ ਹੁੰਦੀ ਹੈ, ਅਤੇ ਉਸ ਸਮੇਂ ਦੇ ਜਾਂ ਉਸ ਤੋਂ ਬਾਅਦ ਦੇ ਵੀ ਜਿਹੜੇ ਗੀਤ ਸ਼ਾਇਦ ਨਹੀਂ ਅਵੇਲੇਬਲ ਹੋਣਗੇ, ਪਰ ਇੱਕ ਐਸਾ ਗੀਤ ਜ਼ਰੂਰ ਹੈ ਜੋ ਕਿ ਬਾਲੀਵੁੱਡ ਦੇ ਕਿਸੇ ਵੀ ਸੈਲੀਬ੍ਰਿਟੀ ਬਾਰੇ ਗੱਲ ਕਰਾਂ ਤਾਂ ਉਹ ਹਰ ਇੱਕ ਦੇ ਨਾਲ ਬੜਾ ਸੋਹਣਾ ਟੁੱਕ ਜਾਂਦਾ ਹੈ।

ਜੀ, ਇੱਕ ਵਾਰ ਫਿਰ ਸਵਾਗਤ ਹੈ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ। ਐਂਡ ਅਸੀਂ ਹੁਣ ਗੱਲ ਕਰ ਰਹੇ ਹਾਂ ਕਿ ਅਸੀਂ ਕਲਾਕਾਰ ਬਾਰੇ ਜਿਸਨੇ ਬੋਲੀਵੁੱਡ ਐਂਡ ਮਰਾਠੀ ਫਿਲਮਾਂ ਦੇ ਵਿੱਚ ਚੰਗਾ ਨਾਂ ਬਣਾਇਆ, ਕਾਮਨੀ ਕਦਮ ਜੀ। ਸੋ ਕਾਮਨੀ ਕਦਮ ਜੀ ਬਾਰੇ ਥੋੜ੍ਹੀਆਂ ਗੱਲਾਂ ਮੈਂ ਤੁਹਾਨੂੰ ਦੱਸਾਂ ਕਿ ਉਹਨਾਂ ਦੀ ਜਿਹੜੀ ਸ਼ੁਰੂਆਤ ਹੈ ਉਹ ਮਰਾਠੀ ਫਿਲਮਾਂ 'ਚ ਹੋ ਜਾਂਦੀ ਹੈ, ਅਤੇ ਪ੍ਰਸਿੱਧ ਫਿਲਮ ਜਿਹੜੀ ਹੈ ਉਹਨਾਂ ਨੂੰ ਜ਼ਿਆਦਾ ਸਭ ਤੋਂ ਜ਼ਿਆਦਾ ਪਿਆਰ ਮਿਲਿਆ, ਲੱਕੀਲੀ ਜਿਹਦੇ ਗਾਣੇ ਮੇਰੇ ਕੋਲ ਵੀ ਅਵੇਲੇਬਲ ਨੇ, ਜਨਕ ਜਨਕ ਪਾਇਲ ਬਾਜੇ। ਉਸ ਤੋਂ ਬਾਅਦ ਇੱਕ ਇਹਨਾਂ ਦੀ ਬੜੀ ਫੇਮਸ ਫਿਲਮ ਹੁੰਦੀ ਹੈ ਤਲਾਕ, ਫਿਰ ਇੱਕ ਸਕੂਲ ਮਾਸਟਰ, ਫਿਰ ਸੰਤਨ, ਫਿਰ ਇਹ ਹੈ ਜ਼ਿੰਦਗੀ। ਸੋ ਉਹਨਾਂ ਦੀ ਅਦਾਇਗੀ ਦੀ ਸਭ ਤੋਂ ਵੱਡੀ ਖਾਸੀਅਤ ਕੀ ਸੀ ਕਿ ਉਹ ਹਰ ਕਿਰਦਾਰ ਨੂੰ ਬੜੇ ਹੀ ਕੁਦਰਤੀ ਢੰਗ ਦੇ ਨਾਲ ਨਿਭਾਉਂਦੇ ਸੀ, ਅਤੇ ਉਹ ਬਿਨਾਂ ਵੱਧ ਨਾਟਕੀ ਅੰਦਾਜ਼ ਦੇ ਨਾਲ। ਦੇਖੋ ਕਿੰਨਾ ਪੰਜਾਬੀ ਦੇ ਵਿੱਚ ਨਾ ਕਿੰਨਾ ਸੋਹਣਾ ਲਿਖਿਆ, ਵੱਧ ਨਾਟਕੀ ਅੰਦਾਜ਼। ਯਾਨੀ ਕਿ ਜਿਹੜਾ ਅੱਜ ਕੱਲ੍ਹ ਦੇ ਐਕਟਰਸ ਜਿਹੜੇ ਨੇ ਬਹੁਤ ਜ਼ਿਆਦਾ ਓਵਰ ਕੌਨਫੀਡੈਂਟ ਜਿਹਾ ਹੋ ਕੇ ਸਕਰੀਨ 'ਤੇ ਐਕਟਿੰਗ ਕਰਦੇ ਨੇ ਅੱਜ ਕੱਲ੍ਹ ਦੇ ਜਿਹੜੇ ਨਵੇਂ ਜੈਨਜ਼ੀਜ਼ ਨੇ, ਸੋ ਉਹ ਸਮੇਂ ਦੇ ਜਿਹੜੇ ਕਲਾਕਾਰ ਨੇ ਉਹ ਇੱਕ ਵਧੀਆ ਮੈਥਡ ਐਕਟਿੰਗ ਕਹਿ ਸਕਦੇ ਹਾਂ, ਇੱਕ ਨੈਚੁਰਲ ਐਕਟਿੰਗ ਹੈ ਉਹ ਦੇ ਨਾਲ ਲੋਕਾਂ ਦਾ ਦਿਲ ਜਿੱਤਦੇ ਸੀਗੇ। ਸੋ ਫਾਈਨਲੀ ਮੈਨੂੰ ਕੋਈ ਐਸਾ ਗੀਤ ਮਿਲਿਆ ਜੋ ਕਿ ਇਹਨਾਂ ਦੀ ਫਿਲਮਾਂ ਦੇ ਵਿੱਚੋਂ ਹੈ, ਸੋ ਮੈਂ ਉਹ ਗੀਤ ਵੀ ਸੁਣਾਂਗਾ। ਐਂਡ ਜਿਵੇਂ ਕਿ ਮੈਂ ਦੱਸਿਆ ਕਿ ਇਹ ਇੱਕ ਉਹ ਦੌਰ ਸੀ ਜਦੋਂ ਫਿਲਮਾਂ ਦੇ ਵਿੱਚ ਗਲੈਮਰ ਦਾ ਦੌਰ ਜਿਹੜਾ ਸ਼ੁਰੂ ਹੋ ਸਕਿਆ ਹੈ। ਲੋਕ ਜਿਹੜੇ ਨੇ ਗਲੈਮਰ ਨੂੰ ਇੱਕ ਵੱਖਰੇ ਡਰੈਸਿੰਗ ਸਟਾਈਲ ਦੇ ਨਾਲ, ਇੱਕ ਵੱਖਰੇ ਫੂੰ ਫਾਂ ਕਰਦੇ ਜਿਹੜਾ ਹੈ ਲੋਕ ਪਸੰਦ ਕਰ ਰਹੇ ਸੀਗੇ, ਪਰ ਇਸ ਸਭ ਦੇ ਵਿੱਚ ਕਾਮਨੀ ਜੀ ਆਪਣੀ ਮੈਂ ਕਹਾਂਗਾ ਕਿ ਬੜੇ ਪਿਆਰੇ ਜਿਹੇ ਲੁੱਕ ਦੇ ਨਾਲ ਜਾਂ ਫਿਰ ਇੱਕ ਸਿੰਪਲ ਲੁੱਕ ਦੇ ਨਾਲ, ਸਿੰਪਲ ਚੀਜ਼ਾਂ ਦੇ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਿੱਚ ਕਾਮਯਾਬ ਹੁੰਦੇ ਨੇ।

ਜਿਵੇਂ ਇਹਨਾਂ ਦੀ ਫਿਲਮੀ ਜ਼ਿੰਦਗੀ ਜਿਹੜੀ ਹੈ ਬੜੀ ਖੂਬਸੂਰਤ ਰਹੀ ਹੈ, ਉਸ ਦੇ ਉਲਟ ਕਾਮਨੀ ਕਦਮ ਜੀ ਹਮੇਸ਼ਾ ਸਾਦੇ ਅਤੇ ਸ਼ਾਂਤ ਸੁਭਾਅ ਦੇ ਆਪਣੀ ਰੀਅਲ ਲਾਈਫ 'ਚ ਦੱਸੇ ਜਾਂਦੇ ਨੇ। ਉਹ ਹਮੇਸ਼ਾ ਫਿਲਮੀ ਚਮਕ ਦਮਕ ਤੋਂ ਦੂਰ ਰਹਿਣਾ ਪਸੰਦ ਕਰਦੇ ਸੀ ਅਤੇ ਉਹਨਾਂ ਦਾ ਜ਼ਿਆਦਾ ਧਿਆਨ ਜਿਹੜਾ ਹੁੰਦਾ ਸੀ ਆਪਣੇ ਪਰਿਵਾਰ ਅਤੇ ਵਧੀਆ ਕੰਮ ਅਤੇ ਉਹਦੇ ਵੱਲ ਜ਼ਿਆਦਾ ਰਹਿੰਦਾ ਸੀਗਾ। ਇਹੀ ਕਾਰਨ ਹੈ ਕਿ ਉਹਨਾਂ ਨੂੰ ਸਾਥੀ ਕਲਾਕਾਰਾਂ ਵੱਲੋਂ ਵੀ ਨਾ ਬੜਾ ਸਤਿਕਾਰ ਮਿਲਦਾ ਸੀਗਾ। ਸਾਰੇ ਜਣੇ ਬਹੁਤ ਰਿਸਪੈਕਟ ਕਰਦੇ ਸਨ ਕਾਮਨੀ ਕਦਮ ਜੀ ਦੀ। ਸੋ ਕਾਮਨੀ ਕਦਮ ਨੇ ਸਾਬਤ ਕੀਤਾ ਕਿ ਇੱਕ ਕਲਾਕਾਰ ਦੀ ਨਾ ਅਸਲ ਪਛਾਣ ਉਸਦੀ ਅਦਾਕਾਰੀ ਹੁੰਦੀ ਹੈ, ਨਾ ਕਿ ਸਿਰਫ ਅਤੇ ਸਿਰਫ ਸ਼ੋਹਰਤ। ਅਤੇ ਉਹਨਾਂ ਨੇ ਦੋ ਭਾਸ਼ਾਵਾਂ ਦੇ ਵਿੱਚ ਇੱਕ ਮਜ਼ਬੂਤ ਜਿਹੜਾ ਪੁਲ ਜਿਹੜਾ ਬਣਾਇਆ ਅਤੇ ਜਿਹੜੇ ਮਰਾਠੀ ਦੇ ਵੀ ਜਿਹੜੇ ਦਰਸ਼ਕ ਸਨ ਉਹ ਜਦੋਂ ਉਹਨਾਂ ਦੀ ਹਿੰਦੀ ਦੀ ਫਿਲਮ ਵੀ ਜਦੋਂ ਆਉਂਦੀ ਸੀਗੀ ਤਾਂ ਉਹਨਾਂ ਨੂੰ ਵੀ ਓਨੇ ਹੀ ਪਿਆਰ ਨਾਲ ਦੇਖਦੇ ਸੀਗੇ। ਸੋ ਪ੍ਰੋਡਿਊਸਰ ਨੂੰ ਤਾਂ ਡਬਲ ਡਬਲ ਫਾਇਦਾ ਜਿਹੜਾ ਹੈ ਉਹ ਹੁੰਦਾ ਸੀ। ਸੋ ਕਾਮਨੀ ਕਦਮ ਨੇ ਆਪਣੇ ਕਿਰਦਾਰ ਦੇ ਨਾਲ ਅਸਲ ਅਸਲ ਕਿਰਦਾਰ ਯਾਨੀ ਕਿ ਅਸਲ ਲਾਈਫ ਵਿੱਚ ਜਿਵੇਂ ਦੇ ਸੀਗੇ ਉਹਦੇ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਮੋਇਆ। ਸੋ ਐਸੇ ਹੀ ਇੱਕ ਛੋਟੀ ਜਿਹੀ ਬਾਇਓਗ੍ਰਾਫੀ ਕਾਮਨੀ ਕਦਮ ਜੀ ਦੇ ਬਾਰੇ, ਜਿਨ੍ਹਾਂ ਦੀ ਅੱਜ ਡੈਥ ਐਨੀਵਰਸਰੀ ਹੈ, ਠੀਕ ਹੈ ਜੀ। ਸੋ ਇੱਕ ਹੋਰ ਗੀਤ ਅਸੀਂ ਇੰਜੋਏ ਕਰਦੇ ਹਾਂ ਜੋ ਕਿ ਇਹਨਾਂ ਦੀ ਇਸੇ ਹੀ ਫਿਲਮ ਦਾ ਹੈ, ਪਰ ਇੱਕ ਹੋਰ ਮੇਰੇ ਵਨ ਆਫ ਮਾਈ ਫੇਵਰੇਟ ਸਿੰਗਰ ਹੇਮੰਤ ਕੁਮਾਰ ਜੀ ਨੇ ਗਾਇਆ, ਹੇਮੰਤ ਦਾ ਨੇ ਗਾਇਆ। ਸੋ ਬੜਾ ਹੀ ਖੂਬਸੂਰਤ ਗੀਤ, ਗੀਤ ਦੇ ਬੋਲ ਨੇ ਨੈਣ ਸੇ ਨੈਣ।

ਜੇ ਦੋਸਤੋ ਇੰਜੋਏ ਕਰ ਰਹੇ ਪ੍ਰੋਗਰਾਮ ਫਿਲਮੀ ਦੁਨੀਆ ਐਂਡ ਫਿਲਮੀ ਦੁਨੀਆ ਵਿੱਚ ਅਸੀਂ ਹੁਣੇ ਗੱਲ ਕਰ ਰਹੇ ਸੀ ਕਾਮਨੀ ਕਦਮ ਜੀ ਦੇ ਬਾਰੇ। ਸੋ ਮੈਨੂੰ ਲੱਗਦਾ ਕਿ ਬਹੁਤ ਸਾਰੇ ਕਲਾਕਾਰੇ ਬਾਰੇ ਅਸੀਂ ਗੱਲ ਕਰ ਲਈਏ, ਹੁਣ ਜਿਹੜੀ ਸੈਲੀਬ੍ਰਿਟੀ ਬਾਰੇ ਅਸੀਂ ਗੱਲ ਕਰ ਰਹੇ ਹਾਂ ਉਹ ਪੰਜਾਬ ਦੇ ਨੇ, ਉਹ ਪੰਜਾਬ ਦੇ ਨੇ। ਪੰਜਾਬੀ ਫਿਲਮਾਂ ਦੇ ਵਿੱਚ ਤਾਂ ਉਹਨਾਂ ਨੇ ਸੋਹਣਾ ਕੰਮ ਕੀਤਾ ਹੀ ਹੈ, ਉਹਨਾਂ ਨੇ ਬਹੁਤ ਸਾਰੀਆਂ ਬਾਲੀਵੁੱਡ ਐਂਡ ਮੈਂ ਕੁਝ ਕੁ ਤੇਲਗੂ ਫਿਲਮ ਦੇ ਵਿੱਚ ਵੀ ਇਹਨਾਂ ਨੂੰ ਕੰਮ ਕੀਤੇ ਵੇਖਿਆ ਹੈ। ਮੈਂ ਥੋੜ੍ਹਾ ਜਿਹਾ ਤਾਂ ਹਾਸਾ ਨਿਕਲ ਗਿਆ ਕਿਉਂਕਿ ਪੰਜਾਬੀ ਐਕਟਰ ਜਾਂ ਐਕਟਰੈਸ ਜਿਹੜੇ ਕਿ ਠੇਠ ਪੰਜਾਬੀ ਹੋਣ ਅਤੇ ਉਹ ਹੋਰ ਤੀਸਰੀ ਕਿਸੇ ਲੈਂਗੁਏਜ ਦੇ ਵਿੱਚ ਕੰਮ ਕਰਨ ਤਾਂ ਕਿਆ ਹੀ ਪਤਾ। ਇਸ ਤੋਂ ਇਲਾਵਾ ਇਹਨਾਂ ਨੇ ਬਹੁਤ ਸਾਰੇ ਕੌਮੇਡੀ ਸ਼ੋਜ਼ ਕੀਤੇ ਨੇ, ਤੁਸੀਂ ਇਹਨਾਂ ਨੂੰ ਬਹੁਤ ਬਹੁਤ ਸਾਰੀ ਫਿਲਮਾਂ ਦੇ ਵਿੱਚ ਯਕੀਨਨ ਤੌਰ 'ਤੇ ਵੇਖਿਆ ਹੋਵੇਗਾ। ਸੋ ਐਸੀ ਕਲਾਕਾਰ ਜਿਸਨੇ ਪੰਜਾਬੀ ਫਿਲਮਾਂ, ਹਿੰਦੀ ਸਿਨੇਮਾ, ਟੈਲੀਵਿਜ਼ਨ ਤਿੰਨਾਂ ਹੀ ਖਿੱਤਿਆਂ ਦੇ ਵਿੱਚ, ਤਿੰਨੋਂ ਹੀ ਖੇਤਰਾਂ ਦੇ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ, ਆਪਣੀ ਬੇਮਿਸਾਲ ਕਾਮੇਡੀ, ਸ਼ਾਨਦਾਰ ਟਾਈਮਿੰਗ ਅਤੇ ਹਰ ਕਿਸਮ ਦੇ ਕਿਰਦਾਰ ਨੂੰ ਜ਼ਿੰਦਾ ਕਰ ਦੇਣ ਦੀ ਕਾਬਲੀਅਤ ਕਰਕੇ ਉਹ ਅੱਜ ਵੀ ਦਰਸ਼ਕਾਂ ਦੀਆਂ ਮਨਪਸੰਦ ਕਲਾਕਾਰਾਂ ਵਿੱਚੋਂ ਇੱਕ ਨੇ। ਸੋ ਮੇਰੀ ਮੁਰਾਦ ਨਾਮ ਉਪਾਸਨਾ ਸਿੰਘ। ਜੀ ਹਾਂ, ਉਪਾਸਨਾ, ਉਪਾਸਨਾ ਜੀ ਦਾ ਜਨਮ ਯਾਨੀ ਕਿ ਅੱਜ ਦੇ ਦਿਨ ਹੀ 29 ਜੂਨ 1975 ਨੂੰ ਪੰਜਾਬ ਦੇ ਹੁਸ਼ਿਆਰਪੁਰ ਵਿੱਚ ਹੋਇਆ। ਕਿਆ ਬਾਤ ਹੈ ਜੀ, ਹੁਸ਼ਿਆਰਪੁਰ ਦਾ ਨਾਮ ਹੋਰ ਰੋਸ਼ਨ ਕੀਤਾ ਉਪਾਸਨਾ ਜੀ ਨੇ। ਅਤੇ ਬਚਪਨ ਤੋਂ ਹੀ ਉਹਨਾਂ ਨੂੰ ਅਦਾਕਾਰੀ ਅਤੇ ਮੰਚ ਨਾਲ ਬਹੁਤ ਲਗਾਅ ਸੀ। ਸਕੂਲ ਅਤੇ ਕਾਲਜ ਦੇ ਸਮਾਗਮਾਂ ਵਿੱਚ ਉਹ ਹਮੇਸ਼ਾ ਨਾਟਕਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦਾ ਹਿੱਸਾ ਬਣਦੇ ਰਹੇ। ਪਰਿਵਾਰ ਵੱਲੋਂ ਵੀ ਉਹਨਾਂ ਨੂੰ ਆਪਣੀ ਕਲਾ ਨੂੰ ਅੱਗੇ ਵਧਾਉਣ ਦੇ ਲਈ ਪੂਰਾ ਸਹਿਯੋਗ ਮਿਲਿਆ। ਇਹੀ ਕਾਰਨ ਹੈ ਕਿ ਉਹਨਾਂ ਨੇ ਛੋਟੀ ਉਮਰ ਦੇ ਵਿੱਚ ਹੀ ਅਦਾਕਾਰੀ ਨੂੰ ਆਪਣਾ ਕਰੀਅਰ ਬਣਾਉਣ ਦਾ ਫੈਸਲਾ ਜਿਹੜਾ ਹੈ ਕਰ ਲਿਆ। ਸੋ ਇੱਕ ਮੈਂ ਗਾਣਾ ਪਲੇ ਕਰਨ ਜਾ ਰਿਹਾ, ਬੜੀ ਖੂਬਸੂਰਤ ਫਿਲਮ ਸੀ ਅਨਿਲ ਕਪੂਰ ਜੀ ਦੀ ਜੁਦਾਈ, ਜਿਸ ਦੇ ਵਿੱਚ ਤੁਸੀਂ ਇਹਨਾਂ ਨੂੰ ਜ਼ਰੂਰ ਵੇਖਿਆ ਹੋਵੇਗਾ। ਸੋ ਗੀਤ ਮੁਝੇ ਪਿਆਰ ਹੁਆ ਅੱਲਾ ਮੀਆਂ।

ਜੀ, ਬਾਕੀ ਉਪਾਸਨਾ ਵੀ ਹੌਲੀ ਹੌਲੀ ਬੜੇ ਲੋਕਾਂ ਦੀ ਜਾਨ ਹੀ ਬਣ ਗਈ ਸੀ, ਕਿਉਂਕਿ ਜਦੋਂ ਹਰ ਥਾਂ 'ਤੇ ਉਪਾਸਨਾ ਦੀ ਐਕਟਿੰਗ ਦੇ ਨਾਲ, ਉਹਨਾਂ ਦੇ ਡਾਇਲੋਗਸ ਦੇ ਨਾਲ ਜਦੋਂ ਲੋਕਾਂ ਦਾ ਮੋਹ ਲੈਂਦੇ ਸੀ ਮਨ, ਤਾਂ ਬਾਕੀ ਫਿਰ ਜਾਨ ਤਾਂ ਬਣ ਹੀ ਜਾਂਦੇ ਸੀ। ਸੋ ਉਪਾਸਨਾ ਜੀ ਨੇ ਬੋਲੀਵੁੱਡ ਦੇ ਬਾਅਦ ਫਿਰ ਬੋਲੀਵੁੱਡ ਵਿੱਚ ਵੀ, ਯਾਨੀ ਕਿ ਪੰਜਾਬੀ ਫਿਲਮਾਂ ਦੇ ਵਿੱਚ ਵੀ ਆਪਣੀ ਐਕਟਿੰਗ ਦਾ ਮੈਂ ਕਹਾਂਗੀ ਲੋਹਾ ਮਨਵਾਇਆ, ਅਤੇ ਲੋਕਾਂ ਨੇ ਉੱਥੇ ਵੀ ਕਾਫੀ ਪਸੰਦ ਕੀਤਾ। ਵਿੱਚ ਵਿੱਚ ਕੁਝ ਕੁ ਥਾਵਾਂ 'ਤੇ ਉਹਨਾਂ ਨੂੰ ਕਾਫੀ ਗੰਭੀਰ, ਕਾਫੀ ਸੀਰੀਅਸ ਜਿਹੜਾ ਕਿਰਦਾਰ ਹੈ ਉਹ ਕਰਨ ਦਾ ਮੌਕਾ ਵੀ ਮਿਲਿਆ, ਪਰ ਉੱਥੇ ਵੀ ਉਪਾਸਨਾ ਨੇ ਦੱਸ ਦਿੱਤਾ ਕਿ ਉਹਨਾਂ ਨੂੰ ਸਿਰਫ ਹਸਾਉਣਾ ਨਹੀਂ ਆਉਂਦਾ, ਉਹਨਾਂ ਨੂੰ ਐਕਟਿੰਗ ਕਰਨੀ ਆਉਂਦੀ ਹੈ। ਅਤੇ ਐਕਟਿੰਗ ਚਾਹੇ ਹਸਾਉਣ ਦੇ ਕਿਰਦਾਰ ਦੀ ਹੋਵੇ, ਚਾਹੇ ਸੀਰੀਅਸ ਕਿਸੇ ਕਿਰਦਾਰ ਦੀ ਹੋਵੇ, ਉਹ ਬਖੂਬੀ ਨਿਭਾਉਣਾ ਜਾਣਦੇ ਨੇ। ਇਸ ਤੋਂ ਇਲਾਵਾ ਜੋ ਗੱਲਾਂ ਇਹਨਾਂ ਦੀ ਖਾਸ ਲਿਖੀਆਂ ਜਾਂਦੀਆਂ ਨੇ ਕਿ ਇਹ ਨਾ ਹਮੇਸ਼ਾ ਹੀ ਮਤਲਬ ਜੋ ਵੀ ਸਕ੍ਰਿਪਟ ਨੂੰ ਫੋਲੋ ਤਾਂ ਚਲੋ ਕਰਦੇ ਨੇ ਫਿਲਮਾਂ ਦੇ ਵਿੱਚ, ਪਰ ਨਾਟਕਾਂ ਦੇ ਵਿੱਚ ਕਹਿੰਦੇ ਕਾਫੀ ਵਾਰ ਇਹ ਅਨਸਕ੍ਰਿਪਟਡ ਹੀ ਕਰ ਲੈਂਦੇ ਸੀ, ਕਿਉਂਕਿ ਇਹ ਔਨ ਦੀ ਸਪੋਰਟ, ਯਾਨੀ ਕਿ ਸਪੋਂਟੇਨੀਅਸ ਜਿਹੜੇ ਆਨਸਰ ਨੇ ਉਹ ਬਹੁਤ ਵਧੀਆ ਦੇ ਦਿੰਦੇ ਸੀ, ਤਾਂ ਕਰਕੇ ਲੋਕ ਜਿਹੜੇ ਨੇ ਉਹਨਾਂ ਦੇ ਇਸ ਅੰਦਾਜ਼ ਨੂੰ ਵੀ ਖੂਬ ਪਸੰਦ ਕਰਦੇ ਨੇ। ਚਲੋ ਜੀ, ਅੱਜ ਹੈ ਇਹਨਾਂ ਦਾ ਬਰਥਡੇ, ਸੋ ਉਪਾਸਨਾ ਜੀ ਨੂੰ ਸਾਡੇ ਵੱਲੋਂ ਆਕਾਸ਼

ਮਣੀ ਜਲੰਧਰ ਵੱਲੋਂ ਜਨਮ ਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ, ਅਤੇ ਅਸੀਂ ਹਜੇ ਵੀ ਇਹੀ ਉਮੀਦ ਕਰ ਰਹੇ ਹਾਂ ਕਿ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਕੁਝ ਐਸੇ ਕਿਰਦਾਰ ਜਾਂ ਕੁਝ ਐਸੀ ਫਿਲਮਾਂ ਦੇ ਵਿੱਚ ਆਪਣੇ ਕੁਛ ਐਕਟਿੰਗ ਦੇ ਨਮੂਨੇ ਪੇਸ਼ ਕਰੋ, ਤਾਂ ਜੋ ਅਸੀਂ ਹੋਰ ਵੀ ਜ਼ਿਆਦਾ ਐਂਟਰਟੇਨ ਹੁੰਦੇ ਰਹੀਏ ਅਤੇ ਤੁਹਾਨੂੰ ਇੱਦਾਂ ਹੀ ਪਿਆਰ ਕਰਦੇ ਰਹੀਏ। ਸੋ ਜੀ ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ ਫਿਲਮੀ ਦੁਨੀਆ, ਜਿਸ ਦੇ ਵਿੱਚ ਮੈਂ 4 ਤੋਂ 5 ਕਲਾਕਾਰ, ਜੀਵਨ ਕਲਾ ਜੀ, ਗੋਹਰ ਕਾਨਪੁਰੀ ਜੀ, ਕਾਮਨੀ ਕਦਮ ਜੀ ਅਤੇ ਉਪਾਸਨਾ ਸਿੰਘ ਜੀ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਉਮੀਦ ਕਰਦਾ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਲਓ ਜੀ ਹੁਣ ਇੰਜੋਏ ਕਰਦੇ ਹਾਂ ਪ੍ਰੋਗਰਾਮ ਦਾ ਆਖਰੀ ਗੀਤ। ਜਾਣਾ ਕਿਤੇ ਨਹੀਂ, ਠੀਕ 8 ਵਜੇ ਪ੍ਰੋਗਰਾਮ, ਜਿਹੜਾ ਅਗਲਾ ਪ੍ਰੋਗਰਾਮ ਹੈ ਮਸਾਲਾ ਮਿਕਸ, ਉਹ ਲੈ ਕੇ ਮੈਂ ਬਿਲਕੁਲ ਤਿਆਰ ਹਾਂ। ਸੋ ਇਸ ਕਾਰਨ ਤੋਂ ਉਸ ਪਰ ਮਿਲਦੇ ਹਾਂ ਪ੍ਰੋਗਰਾਮ ਮਸਾਲਾ ਮਿਕਸ ਵਿੱਚ।

ਦੇਖੋ ਜੀ, ਗਾਣੇ ਤੋਂ ਵੀ ਤੁਹਾਨੂੰ ਥੋੜ੍ਹਾ ਐਟੀਟਿਊਡ ਪਤਾ ਲੱਗ ਗਿਆ ਕਿ ਅੱਜ ਕੱਲ੍ਹ ਕੁੜੀਆਂ ਥੋੜ੍ਹੀਆਂ ਨਾ ਮਸਤ ਹੈਗੀਆਂ, ਕੁੜੀਆਂ ਨੂੰ ਅੱਜ ਕੱਲ੍ਹ ਮਤਲਬ ਕਹਿ ਲਓ ਕਿ ਉਹਨਾਂ ਨੂੰ ਹੱਕ ਮਿਲ ਗਿਆ ਹੈ, ਜਾਂ ਫਿਰ ਕਹਿ ਲਓ ਕਿ ਕੁੜੀਆਂ ਅੱਜ ਕੱਲ੍ਹ ਬੋਲਡ ਹੋ ਚੁੱਕੀਆਂ ਨੇ, ਪਰ ਜੋ ਵੀ ਹੈ, ਪਰ ਕਾਫੀ ਕਾਫੀ ਥਾਵਾਂ 'ਤੇ ਨਾ ਉਹ ਚੀਜ਼ ਚੰਗੀ ਵੀ ਲੱਗਦੀ ਹੈ, ਪਰ ਕਾਫੀ ਥਾਵਾਂ 'ਤੇ ਨਾ ਫਿਰ ਚੀਜ਼ਾਂ 'ਤੇ ਮਨ 'ਤੇ ਸਵਾਲ ਵੀ ਆਉਂਦਾ ਕਿ ਇਹ ਚੀਜ਼ ਜਾਇਜ਼ ਸੀ, ਜਾਂ ਫਿਰ ਕੀ ਇਸ ਮੂਮੈਂਟ 'ਤੇ ਗੱਲ ਰੋਕੀ ਜਾ ਸਕਦੀ ਸੀ, ਕਿਸੇ ਹੋਰ ਟਾਈਮ ਕੀਤੀ ਜਾ ਸਕਦੀ ਸੀ। ਚਲੋ ਮੈਂ ਬਹੁਤੀਆਂ ਬੁਝਾਰਤਾਂ ਨਹੀਂ ਪਾਉਂਦਾ, ਮੈਂ ਗੱਲ ਕਰਨ ਜਾ ਰਿਹਾ ਉੱਤਰ ਪ੍ਰਦੇਸ਼ ਦੇ ਵਿੱਚ ਹੋਇਆ ਕਿ ਉੱਤਰ ਪ੍ਰਦੇਸ਼ ਦੇ ਔਰੇਆ ਦੇ ਵਿੱਚ ਜੈਮਾਲਾ ਦੇ ਦੌਰਾਨ, ਯਾਨੀ ਕਿ ਵਿਆਹ ਤੋਂ ਬਾਅਦ, ਮਤਲਬ ਆਲਮੋਸਟ ਆਲਮੋਸਟ ਵਿਆਹ ਹੋ ਹੀ ਨਹੀਂ ਲੱਗਾ ਸੀਗਾ, ਅਤੇ ਜਦੋਂ ਜੈਮਾਲਾ ਪਾਉਣ ਲੱਗਦੇ ਨੇ ਅਤੇ ਅਚਾਨਕ ਕੁੜੀ ਕਹਿੰਦੀ ਹੈ, ਇਹ ਤਾਂ ਦੁਬਲਾ ਪਤਲਾ ਹੀ ਬੜਾ, ਇਹ ਤਾਂ ਸੁੱਕੀ ਹੱਡੀ ਹੈ, ਮੈਂ ਨਹੀਂ ਕਰਦੀ ਇਹਦੇ ਨਾਲ ਵਿਆਹ, ਸਾਈਲੈਂਟ ਹੋ ਗਈ ਨਾ, ਇੱਦਾਂ ਹੀ ਪੂਰਾ ਸਾਈਲੈਂਟ ਵਾਲਾ ਮਾਹੌਲ ਹੋ ਗਿਆ ਸੀਗਾ। ਲੋਕ ਆਹ ਬੜੇ ਡਰ ਜੇ ਗਏ ਕਿ ਬਈ ਆਹ ਕਿਹੜੀ ਗੱਲ ਹੋ ਗਈ, ਆਹ ਗੱਲ ਜਿਹੜੀ ਕੁੜੀ ਨੇ ਕਿੱਥੋਂ ਕਿਵੇਂ ਕਿੱਦਾਂ ਆਖ ਦਿੱਤੀ। ਬਟ ਜੇ ਕੁੜੀ ਨੇ ਆਖ ਦਿੱਤੀ ਹੈ, ਹੁਣ ਜ਼ਬਰਦਸਤੀ ਵਿਆਹ ਥੋੜ੍ਹੀ ਹੋ ਸਕਦਾ ਸੀਗਾ। ਉਸ ਤੋਂ ਬਾਅਦ ਜੀ ਕੁੜੀ ਦੇ ਭਰਾ ਅਤੇ ਮੁੰਡੇ ਦੇ ਭਰਾ ਵੀ ਸਾਰੇ ਆਮਣੇ ਸਾਹਮਣੇ ਆ ਗਏ, ਵੀ ਭਰਾ ਭਰਾ ਜਦੋਂ ਸਾਹਮਣੇ ਸਾਹਮਣੇ ਹੋ ਗਏ ਤੇ ਭਰਾ ਭਰਾ ਨੇ ਭਰਾ ਭਰਾ ਵਾਲੀ ਗੱਲ ਨਹੀਂ ਕੀਤੀ, ਉਹਨਾਂ ਨੇ ਫਿਰ ਉਹਨਾਂ ਨੇ ਕੁੱਟਮਾਰ ਕੀਤੀ ਅਤੇ ਫਿਰ ਓਬਵੀਅਸਲੀ ਫਿਰ ਜਿਹੜੀ ਬਰਾਤ ਹੈ ਜਿਹੜੀ ਹੈ ਉਹ ਖਾਲੀ ਵਾਪਸ ਜਾਂਦੀ ਹੈ। ਬਤਾਓ ਭਈਆ ਕਿਆ ਹੋ ਰਹਾ ਹੈ ਦੇਸ਼ ਮੇਂ, ਸਾਨੀ ਕਰਨੇ ਨਿਕਲੇ ਥੇ, ਲੜਕਾ ਦੁਬਲਾ ਨਿਕਲਾ, ਪਰ ਬਹਿਨ ਮੁਝੇ ਯੇ ਬਤਾ ਕਿ ਤੁਮਨੇ ਕਿਆ ਸਿਰਫ ਉਸੀ ਟਾਈਮ ਲੜਕਾ ਦੇਖਾ ਥਾ, ਉਸਸੇ ਪਹਿਲੇ ਫੋਟੋ ਮੇਂ ਦੇਖਾ ਹੋਗਾ, ਸਗਾਈ ਹੋਈ ਹੋਗੀ, ਤਬ ਕਹਾਂ ਸੀ ਤੁਮਾਰੀ ਆਂਖੇ। ਇਹ ਤਾਂ ਬਾਨੇਬਾਜ਼ੀ ਲੱਗ ਰਹੀ ਹੈ। ਖੈਰ ਇਹ ਹੈ ਜੀ ਖਬਰ ਸਾਡੀ ਹਟ ਕੇ, ਜੋ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਜੀ ਪ੍ਰੋਗਰਾਮ ਮਸਾਲਾ ਮਿਕਸ ਵਿੱਚ ਮਿਕਸ ਦੀਆਂ ਗੱਲਾਂ ਸੁਣਾਉਂਦੀਆਂ। ਸੋ ਥੋੜ੍ਹਾ ਜਿਹਾ ਗਾਣਾ ਗਾਣ ਤੋਂ ਬਾਅਦ ਇੱਕ ਉਹਦੀ ਹੋਰ ਗੱਲ, ਬਾਕੀ ਮੈਂ ਉਡੀਕ ਕਰ ਰਿਹਾ ਕੋਈ ਦੋ ਤਿੰਨ ਐਸੇ ਸੱਜਣ ਮੈਨੂੰ ਦੱਸ ਦੇਣ ਕਿ ਜਿਹੜਾ ਇਹ ਮੰਡੀ ਆ ਜਾਂਦਾ, ਮੰਡੀ ਕਿਉਂ ਆਉਂਦਾ।

0: ਜੀ ਰਾਤ ਦੇ ਵੱਜ ਕੇ ਨੇ 8:12 8:36 ਲਓ ਜੀ ਸੋਮਵਾਰ ਤਾਂ ਹੁਣ ਖਤਮ ਹੋਣ 'ਤੇ ਵੀ ਆ ਗਿਆ। ਵੈਸੇ ਨਾ ਚਲੋ ਠੀਕ ਹੈ, ਸੋਮਵਾਰ ਬੀਤ ਗਿਆ, ਪਰ ਮੈਨੂੰ ਪਤਾ ਜਾਂ ਮੇਰੇ ਬਹੁਤ ਸਾਰੇ ਐਸੇ ਦੋਸਤ ਨੇ ਜੋ ਸਟੂਡੈਂਟਸ ਨੇ ਮੰਡੇ ਤੇ ਨਾ ਨਾ ਉਹਨਾਂ ਦੇ ਅੰਦਰ ਇੱਕ ਵੱਖਰਾ ਜਿਹਾ ਗੁੱਸਾ ਜਿਹਾ ਆ ਜਾਂਦਾ। ਚਲੋ ਦੇਖਦੇ ਹਾਂ ਜਿਹੜੇ ਅਗਲੇ ਦੋਸਤ ਜੁੜੇ ਨੇ ਉਹ ਕੀ ਕਹਿਣਾ ਚਾਹੁੰਦੇ ਨੇ। ਹੈਲੋ,
1: ਦੇਖੋ, ਹੈਲੋ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਸਾਹਿਬ ਗੱਲ ਕਰ ਰਹੇ ਨੇ?
1: ਅਸੀਂ ਸੁੱਖਾ ਬੋਲਦੇ ਸੀ ਜੀ, ਰਵੀਦਾਸ ਚੌਂਕ ਤੋਂ।
0: ਸੁੱਕਾ ਜੀ, ਕੱਲੀ ਸੁੱਕੀ ਸੁੱਕੀ ਗੱਲ ਕਰਦੇ ਪਏ, ਥੋੜੇ ਗਿੱਲੇ ਗਿੱਲੇ ਹੋ ਕੇ ਗੱਲ ਕਰੋ। ਨਹੀਂ ਗਿੱਲੇ ਮਤਲਬ, ਕਹਿੰਦਾ ਮਤਲਬ ਕਿ ਪਸੀਨੇ ਨਾਲ ਗਿੱਲੇ ਹੋ ਕਿ ਮੌਸਮ ਠੀਕ ਹੈ? ਠੀਕ ਹੈ ਸੁੱਕਾ ਜੀ, ਆਪਾਂ ਪਹਿਲੀ ਵਾਰੀ ਗੱਲ ਕਰ ਰਹੇ ਹੈ ਨਾ
1: ਜੀ।
0: ਸੁੱਕਾ ਜੀ, ਕੰਮਕਾਜ ਕੀ ਕਰਦੇ ਹੋ?
1: ਆਪਾਂ ਫੋਲਡਿੰਗ ਬਣਾਉਂਦੇ ਹਾਂ ਜੀ।
0: ਅੱਛਾ, ਫੋਲਡਿੰਗ ਬਣਾਉਂਦੇ ਹੋ, ਸਹੀ ਹੈ। ਅਤੇ ਉਹਦਾ ਫਿਰ ਅਗਲਾ ਹਿੱਸਾ ਜਿਹੜਾ ਹੈ, ਦੂਜੇ ਜਿਹੜੇ ਜਿਹੜੇ ਕਾਰੀਗਰ ਕੰਮ ਕਰਦੇ ਨੇ ਉਹ ਉਸ ਨੂੰ ਬੈੱਡ ਬਣਾ ਕੇ ਵੇਚਦੇ ਨੇ, ਹੈ ਨਾ?
1: ਹਾਂਜੀ, ਉਹ ਬੁਣਦੇ ਆ।
0: ਹਾਂ, ਬੁਣਦੇ ਨੇ। ਅੱਛਾ, ਮਤਲਬ ਪਹਿਲਾਂ ਤਾਂ ਵੈਸੇ ਹੀ ਮੈਂ ਥੋੜ੍ਹੇ ਕੰਮ ਦੇ ਮੁਤਲਕ ਗੱਲ ਕਰਾਂ, ਬਾਅਦ 'ਚ ਫਿਰ ਜਿਹੜਾ ਮੇਰਾ ਅੱਜ ਦਾ ਸਵਾਲ ਹੈ ਮੈਂ ਉਹਦੇ 'ਤੇ ਵੀ ਜਵਾਬ ਲਵਾਂਗਾ। ਜਿੱਦਾਂ ਅੱਜ ਕੱਲ੍ਹ ਟਰੈਂਡ ਕਾਫੀ ਚੇਂਜ ਹੋ ਰਿਹਾ ਲੋਕਾਂ ਦਾ, ਕੀ ਫੋਲਡਿੰਗ ਦੀ ਡਿਮਾਂਡ ਘਟੀ ਹੈ ਜਾਂ ਵਧੀ ਹੈ?
1: ਫੋਲਡਿੰਗ ਦੀ ਡਿਮਾਂਡ ਜੀ ਵਧੀ ਹੈ ਜੀ,
0: ਵਧੀਆ।
1: ਕਿਉਂਕਿ ਭਈਆ ਜਿਹੜਾ ਹੈ ਨਾ ਬਿਹਾਰ ਤੋਂ ਬੜਾ ਰਿਹਾ ਜੀ, ਉਹ ਫੋਲਡਿੰਗ ਹੀ ਖਰੀਦਦਾ ਸਿਰਫ।
0: ਓਕੇ, ਚਲੋ ਠੀਕ ਹੈ। ਅੱਛਾ, ਹੁਣ ਆਪਾਂ ਅਗਲੀ ਗੱਲ ਜਿਹੜੀ ਹੈ ਕਰਦੇ ਹਾਂ ਕਿ ਸੋਮਵਾਰ ਦੀ ਗੱਲ ਕਰਦੇ ਹਾਂ। ਤੁਸੀਂ ਜਦੋਂ ਛੋਟੇ ਹੁੰਦੇ ਤੁਸੀਂ ਵੀ ਸੋਮਵਾਰ ਨੂੰ ਇੰਨੀ ਹੀ ਨਫ਼ਰਤ ਜਾਂ ਗੁੱਸੇ ਨਾਲ ਵੇਖਦੇ ਹੋਣੇ ਕਿ ਯਾਰ ਛੁੱਟੀਆਂ ਚੰਗੀਆਂ ਭਲੀਆਂ ਸੀਗੀਆਂ, ਹੁਣ ਸੋਮਵਾਰ ਕਾਹਤੋਂ ਆ ਗਿਆ? ਤੁਹਾਡੇ ਲਈ ਸੋਮਵਾਰ ਕੀ ਹੁੰਦਾ ਹੈ? ਤੁਸੀਂ ਤਾਂ ਬਿਜ਼ਨਸਮੈਨ ਹੋ
1: ਜੀ। ਸੋਮਵਾਰ 90% ਸਾਰਿਆਂ ਵਾਸਤੇ ਹੀ ਮਤਲਬ ਗੁੱਸੇ ਦਾ ਭਰਿਆ ਹੁੰਦਾ ਜੀ,
0: ਕਿਉਂਕਿ ਸਾਰੇ ਸੋਮਵਾਰ ਜਾਵਾਂਗੇ, ਦਿਹਾੜੀ ਪਾਵਾਂਗੇ, ਇੰਨੇ ਮੰਜੇ ਵੇਚਾਂਗੇ, ਮਜੇ ਰਵਾਂਗੇ।
1: ਜਿੰਨਾ ਮਰਜ਼ੀ ਕੋਈ ਫ੍ਰੀ ਕੰਮ ਕਿਉਂ ਨਾ ਕਰਨ ਵਾਲਾ ਹੋਵੇ, ਬਿਲਕੁਲ, ਜਿਹਦੀ ਆਪਣੀ ਦੁਕਾਨ ਕਿਉਂ ਨਾ ਹੋਵੇ, ਉਹਨੂੰ ਵੀ ਗੁੱਸਾ ਚੜਦਾ ਜੀ, ਦੇਖੋ ਜੀ ਅੱਜ ਮੈਨੂੰ ਫੇਰ ਜਾਣਾ ਪੈਣਾ ਜੀ ਦੁਕਾਨ ਤੇ।
0: ਠੀਕ ਹੈ, ਠੀਕ ਹੈ, ਠੀਕ ਹੈ। ਥੈਂਕ ਯੂ ਸੁੱਕਾ ਜੀ, ਤੁਸੀਂ ਸੁੱਕਾ ਨੇ ਪੂਰਾ ਪੂਰਾ ਗਿੱਲਾ ਕਰਤਾ ਸਾਰਿਆਂ ਨੂੰ ਆਪਣੀ ਗੱਲਾਂ ਨਾਲ। ਥੈਂਕ ਯੂ ਸੋ ਮਚ ਜੀ, ਬਹੁਤ ਬਹੁਤ ਧੰਨਵਾਦ। ਲੋ ਜੀ, ਮੈਨੂੰ ਲੱਗਦਾ ਸੀ ਸਿਰਫ ਮੈਂ ਹੀ ਐਸੀ ਸੋਚ ਵਾਲਾ, ਲੋਕੀ ਵੀ ਇਹੀ ਕਹਿੰਦੇ ਨੇ। ਅੱਗੇ ਕੋਲ ਥੋੜ੍ਹੀ ਜਿਹੀ ਮੈਂ ਦੋ ਤਿੰਨ ਗਾਣੇ ਤੋਂ ਬਾਅਦ ਲਵਾਂਗਾ, ਉਸ ਤੋਂ ਵਿਚਕਾਰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ, ਬੜੀਆਂ ਫਨੀ ਫਨੀ ਗੱਲਾਂ ਨੇ। ਅਗਲੀ ਗੱਲ ਤਾਂ ਬਾਹਲੀ ਫਨੀ ਹੈ, ਗਾਣਾ ਗਾਣਾ ਸੁਣ ਕੇ ਉਹ ਭੇਜ ਦੱਸਾਂ ਤੁਹਾਨੂੰ ਮੈਂ।

ਲਓ ਜੀ, ਵਾਪਸ ਤੁਸੀਂ ਆ ਗਏ ਹੋ। ਐਂਡ ਜਿਹੜੀ ਮੈਂ ਹੁਣ ਖਬਰ ਸੁਣਾ ਜਾ ਰਿਹਾ, ਇਟਸ ਵੈਰੀ ਵੈਰੀ ਫਨੀ ਗਾਈਸ, ਵੈਰੀ ਫਨੀ। ਸੋ ਇਹ ਖਬਰ ਨਾ, ਮੈਂ ਕੱਲ੍ਹ ਪਰਸੋਂ ਆਪਣਾ ਜਦੋਂ ਫੋਨ ਸਕਰੋਲ ਕਰ ਰਿਹਾ ਸੀਗਾ, ਅਤੇ ਮੈਂ ਨਾ ਬਹੁਤ ਸਾਰੀਆਂ ਜਿਹੜੀਆਂ ਨਿਊਜ਼ ਏਜੰਸੀਸ ਨੇ ਉਹਨਾਂ ਨੂੰ ਸਬਸਕ੍ਰਾਈਬ ਕੀਤਾ ਹੋਇਆ, ਅਤੇ ਮੇਰੇ ਫੋਨ ਦੀ ਨੋਟੀਫਿਕੇਸ਼ਨ ਵਿੱਚ ਖਬਰਾਂ ਆਉਂਦੀਆਂ ਰਹਿੰਦੀਆਂ ਇੱਦਾਂ ਦੀਆਂ। ਪਰ ਜਦੋਂ ਆਹ ਵਾਲੀ ਆਈ ਤਾਂ ਮੈਂ ਪਹਿਲਾਂ ਤਾਂ ਹੈਰਾਨ ਹੋਇਆ ਕਿ ਹੈ ਇਹ ਸੱਚੀ ਹੋ ਰਿਹਾ। ਅਤੇ ਹੁਣ ਮੈਂ ਅਲੱਗ ਅਲੱਗ ਐਂਗਲ ਤੋਂ ਖਬਰ ਨੂੰ ਉਹਦਾ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕਰ ਰਿਹਾ, ਤੁਸੀਂ ਵੀ ਕਰਿਓ ਮੇਰੇ ਨਾਲ, ਤੁਹਾਨੂੰ ਚੰਗਾ ਹਾਸਾ ਵੀ ਆਏਗਾ। ਸੋ ਗੱਲ ਕਰ ਰਿਹਾ ਮੈਂ ਮੈਕਸੀਕੋ ਦੀ। ਮੈਕਸੀਕੋ ਦੇ ਇੱਕ ਜ਼ੈਲਿਸਕੋ ਇੱਕ ਸਟੇਟ ਹੈ ਉਹਨਾਂ ਦੀ, ਉੱਥੇ ਨਾ ਅੱਗੋਂ ਉਹ ਸ਼ਹਿਰ ਦਾ ਨਾਮ ਹੈਗਾ ਲਾਗੋਸ ਡੀ ਮੋਰੇਨਾ, ਠੀਕ ਆ, ਲਾਗੋਸ ਡੀ ਮੋਰੇਨਾ ਸ਼ਹਿਰ ਦਾ ਨਾਮ ਹੈ ਸਾਹਿਬ ਜੀ। ਉਸ ਸ਼ਹਿਰ ਮੇਂ ਹੋ ਕੇ ਰਹਾ ਥਾ ਚੋਰੀਆਂ, ਮਤਲਬ ਕਿ ਉੱਥੇ ਵੀ ਹੋ ਰਹੀਆਂ ਸੀ ਕਹਿਣ ਦਾ ਭਾਵ। ਸੋ ਉੱਥੇ ਚੋਰੀਆਂ ਹੋ ਰਹੀਆਂ ਸੀ, ਉੱਥੇ ਹੋ ਰਹੀਆਂ ਸੀ ਬਾਈਕ ਚੋਰੀ ਹੋ ਰਹੀ ਸੀ, ਅਤੇ ਬਾਈਕ ਚੋਰੀ ਹੋ ਰਹੀ ਸੀ, ਪੁਲਿਸ ਸ਼ਾਇਦ ਕੁਝ ਨਹੀਂ ਕਰ ਰਹੀ ਹੋਵੇਗੀ ਉੱਥੇ ਵੀ। ਐਂਡ ਫਿਰ ਕੀ ਕੀਤਾ, ਇੱਕ ਬੈਟਮੈਨ ਜਿਹਾ ਬਣਿਆ, ਯਾਨੀ ਕਿ ਇੱਕ ਐਸਾ ਕਿਰਦਾਰ ਬਣਿਆ, ਇੱਕ ਐਸਾ ਇਨਸਾਨ ਜਿਹੜਾ ਕਿ ਹਜੇ ਤੱਕ ਸਾਹਮਣੇ ਨਹੀਂ ਆਇਆ, ਉਹ ਕੀ ਕਰ ਰਿਹਾ, ਰਾਤ ਨੂੰ ਉਹਨਾਂ ਚੋਰਾਂ ਨੂੰ ਫੜ ਕੇ ਚੰਗਾ ਕੁੱਟਦਾ, ਫਿਰ ਇੱਕ ਪਬਲਿਕ ਪਲੇਸ 'ਤੇ ਇੱਕ ਖੰਭੇ ਦੇ ਨਾਲ ਉਸਨੂੰ ਬੰਨ ਦੇ ਰਿਹਾ ਹੈ। ਜੀ ਹਾਂ, ਬੰਨ ਦਿੰਦਾ ਹੈ। ਚੰਗੀ, ਮਤਲਬ ਮੇਰੇ ਸਾਹਮਣੇ ਤਾਂ ਫੋਟੋਜ਼ ਵੀ ਹੈ, ਮੈਂ ਦੇਖ ਵੀ ਪਾ ਰਿਹਾ ਵਾਂ, ਚੰਗੀ ਟੇਪਾਂ ਦੇ ਨਾਲ ਨਾਲ ਜਿਹੜੇ ਚੋਰ ਨੇ ਉਹਨਾਂ ਨੂੰ ਬੰਨ ਦਿੰਦਾ, ਉਹਨਾਂ ਦੇ ਮੂੰਹ 'ਤੇ ਚੇਪੀ ਟੇਪੀ ਵੀ ਜਿਹੜੀ ਹੈ ਲਗਾ ਦਿੰਦਾ, ਐਂਡ ਉੱਪਰ ਲਿਖ ਦਿੰਦਾ ਚੋਰ, ਅਤੇ ਨਾਲ ਉਹ ਨਾਲ ਜਿਹੜੀ ਚੋਰੀ ਕੀਤੀ ਹੋਈ ਬਾਈਕ ਹੈ ਉਹ ਵੀ ਨਾਲ ਖੜੀ ਕਰ ਦਿੰਦਾ। ਸੋ ਮੈਂ ਦੱਸ ਦੇਵਾਂ ਕਿ ਪਿਛਲੇ 10 ਦਿਨਾਂ ਦੇ ਵਿੱਚ ਘੱਟੋ ਘੱਟ 5 ਮਾਮਲੇ ਐਸੇ ਜਿਹੜੇ ਨੇ ਸਾਹਮਣੇ ਆ ਚੁੱਕੇ ਨੇ। ਤੁਸੀਂ ਤਾਂ ਕਹੋਗੇ ਬਹੁਤ ਵਧੀਆ ਗੱਲ ਆ, ਇਹ ਤਾਂ ਬੜੀ ਚੰਗੀ ਗੱਲ ਆ। ਹੁਣ ਇੱਥੇ ਤੁਸੀਂ ਅਲੱਗ ਅਲੱਗ ਐਂਗਲ ਨਾਲ ਗੱਲ ਸਮਝਣ ਦੀ ਕੋਸ਼ਿਸ਼ ਕਰੋ ਦੋਸਤੋ, ਗੱਲ ਮੁੱਕੀ ਨਹੀਂ ਹੈਗੀ। ਹੁਣ ਇੱਦਾਂ ਵਾ ਕਿ ਪੁਲਿਸ ਨੂੰ ਤਾਂ ਪਰੇਸ਼ਾਨੀ ਹੋਵੇਗੀ ਨਾ, ਕਿਉਂਕਿ ਉਹਨਾਂ ਨੇ ਵਰਦੀ ਪਾਈ, ਉਹਨਾਂ ਨੇ ਟ੍ਰੇਨਿੰਗ ਲਈ, ਉਹ ਤਨਖਾਹਾਂ ਲੈਣ ਦੇਣੇ, ਅਤੇ ਉਹਨਾਂ ਕੋਲੋਂ ਕੰਮ ਹੋਣ ਨਹੀਂ ਡਿਆ, ਅਤੇ ਜਿਹੜੇ ਆਹ ਮੇਰੇ ਲੁਕੇ ਛੁਪੇ ਜਿਹੜੇ ਮੇਰੇ ਬੈਟਮੈਨ ਨੇ ਉਹ ਕੰਮ ਕਰੀ ਜਾ ਰਹੇ ਨੇ। ਹੁਣ ਉਹਨਾਂ 'ਤੇ ਉੱਪਰ ਜਿਹੜੇ

ਜਿਹੜੇ ਹਿਡਨ ਬੈਟਮੈਨ ਨੇ, ਹੁਣ ਉਹਦੇ 'ਤੇ ਸ਼ਾਇਦ ਇਲਜ਼ਾਮ ਲੱਗ ਰਹੇ ਨੇ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਉਹਨਾਂ ਨੂੰ ਬੰਨ੍ਹ ਕੇ ਅਤੇ ਉਹਨਾਂ ਨੂੰ ਮਾਰਿਆ ਜਾ ਰਿਹਾ ਅਤੇ ਉਹਨਾਂ ਨੂੰ ਪੀੜਿਤ ਬਣਾਇਆ ਜਾ ਰਿਹਾ। ਯਾਨੀ ਕਿ ਹੁਣ ਇਸ ਮੌਕੇ 'ਤੇ ਚਾਹੇ ਪੁਲਿਸ ਵਾਲੇ ਨੇ ਅਤੇ ਚਾਹੇ ਚੋਰ ਨੇ, ਦੋਨੋਂ ਬੈਟਮੈਨ ਤੋਂ ਦੁਖੀ ਨੇ। ਮਤਲਬ ਸਮਝ ਰਹੇ ਹੋ, ਸਮਝ ਰਹੇ ਹੋ, ਥੋੜ੍ਹਾ ਮੌਕਾ ਸਮਝ ਰਹੇ ਹੋ। ਦੱਸੋ ਭਲਾ ਕੀ ਜ਼ਮਾਨਾ ਆ ਗਿਆ, ਭਲਾਈ ਦਾ ਕੋਈ ਜ਼ਮਾਨਾ ਹੀ ਨਹੀਂ। ਚੰਗਾ ਹੋਇਆ ਵੀ ਬੈਟਮੈਨ ਜਿਹੜਾ ਆਪਣੀ ਸ਼ਕਲ ਨਹੀਂ ਦਿਖਾ ਰਿਹਾ, ਉਹ ਮਤਲਬ ਮਾਰੇ ਨਾ, ਵੈਸੇ ਮੈਂ ਵੀ ਕਹਾਂਗਾ ਮਾਰੇ ਨਾ, ਚੋਰ ਹੈ, ਆਪਣੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲਵੇ। ਪਰ ਹਾਂ, ਉਹਨਾਂ ਨੂੰ ਫੜ ਕੇ ਟੀਪੀ ਬਣਨ ਵਾਲਾ ਕੰਮ ਮੈਂ ਕਹਿੰਦਾ ਜਾਰੀ ਰੱਖ ਸਕਦਾ, ਹਾਂ ਮਾਰੇ ਨਹੀਂ, ਹੈ ਨਾ, ਕਿਉਂਕਿ ਉਹ ਨਹੀਂ, ਕਾਨੂੰਨ ਆਪਣੇ ਹੱਥ ਵਿੱਚ ਨਹੀਂ ਲੈਣਾ ਚਾਹੀਦਾ। ਬਟ ਬਾਕੀ ਕਿੰਨੀ ਫਨੀ ਸਟੋਰੀ ਵੀ ਹੈ, ਕਿੰਨੀ ਵੱਖਰੀ ਜਿਹੀ ਸਟੋਰੀ ਹੈ। ਸੋ ਮਜ਼ਾ ਆਇਆ ਕਿ ਨਹੀਂ ਆਇਆ? ਆਇਆ, ਮੈਂ ਇਹ ਮਜ਼ਾ ਸਭ ਕੋ ਦੇਣਾ ਚਾਹਤਾ ਹੂੰ। ਬਾਕੀ ਤੁਸੀਂ ਇਸ ਖਬਰ ਬਾਰੇ ਆਪਣੀ ਵਿਸ਼ੇਸ਼ ਟਿੱਪਣੀ ਜਿਹੜੀ ਹੈ ਉਹ ਤੁਸੀਂ ਮੈਨੂੰ ਵਟਸਐਪ ਦੇ ਜ਼ਰੀਏ ਕਰ ਸਕਦੇ ਹੋ। ਸਾਡਾ ਵਟਸਐਪ ਹੈ 98 55 10 10 29 9 8 5 1 0 1 0 2 7।

0: जी हाँ दोस्तों, स्वागत है आपका, आप सभी का आपके फेवरेट प्रोग्राम मसाला मिक्स में। जो अगली बात है ये फनी फनी तो नहीं है, पर ये थोड़ी सी सैड सैड सी है। सो अगर बातें मिक्स हो रही हैं तो क्या ये बात चलेगी?
1: जी हाँ, ऐसा है कि जैसे कि आजकल कॉमेडी क्लब जो हैं दुनिया में, भारत में, पंजाब में, जलंधर में, हर जगह काफ़ी भर चुके हैं और लोग कॉमेडी क्लब में जाकर हंसना पसंद कर रहे हैं। आप बोलोगे हाँ, अगर थिएटर में जाके एंटरटेनमेंट होते हैं तो हाँ, वहाँ मतलब किसी और में जाकर वो गाना सुन सकते हैं या फिर कोई डांस वगैरह देख सकते हैं, अलग अलग चीज़ें देख सकते हैं, तो कॉमेडी भी तो देख ही सकते ना। नहीं, पर गल कॉमेडी दी नहीं है। जी हाँ, देश दे विच, मैं इंडिया दी गल कर रहा हूँ, कुछ ऐसे शहर ने जिथे एक नवा कल्चर जिहड़ा है लोकी पसंद कर रहे ने, जिथे लोग आके हस नहीं रहे, लोग आके रो रहे ने। जी हाँ, गल इदा है कि असल ਜ਼ਿੰਦਗੀ ਦੇ ਵਿੱਚ ਅਸੀਂ ਇੰਨੇ ਜ਼ਿਆਦਾ ਬਿਜ਼ੀ ਹੋ ਰਹੇ ਹਾਂ, ਆਪਣੇ ਇਮੋਸ਼ਨਸ ਇੰਨੇ ਲੁਕੋ ਲੈਂਦੇ ਹਾਂ, ਅਤੇ ਅਸੀਂ ਨਾ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਉਹ ਇੱਕ ਨਾ ਇੱਕ ਅਲੱਗ ਜਿਹੀ ਬਿਮਾਰੀ, ਡਿਪਰੈਸ਼ਨ, ਸਟ੍ਰੈੱਸ ਦੇ ਵਿੱਚ ਸ਼ਿਕਾਰ ਹੋ ਰਹੇ ਨੇ, ਅਤੇ ਉਹ ਖੁੱਲ੍ਹ ਕੇ ਆਪਣੀਆਂ ਚੀਜ਼ਾਂ ਸ਼ਾਇਦ ਨਾ ਬਿਆਨ ਨਹੀਂ ਕਰ ਪਾ ਰਹੇ। ਇਸ ਕਰਕੇ ਕੁਝ ਲੋਕਾਂ ਨੇ ਇੱਕ ਐਸਾ ਕਲੈਕਟਿਵ ਜਿਹਾ ਫੈਸਲਾ ਲਿਆ ਕਿ ਅਸੀਂ ਨਾ ਇੱਕ ਐਸਾ ਕਲੱਬ ਬਣਾਵਾਂਗੇ ਜਿੱਥੇ ਆ ਕੇ ਅਸੀਂ ਆਪਣੇ ਖੁੱਲ੍ਹ ਕੇ ਰੋ ਸਕਦੇ ਹਾਂ, ਨਾ ਕੋਈ ਜੱਜ ਕਰੇਗਾ ਆਪਣੀ ਗੱਲਾਂ ਸ਼ੇਅਰ ਕਰ ਸਕਦੇ ਹਾਂ, ਨਾ ਹੀ ਕੋਈ ਉਸ 'ਤੇ ਆਪਣਾ ਕੋਈ ਰਿਐਕਟ ਕਰੇਗਾ। ਸੋ ਕਿੱਥੇ ਚੱਲ ਰਿਹਾ ਤੁਸੀਂ ਹੈਰਾਨ ਹੋ ਜੋਗੇ, ਇਹ ਜੀ ਇੰਡੀਆ ਦੇ ਗੁਜਰਾਤ ਅਤੇ ਸੂਰਤ ਦੇ ਵਿੱਚ ਪਿਛਲੇ 8 ਸਾਲਾਂ ਤੋਂ ਚੱਲ ਰਿਹਾ, ਜਿਹਦਾ ਨਾਮ ਰੱਖਿਆ ਹੈਲਦੀ ਕ੍ਰਾਈਮ ਕਲੱਬ, ਜਿੱਥੇ ਲੋਕ ਜਿਹੜੇ ਨੇ ਬਿਨਾਂ ਝਿਜਕ ਅਤੇ ਆਪਣੇ ਜਿਹੜੇ ਇਮੋਸ਼ਨਸ ਨੇ ਉਹ ਸ਼ੇਅਰ ਕਰਦੇ ਨੇ, ਅਤੇ ਉਹਨਾਂ ਨੂੰ ਆਜ਼ਾਦੀ ਹੈ, ਕੋਈ ਨਹੀਂ ਪੁੱਛਦਾ ਤੁਸੀਂ ਕਿਉਂ ਰੋ ਰਹੇ ਹੋ, ਅਤੇ ਤੁਹਾਡੀ ਚਾਹੇ ਤੁਸੀਂ ਅਗਰ ਕਹਾਣੀ ਸੁਣਾਉਣਾ ਵੀ ਚਾਹੁੰਦੇ ਹੋ ਤੁਸੀਂ ਸੁਣਾ ਵੀ ਸਕਦੇ ਹੋ, ਅਗਰ ਇਕੱਲੇ ਚੁੱਪ ਬੈਠ ਕੇ ਇਕੱਲਾ ਰੋਣਾ ਚਾਹੁੰਦੇ ਹੋ, ਇਕੱਲੇ ਬੈਠ ਕੇ ਤੁਹਾਨੂੰ ਕੋਈ ਤੰਗ ਨਹੀਂ ਕਰੇਗਾ, ਤੁਸੀਂ ਰੋ ਵੀ ਸਕਦੇ ਹੋ। ਸੋ ਬੇਸਿਕਲੀ ਜਿਹੜੇ ਇਹਦੇ ਸੰਸਥਾਪਕ ਨੇ, ਸੋ ਕੋਲ CEO ਮਿਸਟਰ ਕਮਲੇਸ਼ ਮਸਾਲਾ ਵਾਲਾ, ਉਹਨਾਂ ਦਾ ਕਹਿਣਾ ਹੈ ਕਿ ਖਾਸ ਕਰਕੇ ਮਰਦਾਂ ਨੂੰ ਕਹਿੰਦੇ ਛੋਟੇ ਹੁੰਦੇ ਤੋਂ ਸਿਖਾਇਆ ਜਾਂਦਾ ਹੈ ਕਿ ਰੋਣਾ ਹੈ ਉਹ ਜੋ ਕਮਜ਼ੋਰੀ ਹੈ, ਅਤੇ ਫਿਲਮਾਂ ਦੇ ਵਿੱਚ ਵੀ ਡਾਇਲੋਗ ਮਰਦ ਕੋ ਦਰਦ ਨਹੀਂ ਹੁੰਦਾ, ਮੈਂ ਕਹਿੰਦਾ ਹੁੰਦਾ, ਚੁੰਡੀ ਭੋਰੋ ਦਰਦ ਹੁੰਦਾ, ਚੱਕੀ ਭੋਰੋ ਦਰਦ ਹੁੰਦਾ, ਸੂਈ ਲਾਓ ਦਰਦ ਹੁੰਦਾ, ਦਰਵਾਜ਼ੇ 'ਚ ਬਾਂਹ ਆ ਜਾਵੇ, ਉਂਗਲ ਆ ਜਾਵੇ ਉਦੋਂ ਦਰਦ ਹੁੰਦਾ, ਪੈਰ ਮੁੜ ਜਾਵੇ ਉਦੋਂ ਦਰਦ ਹੁੰਦਾ, ਹਰ ਵਕਤ ਦਰਦ ਹੁੰਦਾ, ਮੈਂ ਕਹਿੰਦਾ ਨੋਰਮਲ ਬੈਠੇ ਬੈਠੇ ਵੀ ਉੱਠੋ ਅਤੇ ਤੁਹਾਡੇ ਲੱਕ 'ਚ ਵੀ ਦਰਦ ਹੁੰਦਾ। ਸੋ ਆਹ ਚੀਜ਼ਾਂ ਜਿਹੜੀ ਫਿਲਮਾਂ ਤੋਂ ਸਿੱਖ ਲੈਂਦੇ ਨੇ, ਅਤੇ ਮਰਦ ਕੀ ਕਰਦੇ ਨੇ ਆਪਣਾ ਦੁੱਖ ਦਰਦ ਦੱਸਦੇ ਨਹੀਂ, ਚੰਗੀ ਭਲੀ ਸੱਟ ਲੱਗੀ ਹੋਈ ਕਿਤੇ ਕੁਛ ਠੀਕ ਹੀ ਹੈ, ਠੀਕ ਹੈ ਜੀ ਮੈਂ ਠੀਕ, ਕੁਛ ਨਹੀਂ ਆ ਮਾੜੀ ਲੱਗੀ, ਪਰ ਇਹ ਸਭ ਦੇ ਨਾਲ ਹੋ ਕੀ ਰਿਹਾ ਕਿ ਉਹਨਾਂ ਦੇ ਅੰਦਰ ਇਮੋਸ਼ਨ ਜਿਹੜੇ ਨੇ ਉਹ ਦੱਬ ਜਾਂਦੇ ਨੇ। ਸੋ ਕਮਲੇਸ਼ ਦਾ ਕੀ ਕਹਿਣਾ ਹੈ ਕਿ ਕਾਫੀ ਸਾਲਾਂ ਤੱਕ ਤੁਸੀਂ ਆਪਣੇ ਜਦੋਂ ਇਮੋਸ਼ਨਸ ਬਾਹਰ ਨਹੀਂ ਕੱਢ ਪਾਉਂਦੇ, ਅੰਦਰ ਦੱਬ ਜਾਂਦੇ ਨੇ, ਅਤੇ ਤੁਹਾਡੇ ਬਹੁਤ ਸਾਰੀ ਪ੍ਰੋਬਲਮ ਜਿਹੜੀਆਂ ਨੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਇਸ ਕਰਕੇ ਉਹਨਾਂ ਨੇ ਇੱਕ ਐਸਾ ਕੰਸੈਪਟ, ਇੱਕ ਐਸਾ ਕਲੱਬ ਦਾ ਮਤਲਬ ਕਹਿ ਲਓ ਕਿ ਸ਼ੁਰੂਆਤ ਕੀਤੀ, ਜਿੱਥੇ ਲੋਕ ਬੜੇ ਖੁੱਲ੍ਹ ਕੇ ਆ ਰਹੇ ਨੇ, ਲੋਕ ਵੱਧਦੇ ਹੀ ਆ ਰਹੇ ਨੇ, ਐਂਡ ਹੁਣ ਉਸ ਤੋਂ ਬਾਅਦ ਕਹਿੰਦੇ ਮੁੰਬਈ, ਦਿੱਲੀ, ਬੈਂਗਲੁਰੂ, ਹੈਦਰਾਬਾਦ, ਜਿੱਥੇ ਐਸੇ ਸ਼ਹਿਰਾਂ ਵਿੱਚ ਵੀ ਜਿਹੜੇ ਨਵੇਂ ਨਵੇਂ ਕਲੱਬ ਨੇ ਬਣਦੇ ਪਏ ਨੇ, ਮਤਲਬ ਕਮਾਲ ਹੀ ਹੈ, ਹੈ ਨਾ। ਮੈਂ ਤਾਂ ਹੁਣ ਇਸ ਦੇ ਇਲਾਵਾ ਕੀ ਪੁੱਛਦਾ, ਸਿਰਫ ਕਮਾਲ ਹੀ ਕਹਿ ਸਕਦਾ ਵਾਂ, ਬਟ ਆਈ ਹੋਪ ਕਿ ਪੰਜਾਬੀ ਜਿਹੜੇ ਨੇ ਬੜੇ ਦਿਲ ਖੋਲ੍ਹ ਕੇ ਅਸੀਂ ਜੀਣਾ ਪਸੰਦ ਕਰਦੇ ਹਾਂ, ਅਸੀਂ ਹਰ ਚੀਜ਼ ਨੂੰ ਬੜਾ ਇੰਜੋਏ ਕਰਦੇ ਹਾਂ। ਅਤੇ ਦੋਸਤੋ, ਜੇ ਆਪਾਂ ਹਾਸੇ ਨੂੰ ਬੜਾ ਸੋਹਣਾ ਉੱਪਰ ਕਰਕੇ ਰੱਖਿਆ, ਅਤੇ ਹਾਂ ਅਗਰ ਕੋਈ ਚੀਜ਼ ਨਹੀਂ ਵੀ ਸਹੀ ਹੋ ਰਹੀ, ਅਗਰ ਤੁਸੀਂ ਥੋੜ੍ਹਾ ਜਿਹਾ ਰੋਣਾ ਵੀ ਚਾਹੁੰਦੇ ਹੋ, ਤਾਂ ਆਪਣੇ ਪੇਰੈਂਟਸ, ਆਪਣੇ ਭੈਣ ਭਰਾ, ਆਪਣੇ ਦੋਸਤਾਂ ਦੀ ਗੱਲ ਲੱਗ ਕੇ ਰੋ ਵੀ ਸਕਦੇ ਹੋ।

0: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਜੀ ਇੱਕ ਵਾਰ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਮਸਾਲਾ ਮਿਕਸ ਦੇ ਵਿੱਚ। ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰ ਰਹੇ ਹੋ ਆਪਣੇ ਦੋਸਤ ਮੋਹਿਤ ਰੁਬਲ ਦੇ ਨਾਲ। ਸੋ ਜਨਾਬ, ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਬਈ ਮੈਚ ਚੱਲ ਰਹੇ ਨੇ, ਫੀਫਾ ਵਰਲਡ ਕੱਪ ਜਿਹੜਾ ਹੈ ਚੱਲ ਰਿਹਾ, 48 ਤੋਂ 32 ਤੱਕ ਦਾ ਸਫ਼ਰ ਜਿਹੜਾ ਹੋ ਚੁੱਕਾ, ਯਾਨੀ ਕਿ 32 ਟੀਮਾਂ ਜਿਹੜੀਆਂ ਨੇ ਜਿਹੜੀਆਂ ਕਿ ਅਗਲੇ ਮੈਚਿਸ ਨੂੰ ਖੇਡਣਗੀਆਂ। ਸੋ ਸਭ ਦੇ ਵਿੱਚ ਇੱਕ ਵੱਖਰੀ ਜੀ ਗੱਲ ਹੋਈ ਹੈ। ਵੈਸੇ ਮੈਨੂੰ ਨਹੀਂ ਪਤਾ ਤੁਸੀਂ ਲੋਕ ਕਿੰਨਾ ਜ਼ਿਆਦਾ ਆਪਣੇ ਪੈਟਸ ਨੂੰ ਪਿਆਰ ਕਰਦੇ ਹੋ। ਪੈਟਸ ਯਾਨੀ ਕਿ ਜਿਹੜੇ ਆਪਾਂ ਘਰ ਵਿੱਚ ਜਿਹੜੇ ਪਾਲਤੂ ਰੱਖਦੇ ਨੇ, ਚਾਹੇ ਉਹ ਡੋਗ ਹੈ ਜਾਂ ਫਿਰ ਕੋਈ ਹੋਰ ਜਾਨਵਰ ਹੈ। ਸੋ ਕੁਝ ਲੋਕ ਤਾਂ ਫੈਮਿਲੀ ਮੈਂਬਰ ਵਾਂਗੂ ਉਹਨਾਂ ਨੂੰ ਪਿਆਰ ਕਰਦੇ ਨੇ, ਉਹਨਾਂ ਦੀ ਕੇਅਰ ਕਰਦੇ ਨੇ, ਅਤੇ ਉਹ ਸਭ ਯੂਨੋ ਮਤਲਬ ਅਗਰ ਉਹਨਾਂ ਨੂੰ ਕੁਝ ਹੋ ਜਾਵੇ ਜਾਂ ਗਵਾਚ ਜਾਵੇ। ਇੱਕ ਨਾ ਪੈਟ ਗਵਾਚ ਦੇ ਬੜੇ ਨੇ, ਮਤਲਬ ਤੁਸੀਂ ਬਸ 2 ਮਿੰਟ ਦਰਵਾਜ਼ਾ ਖੋਲੋ, ਇੱਧਰ ਮੂੰਹ ਕੀਤਾ ਹੈਗਾ, ਉੱਧਰ ਮੂੰਹ ਕੀਤਾ ਹੈ ਨਹੀਂ ਗਾ, ਮਤਲਬ ਇੰਨਾ ਕੁ ਟਾਈਮ ਲੱਗਦਾ ਉਹਨਾਂ ਨੂੰ ਦੌੜਨ ਦਾ, ਕਿਉਂਕਿ ਉਹ ਜਾਨਵਰ ਹੁੰਦੇ ਹੀ ਯੂਨੋ ਥੋੜ੍ਹਾ ਜਿਹਾ ਚੰਗਾ ਦੌੜਨ ਭੱਜਣ ਵਾਲੇ, ਖੁੱਲ੍ਹ ਕੇ ਜੀਉਣ ਵਾਲੇ। ਅਤੇ ਚਲੋ ਹੁਣ ਮੈਂ ਕਹਾਣੀ ਕਿਉਂ ਬਣਾ ਰਿਹਾ, ਮੈਕਸੀਕੋ ਦੇ ਵਿੱਚ ਕੀ ਹੋਇਆ, ਮੈਕਸੀਕੋ ਦੇ ਇੱਕ ਪਰਿਵਾਰ ਦਾ ਇੱਕ ਖੋਇਆ ਹੋਇਆ, ਗਵਾਚਿਆ ਹੋਇਆ ਇੱਕ ਪਾਲਤੂ ਡੋਗੀ ਜਿਹੜਾ ਹੈ, ਉਹ ਨਾ ਕਾਫੀ ਦੇਰ ਤੋਂ ਗਵਾਚ ਗਿਆ ਸੀਗਾ, ਕਾਫੀ ਉਹਨਾਂ ਨੇ ਫੇਸਬੁੱਕ 'ਤੇ ਜਾਂ ਹੋਰਾਂ ਪਲੇਟਫਾਰਮਸ 'ਤੇ ਫੋਟੋਸ ਪਾਈ, ਵੀਡੀਓਸ ਪਾਈ, ਲੋਕਾਂ ਨੂੰ ਗੁਹਾਰ ਲਾਈ ਕਿ ਅਗਰ ਤੁਹਾਨੂੰ ਕਿਤੇ ਵੀ ਲੱਭ ਜਾਂਦਾ ਤਾਂ ਪਲੀਜ਼ ਪਲੀਜ਼ ਪਲੀਜ਼ ਵਾਪਸ ਕਰ ਦਿਉ, ਸਾਡਾ ਜੀ ਨਹੀਂ ਲੱਗ ਰਿਹਾ, ਸਾਡੇ ਲਈ ਬਹੁਤ ਜ਼ਰੂਰੀ ਹੈ ਯੇ ਐਂਡ ਵੋ। ਅਤੇ ਅਚਾਨਕ ਕਿੱਦਾਂ ਮਿਲਦਾ ਕਿ ਕਿਸੇ ਨੇ ਔਨਲਾਈਨ ਨਾ ਲਾਈਵ ਸਟ੍ਰੀਮ ਦੱਸਾਂ ਮੈਂ ਕੀ ਹੁੰਦਾ, ਲਾਈਵ ਸਟ੍ਰੀਮ ਹੁੰਦਾ ਕਿ ਅਗਰ ਮੰਨ ਲਓ ਮੈਂ ਚਲੇ ਜਾਵਾਂ ਫੀਫਾ ਵਰਲਡ ਕੱਪ ਜਿੱਥੇ ਚੱਲਦਾ ਪਿਆ, ਅਤੇ ਮੈਂ ਰਾਹ 'ਚ ਤੁਰਦੇ ਤੁਰਦੇ ਨਾ ਆਪਣੀ ਵੀਡੀਓ ਬਣਾਉਣੀ ਸ਼ੁਰੂ ਕਰ ਦੇਵਾਂ, ਜਿਹਨੂੰ ਆਪਾਂ ਲਾਈਵ ਹੋਣਾ ਵੀ ਕਹਿ ਦਿੰਦੇ ਹਾਂ, ਤਾਂ ਮੈਂ ਲਾਈਵ ਹੋ ਕੇ ਜੀ ਵੀਡੀਓ ਬਣਾ ਰਿਹਾ ਵਾਂ ਕਿ ਲਓ ਜੀ ਆਪਾਂ ਜਿੱਤ ਗਏ ਅੱਜ ਦਾ ਮੈਚ, ਮਜ਼ਾ ਹੀ ਆ ਗਿਆ, ਹੂ ਮੈਂ ਸੜਕਾਂ 'ਤੇ ਚੰਗਾ ਜੋਸ਼ ਨਾਲ ਭੰਗੜਾ ਪਾ ਰਿਹਾ, ਨੱਚ ਰਿਹਾ। ਸੋ ਇੱਦਾਂ ਹੀ ਇੱਕ ਬੰਦਾ ਜਿਹੜਾ, ਇੱਕ ਸ਼ਖਸ ਜਿਹੜਾ ਹੈ, ਉਹ ਮੈਚ ਖੇਡ ਕੇ ਦੇਖ ਕੇ ਵਾਪਸ ਆ ਰਿਹਾ ਅਤੇ ਚੰਗਾ ਇੰਜੋਏ ਕਰ ਰਿਹਾ। ਉਹਨੇ ਕੀ ਕੀਤਾ, ਰਾਹ ਦੇ ਵਿੱਚ ਉਹਨੂੰ ਉਹੀ ਜਿਹੜਾ ਪਾਲਤੂ ਜਿਹੜਾ ਡੋਗੀ ਹੈ ਉਹ ਮਿਲਦਾ, ਅਤੇ ਉਹਨੂੰ ਚੱਕ ਕੇ ਨਾ ਅਤੇ ਉਹਦੇ ਨਾਲ ਨਾ ਡਾਂਸ ਕਰਨਾ ਸ਼ੁਰੂ ਕਰ ਦਿੰਦਾ। ਅਤੇ ਜਿਹੜੇ ਲੋਕਾਂ ਦਾ ਗਵਾਚਿਆ ਹੁੰਦਾ ਉਹ ਕਿਤੇ ਵੇਖ ਲੈਂਦੇ ਨੇ, ਦੱਸੋ ਭਲਾ ਬਈ ਜਿਹਨੂੰ ਚੀ ਗਵਾਚੀ ਉਹਨੂੰ ਇੱਦਾਂ ਲੱਭ ਜੇ, ਉਹ ਤਾਂ ਫਿਰ ਉਸੇ ਟਾਈਮ ਉਹਨੂੰ ਕਰੂਗਾ ਨਾ ਰੀਚ ਆਊਟ ਕਿ ਹੇ ਗਾਏ ਦਿਸ ਵਾਸ ਮਾਈ ਡੋਗ, ਪਲੀਜ਼ ਗਿਵ ਇਟ ਟੂ ਮੀ, ਕਿ ਬਈ ਇਹ ਮੇਰਾ ਪੈਟ ਹੈ, ਇਹਨੂੰ ਵਾਪਸ ਕੀਤਾ ਜਾਵੇ। ਸੋ ਯਾ ਇਹ ਅਸਲ ਘਟਨਾ ਹੈ ਐਂਡ ਕਿੰਨੀ ਫਨੀ ਬਣੀ ਜੀ ਹੈ। ਸਿਮਿਲਰ ਮੇਰੇ ਨਾਲ ਵੀ ਇੱਦਾਂ ਹੋਇਆ, ਮੈਂ ਅੱਜ ਤੋਂ 4 ਕੁ ਸਾਲ ਪਹਿਲਾਂ ਨਾ ਕਪੂਰਥਲਾ ਚੌਂਕ ਦੇ ਲਾਗਿਓਂ ਕਿਤੇ ਲੰਘ ਰਿਹਾ ਸੀਗਾ, ਐਂਡ ਮੇਰੇ ਨਾ ਬਿਲਕੁਲ ਨਾਲ ਦੇ ਮੋਟਰਸਾਈਕਲ 'ਤੇ 2 ਕੁ ਜਾਣੇ ਲੰਘਣ ਦੇ, ਅਤੇ ਉਹਨਾਂ ਦੇ ਵਿੱਚ ਘਰ ਨਾ ਇੱਕ ਵਾਈਟ ਕਲਰ ਦਾ ਨਾ ਡੋਗੀ ਸੀਗਾ ਜੋ ਕਿ ਬਹੁਤ ਸੋਹਣਾ ਲੱਗ ਰਿਹਾ ਸੀਗਾ, ਅਤੇ ਮੈਂ

ਪਿੱਛੇ ਬੈਠਾ ਹੋਇਆ ਅਤੇ ਅੱਗੇ ਮੇਰਾ ਦੋਸਤ ਮੇਰਾ ਭਰਾ ਇੱਥੇ ਹੀ ਜਿਹੜਾ ਮੈਨੂੰ ਹੁਣੇ ਮੇਰਾ ਵੈਲਕਮ ਕਰਕੇ ਗਿਆ ਮਿਸਟਰ ਬਿਪਨ ਉਹ ਸੀਗਾ ਅਤੇ ਮੈਂ ਨਾ ਮੈਂ ਕਿਹਾ ਬਿਪਨ ਥੋੜ੍ਹਾ ਹੌਲੀ ਚਲਾਈ ਮੈਂ ਇਹਨਾਂ ਦੀ ਫੋਟੋ ਜਾਂ ਵੀਡੀਓ ਬਣਾ ਦੇਣਾ ਮੈਂ ਛੋਟੀ ਜਿਹੀ ਉਹਦੀ ਵੀਡੀਓ ਬਣਾਈ ਚੱਕ ਕੇ ਇੰਟਰਨੈਟ 'ਤੇ ਪਾ ਦਿੱਤੀ ਮੇਰੇ ਹੀ ਕਿਸੇ ਦੋਸਤ ਦਾ ਮੈਸੇਜ ਆਇਆ ਕਹਿੰਦੇ ਭਾਅ ਜੀ ਇਹ ਮੇਰਾ ਚੋਰੀ ਹੋਇਆ ਅਤੇ ਉੱਥੋਂ ਚੱਕ ਕੇ ਲੈ ਕੇ ਗਏ ਨੇ ਮੈਂ ਕਿਹਾ ਮੈਨੂੰ ਥੋੜ੍ਹੀ ਪਤਾ ਸੀ ਉਹ ਚੋਰ ਨੇ ਜਾਂ ਕੌਣ ਨੇ ਸੋ ਯਾ ਸੋਸ਼ਲ ਮੀਡੀਆ ਕੈਨ ਹੈਲਪ ਯੂ ਆਲ ਯੂ ਨੋ ਤੁਹਾਡੀ ਹੈਲਪ ਵੀ ਕਰ ਸਕਦਾ ਸੋਸ਼ਲ ਮੀਡੀਆ ਬਾਕੀ ਡਿਪੈਂਡਸ ਸੋ ਯਾ ਦਿਸ ਵਾਜ਼ ਅ ਫਨੀ ਥਿੰਗ ਜੋ ਕਿ ਹੋਈ ਏ ਇਹਨਾਂ ਲੋਕਾਂ ਦੇ ਨਾਲ ਵੀ ਅਤੇ ਕਿਤੇ ਜਾ ਕੇ ਮੇਰੇ ਨਾਲ ਵੀ ਇੰਜੋਏ ਕਰ ਰਹੇ ਪ੍ਰੋਗਰਾਮ ਐਂਡ ਹੁਣ ਅਗਲੀ ਵਾਰੀ ਆਪਾਂ ਫਿਰ ਫੋਨ ਚੱਕਾਂਗੇ ਅਤੇ ਪੁੱਛਾਂਗੇ ਬਈ ਤੁਹਾਡੇ ਲਈ ਵੈਸੇ ਤਾਂ ਜਾਂ ਤਾਂ ਤੁਸੀਂ ਵੀ ਜਿਹੜੀਆਂ ਖਬਰਾਂ 'ਤੇ ਆਪਾਂ ਗੱਲਬਾਤ ਕੀਤੀ ਉਹਨਾਂ 'ਤੇ ਕਿਸੇ ਦੀ ਗੱਲ ਕਰ ਸਕਦੇ ਹੋ ਜਾਂ ਫਿਰ ਮੰਡੇ ਬਾਰੇ ਗੱਲ ਕਰਨੀ ਹੈ ਮੰਡੇ ਦੇ ਨਾਲ ਤੁਸੀਂ ਮੂਡ ਆਫ ਹੋ ਜਾਂਦਾ ਯਾਰ ਮੰਡੇ

0: ਵੈਸੇ ਕਿੰਨੇ ਸੋਹਣੇ ਲੱਗਦੇ ਨੇ ਐਸੇ ਗਾਣੇ, ਬੜੇ ਪਿਆਰੇ ਲੱਗਦੇ ਨੇ, ਕੁੜੀਆਂ ਮੁੰਡੇ ਫਿਰ ਉਹਦੀ ਰੀਲਾਂ ਬਣਾਉਂਦੇ ਨੇ, ਵੀਡੀਓਜ਼ ਬਣਾਉਂਦੇ ਨੇ, ਇੰਟਰਨੈਟ 'ਤੇ ਪਾਉਂਦੇ ਨੇ, ਅਤੇ ਮਜ਼ਾ ਹੀ ਆ ਜਾਂਦਾ। ਇਹ ਕੁਝ ਲੋਕ ਨੇ, ਕੁਝ ਲੋਕ ਨੇ ਉਹ ਬੜਾ ਫਨੀ ਕੰਟੈਂਟ ਬਣਾਉਣ ਦੀ ਕੋਸ਼ਿਸ਼ ਕਰਦੇ ਨੇ, ਅਤੇ ਫਨੀ ਕੰਟੈਂਟ ਦੇ ਨਾਮ 'ਤੇ ਉਹ ਕੁਝ ਵੀ ਬਣਾ ਲੈਂਦੇ ਨੇ। ਉਹ ਕੁਝ ਐਸਾ ਵੱਖਰਾ ਜਿਹਾ ਜ਼ਹਿਰੀਲਾ ਪਦਾਰਥ ਵੀ ਬਣਾ ਦਿੰਦੇ ਨੇ ਜਿਹਨੂੰ ਦੇਖ ਕੇ ਇੱਦਾਂ ਲੱਗਦਾ ਕਿ ਆਹ ਕੀ ਬਣਾ ਦਿੱਤਾ। ਸੋ ਮੈਂ ਵੈਸੇ ਤਾਂ ਫੋਨ ਚੁੱਕਣਾ ਹੈ, ਮੈਂ ਫੋਨ ਆ ਗਿਆ ਤਾਂ ਠੀਕ ਹੈ, ਪਰ ਇੱਕ ਮੈਂ ਤੁਹਾਨੂੰ ਖਬਰ ਦੱਸਣ ਜਾ ਰਿਹਾ ਉੱਤਰ ਪ੍ਰਦੇਸ਼ ਦੇ ਬਿਜਨੌਰ ਦੀ, ਜਿੱਥੇ ਇੱਕ ਮੁੰਡਾ ਜਿਹੜਾ ਹੈ, ਮੈਂ ਕਹਿੰਦਾ ਪਹਿਲਾਂ ਫੋਨ ਹੀ ਆ ਗਿਆ ਅਤੇ ਫੋਨ 'ਤੇ ਗੱਲ ਕਰ ਲੈਂਦੇ ਹਾਂ ਆਪਾਂ, ਗੱਲ ਹੁਣੇ ਆਪਾਂ ਕੰਟੀਨਿਊ ਕਰਦੇ ਹਾਂ। ਓਕੇ, ਹੈਲੋ
1: ਹੈਲੋ
0: ਹੈਲੋ ਜੀ, ਕੌਣ ਸਾਹਿਬ ਗੱਲ ਕਰ ਰਹੇ ਨੇ? ਕਪੂਰਥਲਾ ਕਿਵੇਂ? ਠੀਕ ਹੈ, ਚਲੋ ਬਹੁਤ ਵਧੀਆ। ਮੌਸਮ ਕਿਵੇਂ? ਬਾਰਿਸ਼ ਅੱਜ ਪਈ ਥੋੜੀ ਬਹੁਤੀ? ਥੋੜੀ ਬਹੁਤੀ ਪਈ। ਕੱਲ ਪਰਸੋਂ ਜ਼ਿਆਦਾ ਲਿਖੀ ਏ?
1: ਕੱਲ ਪਰਸੋਂ ਜੀ ਅਸੀਂ ਆਪਾਂ ਬਾਬਾ ਬਾਲਕ ਨਾਥ ਗਏ ਸੀ, ਉੱਥੇ ਬੜੀ ਬਾਰਿਸ਼ ਸੀ ਜੀ।
0: ਅੱਛਾ ਅੱਛਾ, ਠੀਕ ਹੈ ਜੀ। ਅੱਛਾ ਮੈਨੂੰ ਅਗਲੀ ਗੱਲ ਦੱਸੋ, ਤੁਸੀਂ ਕੰਮ ਕਾਜ ਕੀ ਕਰਦੇ ਹੋ?
1: ਕੰਮ ਕਾਜ ਜੀ ਆਪਣੀ ਖੇਤੀਬਾੜੀ ਹੈ ਜੀ।
0: ਅੱਛਾ ਠੀਕ ਹੈ ਬਈ, ਖੇਤੀਬਾੜੀ ਵਾਲਿਆਂ ਨੂੰ ਤਾਂ ਨਹੀਂ ਮਤਲਬ ਹੋਣਾ ਚਾਹੀਦਾ ਕਿ ਸੋਮਵਾਰ ਏ ਜਾਂ ਕਿਹੜਾ ਵਾਰ ਏ, ਉਹ ਤਾਂ ਸਾਰੇ ਹੀ ਦਿਨ, ਜਾਂ ਤੁਸੀਂ ਵੀ ਸੋਮਵਾਰ ਤਾਂ ਥੋੜ੍ਹਾ ਜਿਹਾ ਕਰਦੇ ਹੋ ਕਿ ਸੋਮਵਾਰ ਕਿਉਂ ਆ ਗਿਆ?
1: ਦੇਖੋ ਜੀ, ਐਤਵਾਰ ਇੱਕ ਨਾ ਖੁਸ਼ੀ ਹੁੰਦੀ ਵੀ ਐਤਵਾਰ ਆਇਆ ਸੀ ਦੇ ਬਾਅਦ, ਤੇ ਬੰਦਾ ਨਾ ਫਿਰ ਐਤਵਾਰ ਦੇ ਇੱਕ ਬੰਨੀ ਹੁੰਦੀ ਕੋਈ ਗੱਲ ਬਈ ਆਪਾਂ ਐਤਵਾਰ ਜਾ ਕੇ ਉਹ ਕੰਮ ਕਰਨਾ ਜੀ ਸ਼ਹਿਰ।

0: ਕਿ ਆ ਜਿੱਥੇ ਵੀ ਲਾ ਲਓ, ਕੋਈ ਕਿਤੇ ਘੁੰਮਣ ਫਿਰਨ ਲਾ ਲਓ, ਕੁਛ ਵੀ ਲਾ ਲਓ, ਅੱਗੇ ਪਿੱਛੇ ਫਿਰ ਤੁਹਾਨੂੰ ਪਤਾ ਵੱਡੇ ਜਿਹੜੇ ਜਾਣ ਨਹੀਂ ਦਿੰਦੇ. ਹਾਂ, ਉਹ ਕਹਿੰਦੇ ਕੰਮ ਕਰ ਕੰਮ ਕੰਮ ਕਰ ਕੰਮ.
1: ਅੱਛਾ, ਤੁਸੀਂ ਜਿਵੇਂ ਸਟਾਰਟਿੰਗ 'ਚ ਕਿਹਾ ਕਿ ਤੁਸੀਂ ਹੁਣ ਵੱਡੇ ਹੋ ਗਏ ਅਤੇ ਤੁਸੀਂ ਹੁਣ ਯੂਨੋ, ਅੱਛਾ ਜਦੋਂ ਤੁਸੀਂ ਆਪ ਨਿਆਣੇ ਸੀ, ਜਦੋਂ ਆਪ ਤੁਸੀਂ ਜਵਾਨ ਸੀ, ਉਦੋਂ ਤਾਂ ਤੁਸੀਂ ਮਤਲਬ ਖੂਬ ਸੰਡੇ ਵੀ ਇੰਜੋਏ ਕੀਤਾ ਅਤੇ ਮੰਡੇ ਵੀ ਚੰਗਾ ਇੰਜੋਏ ਕੀਤਾ ਹੋਏਗਾ. ਹੁਣ ਜਦੋਂ ਤੁਸੀਂ ਤੁਹਾਡੇ ਅਗਰ ਬੱਚੇ ਜਾਂ ਅਗਰ ਤੁਹਾਡੇ ਪੋਤਰੇ ਦੋਤਰੇ ਅਗਰ ਇੰਜੋਏ ਕਰਦੇ ਹੋ ਅਤੇ ਉਹਨਾਂ ਨੂੰ ਇੰਜੋਏ ਕਰਨ ਦਿੰਦੇ ਹੋ ਜਾਂ ਉਹਨਾਂ ਲਈ ਪੂਰੇ ਵੱਡੇ ਹੀ ਹੋ? ਨਹੀਂ ਨਹੀਂ ਕੰਮ ਕਰੋ ਆਪਣਾ.
0: ਨਹੀਂ ਜੀ, ਦੇਖੋ ਬੱਚਿਆਂ ਦੇ ਉੱਤੇ ਤਾਂ ਪੂਰੀ ਗੌਰ ਰੱਖੀ ਦੀ, ਹੁਣ ਫਿਰ ਪੂਰੀ ਆਪਣੇ ਗੁੱਸੇ ਕੱਢੀ ਦੇ ਆ ਵੀ ਜਿਹੜੇ ਸਾਡੇ ਨਾਲ ਹੋਈ ਹੈ ਤੇ ਅਸੀਂ ਵੀ ਉਦਾਂ ਹੀ ਕਰਦੇ ਹਾਂ.
1: ਅਸੀਂ ਵੀ ਕੁੱਟ ਖਾਧੀ ਹੈ, ਅਸੀਂ ਵੀ ਕੁੱਟਾਂਗੇ.
0: ਨਹੀਂ ਕੁੱਤੇ ਤਾਂ ਨਹੀਂ, ਚੱਲ ਆਪਾਂ ਉਦਾਂ ਬਈ ਪੂਰਾ ਸਕੂਲ ਵਿੱਚ ਹੀ ਭੇਜਣੇ ਆਪਾਂ ਉਹਨਾਂ ਨੂੰ, ਚਲੋ ਜਾਓ ਸਕੂਲ ਜਾਓ, ਛੁੱਟੀ ਮਾਰਨੀ.
1: ਚਲੋ ਠੀਕ ਹੈ ਠੀਕ ਹੈ ਠੀਕ ਹੈ, ਥੈਂਕ ਯੂ ਜੀ, ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ 'ਚ ਫੋਨ ਕਰਨ ਲਈ, ਧੰਨਵਾਦ. ਲਓ ਜੀ ਲਓ ਜੀ ਲਓ ਜੀ ਲਓ ਜੀ, ਚਲੋ ਗੱਲ ਤਾਂ ਹੋ ਗਈ ਮੰਡੇ ਸੰਡੇ ਵਾਲੀ, ਹੁਣ ਮੈਂ ਉਹ ਵਾਲੀ ਗੱਲ ਕਰਾਂ ਉੱਤਰ ਪ੍ਰਦੇਸ਼ ਦੇ ਬਿਜਨੌਰ ਵਾਲੀ. ਉਹ ਭਾਈ ਨੇ ਕੀ ਕੀਤਾ ਬਈ, ਰੀਲ ਨਾ ਰੀਲ ਰੀਲ ਬਣਾਉਣ ਦੇ ਨਾਮ 'ਤੇ ਉਹ ਭਾਈ ਨੇ ਨਾ ਇੱਕ ਮਰਿਆ ਹੋਇਆ ਸੱਪ ਆਪਣੇ ਮੂੰਹ 'ਚ ਪਾ ਲਿਆ ਕਿ ਪਤਾ ਨਹੀਂ ਕਿੰਨੇ ਕੁ ਵਿਊਜ਼ ਆ ਜਾਣਗੇ, ਕਿੰਨੇ ਕੁ ਲੋਕ ਪਸੰਦ ਕਰਨਗੇ, ਕਿੰਨੇ ਕੁ ਲੋਕ ਕਮੈਂਟ ਕਰਨਗੇ, ਮੈਂ ਦਿਨੋਂ ਦਿਨ ਜਿਹੜਾ ਵਾਇਰਲ ਜਿਹੜਾ ਉਹ ਮੈਂ ਹੋ ਜਾਵਾਂਗਾ. ਵਿੱਚ ਗਾਣਾ ਤਾਂ ਚਲਾਉਣਾ ਪੈ ਗਿਆ ਕਿ ਥੋੜ੍ਹੀ ਜਿਹੀ ਖੰਘ ਜੀ ਆ ਗਈ. ਓਕੇ, ਸੋ ਉਹਨੂੰ ਲੱਗਾ ਕਿ ਚੰਗਾ ਮੈਂ ਨਾ ਵਾਇਰਲ ਹੋ ਜਾਵਾਂਗਾ. ਵਾਇਰਲ ਤਾਂ ਪਤਾ ਨਹੀਂ ਉਹਨੂੰ ਆਪ ਨੂੰ ਪਤੰਦਰ ਨੂੰ ਵਾਇਰਲ ਹੋ ਗਿਆ, ਬਿਮਾਰ ਹੋ ਗਿਆ, ਚੰਗਾ ਸਿੱਧਾ ਲੈ ਕੇ ਜਾਣਾ ਪਿਆ ਹਸਪਤਾਲ ਅਤੇ ਉੱਥੋਂ ਗਾਲਾਂ ਗੁਲਾਂ ਪਈਆਂ ਚੰਗੀਆਂ ਅਤੇ ਲੋਕਾਂ ਨੇ ਜਿਹੜਾ ਵੱਖਰਾ ਉਹਨੂੰ ਕੁੱਟਿਆ ਛੁੱਟਿਆ, ਕੁੱਟਿਆ ਤਾਂ ਨਹੀਂ, ਚਲੋ ਸਮਝਾਇਆ ਕਿ ਬਈ ਆਹ ਕਿਹੜੇ ਕੰਮ ਹੋਏ. ਦੋਸਤੋ ਮਜ਼ਾਕ ਇੱਕ ਸਾਈਡ 'ਤੇ, ਪਰ ਕੰਟੈਂਟ ਬਣਾਉਣ ਦੇ ਚੱਕਰ 'ਚ ਨਾ ਬੇਵਕੂਫ ਨਾ ਬਣ ਜਾਇਆ ਕਰੋ ਕਿ ਸ਼ਾਇਦ ਆਹ ਚੀਜ਼ ਨਾ ਜ਼ਿਆਦਾ ਚੱਲ ਜਾਏਗੀ, ਉਹ ਚੀਜ਼ ਜ਼ਿਆਦਾ ਚੱਲੇ ਨਾ ਚੱਲੇ ਤੁਹਾਡਾ ਚੱਲਣਾ ਨਾ ਬੰਦ ਹੋ ਜਾਏ. ਹੈ ਨਾ, ਥੋੜ੍ਹਾ ਜਿਹਾ ਸੱਭਿਅਕ ਤਰੀਕੇ ਦੇ ਨਾਲ ਕੰਟੈਂਟ 'ਚ ਬਣਾਉਂਦੇ ਵੀ ਹੋ ਤਾਂ ਉਸ ਤਰੀਕੇ ਨਾਲ ਬਣਾਓ, ਅਤੇ ਤੁਸੀਂ ਅਗਰ ਨਹੀਂ ਵੀ ਬਣਾਉਂਦੇ ਤੁਸੀਂ ਇਹੋ ਜਿਹਾ ਕੰਟੈਂਟ ਲਾਈਕ ਵੀ ਨਹੀਂ ਕਰਨਾ ਤਾਂ ਜੋ ਇਹਨਾਂ ਲੋਕਾਂ ਨੂੰ ਨਾ ਆਪ ਲੋਕੋਂ ਨੇ ਹੱਲਾਸੇਰੀ ਦੇਣੀ ਹੀ ਨਹੀਂ ਹੈ. ਠੀਕ ਹੈ ਜੀ, ਲਓ ਜੀ ਆਪਾਂ ਹੁਣ ਅੱਗੇ ਵੱਧਦੇ ਹਾਂ, ਅਗਲਾ ਗੀਤ ਸੁਣਦੇ ਹਾਂ, ਬੜਾ ਸੋਹਣਾ ਗੀਤ ਹੈ. ਗੀਤ ਤੋਂ ਬਾਅਦ ਦੁਬਾਰਾ ਮਿਲਦੇ ਹਾਂ ਪ੍ਰੋਗਰਾਮ ਮਸਾਲਾ ਮਿਕਸ.

ਸਵਾਗਤ ਹੈ ਜੀ ਪ੍ਰੋਗਰਾਮ ਮਸਾਲਾ ਮਿਕਸ ਦੇ ਵਿੱਚ, ਅਤੇ ਜਨਾਬ ਮਿਕਸ ਮਿਕਸ ਗੱਲਾਂ ਮੈਂ ਕਰ ਰਿਹਾ। ਅਗਲੀ ਜਿਹੜੀ ਗੱਲ ਹੈ ਇਹ ਇੰਡੀਆ ਦੀ ਹੈ, ਇੰਡੀਆ ਦੇ ਤੇਲੰਗਾਨਾ ਦੀ। ਸੋ ਤੇਲੰਗਾਨਾ ਦੇ ਇੱਕ ਨਾ ਥੋੜ੍ਹੇ ਥੋੜ੍ਹੇ ਸ਼ਹਿਰਾਂ ਦੇ ਨਾਮ ਥੋੜ੍ਹੇ ਔਖੇ ਨੇ, ਮੇਰਾ ਸਾਥ ਦਿਓ, ਠੀਕ ਹੈ ਜੀ। ਤੇਲੰਗਾਨਾ ਦੇ ਖੰਮ ਜ਼ਿਲ੍ਹੇ 'ਚ ਚੋਰੀ ਦਾ ਇੱਕ ਵੱਖਰਾ ਜਿਹਾ ਕਿੱਸਾ ਸਾਹਮਣੇ ਆਇਆ, ਜਿਸ ਨੇ ਪੁਲਿਸ ਦੇ ਨਾਲ ਨਾਲ ਉੱਥੋਂ ਦੇ ਆਲੇ ਦੁਆਲੇ ਲੋਕਾਂ ਨੂੰ ਵੀ ਹੈਰਾਨ ਕਰਤਾ। ਹੁਣ ਐਸਾ ਕੀ ਹੋ ਗਿਆ? ਬੇਸਿਕਲੀ ਅਯੋ ਪੈਨੂ ਬਲੀ ਮੰਡਲ ਕੇ ਪਾਰਥ ਸਾਰਥੀਪੁਰਮ ਗਾਂਵ ਮੈਂ ਹੁਆ ਕਿਹਾ ਕਿ ਚੋਰ ਜੋ ਘਰ ਸੇ ਕਰੀਬ 40 ਗ੍ਰਾਮ ਸੋਨਾ ਹੈ ਜੋ ਲੈ ਗਏ। ਠੀਕ ਹੈ ਭਾਈ, 40 ਗ੍ਰਾਮ ਸੋਨਾ ਉਹ ਲੈ ਗਏ, ਨਾਲੋ ਨਾਲ 60,000 ਨਕਦ ਹੋਣਾ। ਠੀਕ ਠਾਕ ਪਰਿਵਾਰ ਲੱਗ ਰਿਹਾ ਸੀ, ਹੈ ਨਾ। 60,000 ਨਕਦ ਲੈ ਗਏ, ਚਾਵਲ ਲੈ ਗਏ, ਹੈ ਖਾਣੇ ਕਾ ਤੇਲ ਲੈ ਗਏ, ਹੈ ਆਚਾਰ ਆਚਾਰ ਵੀ ਲੈ ਗਏ। ਤੋ ਸਾਰੇ ਜਾਣੇ ਇਸ ਗੱਲ ਤੋਂ ਹੈਰਾਨ ਨੇ ਕਿ ਬਈ ਚੋਰ ਕੀ ਕੁਝ ਜਿਹੜੇ ਨੇ ਉਹ ਚੀਜ਼ਾਂ ਲੈ ਕੇ ਗਏ ਨੇ, ਅਤੇ ਕੁਝ ਛੱਡ ਕੇ ਵੀ ਗਏ ਨੇ। ਛੱਡ ਕੇ ਕੀ ਗਏ ਨੇ? ਚੋਰ ਆਪਣੇ ਪੁਰਾਣੇ ਸੈਂਡਲ ਛੱਡ ਗਏ, ਠੀਕ ਹੈ। ਅਤੇ ਪੀੜਿਤ ਪਰਿਵਾਰ ਜਿੱਥੇ ਚੋਰੀ ਹੋਈ ਹੈ ਉਹਦੇ ਕਿਤੇ ਨਵੇਂ ਸੈਂਡਲ ਲੱਭੇ ਨੇ, ਮਤਲਬ ਲੱਗ ਰਿਹਾ ਚੋਰ ਨਾ ਪਹਿਲੀ ਵਾਰੀ ਕਿਤੇ ਚੋਰੀ 'ਚ ਗਏ ਨੇ, ਅਤੇ ਜਿਹੜੀਆਂ ਉਹਨਾਂ ਦੇ ਆਪਣੇ ਘਰ ਵਿੱਚ ਜਿਹੜੀਆਂ ਜ਼ਰੂਰਤਾਂ ਸੀਗੀਆਂ ਸ਼ਾਇਦ ਇੱਕ ਪੂਰੀ ਪੂਰੀ ਨਾ ਉਹਨੇ ਬਣਾਈ ਹੋਣੀ, ਲਿਸਟ ਬਣਾਈ ਹੋਣੀ ਹੈ, ਨਵੇਂ ਸੈਂਡਲ ਲੈਣੇ ਆ, ਚਾਵਲ ਲੈਣੇ ਆ, ਅਚਾਰ ਲੈਣਾ, ਥੋੜ੍ਹੇ ਜਿਹੇ ਪੈਸੇ ਲੈਣੇ ਆ, ਥੋੜ੍ਹਾ ਜਿਹਾ ਸੋਨਾ ਲੈਣਾ, ਅਤੇ ਉਹ ਪੂਰੀ ਜਿਹੜੀ ਲਿਸਟ ਹੈ ਉਸਨੇ ਜਾ ਕੇ ਫਲਾਂ ਦੇ ਘਰ ਚੋਰੀ ਕਰਕੇ ਆ ਪੂਰੀ ਕਰ ਲਈ। ਸੋ ਥੋੜ੍ਹੇ ਜਿਹੇ ਜਿਹੜੇ ਲੋਕ ਨੇ ਇਸ ਗੱਲੋਂ ਵੀ ਹੈਰਾਨ ਹੋ ਰਹੇ ਨੇ ਕਿ ਅੱਛਾ ਚੋਰ ਮਤਲਬ ਇਕੱਲੇ ਸਾਡੇ ਹੁਣ 'ਚ ਇਕੱਲੇ ਪੈਸੇ ਵਗੈਰਾ ਨਹੀਂ, ਬਾਕੀ ਚੀਜ਼ਾਂ ਵੀ ਜਿਹੜੀਆਂ ਨੇ ਉਹ ਵੀ ਮੈਂ ਕਹਿ ਸਕਦਾ ਕਿ ਸੇਵ ਨਹੀਂ ਹੈ। ਸੋ ਦੱਸੋ ਜੀ, ਅੱਜ ਕੱਲ੍ਹ ਦੀਆਂ ਚੋਰੀਆਂ ਵੀ ਕੈਸੀਆਂ ਹੋ ਰਹੀਆਂ ਨੇ? ਅਸੀਂ ਤਾਂ ਡਿਜੀਟਲ ਚੋਰੀ ਤੋਂ ਬੜੇ ਪਰੇਸ਼ਾਨ ਹੋ ਰਹੇ ਸੀਗੇ, ਹੁਣ ਤਾਂ ਵੱਖਰੀਆਂ ਵੱਖਰੀਆਂ। ਖੈਰ ਅੱਗੇ ਵੱਧਦੇ ਹਾਂ ਜੀ। ਅੱਗੇ ਇੱਕ ਬੜਾ ਹੀ ਖੂਬਸੂਰਤ ਗੀਤ, ਮੈਨੂੰ ਲੱਗਦਾ ਗਾਣਾ ਅੱਜ ਕੱਲ੍ਹ ਬਹੁਤ ਜ਼ਿਆਦਾ ਚੱਲ ਰਿਹਾ ਹੋਣਾ ਸਾਡੇ ਰੇਡੀਓ 'ਤੇ, ਕਿਉਂਕਿ ਨਵਾਂ ਨਵਾਂ ਸਾਡੇ ਕੋਲ ਪਹੁੰਚ ਗਿਆ ਹੈ ਗਾਣਾ। ਅਸੀਂ ਤਾਂ ਗਾਣਾ ਹੈ ਹੀ ਬੜਾ ਖੂਬਸੂਰਤ, ਫਰੋਮ ਦੀ ਮੂਵੀ ਧਰੰਦਰ 2 ਗਾਣਾ ਗਾਇਆ ਖਾਨ ਸਾਹਿਬ ਨੇ। ਇਸ ਗਾਣੇ ਨੂੰ ਇੰਜੋਏ ਕਰਦੇ ਹਾਂ। ਐਂਡ ਇੱਕ ਹੋਰ ਕਾਲ ਲੈਣ ਦੀ ਮੈਂ ਕੋਸ਼ਿਸ਼ ਕਰ ਲਵਾਂਗਾ, ਅਗਰ ਕੋਈ ਸੋਹਣੀ ਜਿਹੀ ਕਾਲ ਆਉਂਦੀ ਹੈ।

3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਲਈ ਸਾਰੀਆਂ ਤਿਆਰੀਆਂ ਮੁਕੰਮਲ। ਮੌਸਮ ਵਿਭਾਗ ਵੱਲੋਂ ਅੱਜ ਅਤੇ ਕੱਲ੍ਹ ਪੰਜਾਬ ਵਿੱਚ ਕੁਝ ਥਾਵਾਂ ਉੱਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ, ਜਦਕਿ 1 ਜੁਲਾਈ ਤੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਭਾਰੀ ਬਾਰਿਸ਼ ਦੇ ਅਤੇ ਤਾਪਮਾਨ ਵਿੱਚ ਗਿਰਾਵਟ ਬਾਰੇ ਅਲਰਟ ਜਾਰੀ ਕੀਤਾ ਗਿਆ। ਭਾਰਤੀ ਬੈਡਮਿੰਟਨ ਖਿਡਾਰੀ ਕਿਤਾਂਬੀ ਸ਼੍ਰੀਕਾਂਤ ਨੇ ਯੂਐਸ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਮਰਦਾਂ ਦੇ ਸਿੰਗਲਸ ਦੇ ਫਾਈਨਲ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਇਸ ਦੇ ਨਾਲ ਹੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਲਾਸ ਏਂਜਲਸ 2028 ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਲਿਆ। ਇਸ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਲੋ ਜੀ, ਨਾਮ ਜਪਣ ਤੋਂ ਬਾਅਦ ਅਗਰ ਤੁਸੀਂ ਵੇਲ ਤੁਹਾਨੂੰ ਮਿਲ ਗਈ ਹੈ, ਮੈਨੂੰ ਮੈਸੇਜ ਭੇਜ ਦਿਓ। ਵੈਸੇ ਤਾਂ ਬਹੁਤ ਸਾਰੇ ਮੈਸੇਜ ਆ ਚੁੱਕੇ ਨੇ, ਚਲੋ ਸਭ ਮੈਸੇਜ ਮੈਂ ਰੀਡ ਕਰਨ ਦੀ ਕੋਸ਼ਿਸ਼ ਕਰਾਂਗਾ, ਕੋਸ਼ਿਸ਼ ਹੀ ਕਰਾਂਗਾ, ਕਿਉਂਕਿ ਕਾਊਂਟਿੰਗ ਜਿਹੜੀ ਹੈ ਮੇਰਾ ਅੱਜ 100 ਨੂੰ ਛੂਹ ਜਾਏਗੀ। ਆਮ ਤੌਰ 'ਤੇ 50-60 ਮੈਸੇਜ ਹੁੰਦੇ ਨੇ। ਲਓ ਜੀ, ਅਗਲਾ ਮੈਸੇਜ ਆਇਆ ਹੈ ਹਮਾਰੇ ਪਾਸ, ਲਿਖਾ ਹੈ ਪਹਾੜਗੰਜ ਮੁਲਤਾਨੀ ਢਾਂਡਾ ਸੇ ਅਨਿਲ ਮੋਹਨ, ਊਸ਼ਾ ਮੋਹਨ, ਟੀਲੂ ਨਾਇਕ, ਮਧੂ ਨਾਇਕ। ਠੀਕ ਹੈ ਜੀ, ਅਗਲਾ ਮੈਸੇਜ ਆਇਆ, ਨਮਸਕਾਰ ਜੀ, ਗਾਂ ਲੋਹਗੜ੍ਹ ਠਾਕੁਰਾਂ ਵਾਲਾ ਸੇ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਰਾਜਦੀਪ ਸਿੰਘ, ਗੁਰਲਾਲ ਸਿੰਘ, ਅਵਿਰਾਜ ਸਿੰਘ ਅਤੇ ਪੋਤਰੇ ਗੁਰਨੂਰ ਸਿੰਘ ਅਤੇ ਸ਼ੁਭਦੀਪ ਸਿੰਘ, ਫਿਲਮ ਬੇਤਾਬ, ਗੀਤ ਕੇ ਬੋਲ, ਜਬ ਹਮ ਜਵਾਂ ਹੋਗੇ, ਪੋਤਰੀ ਕਾ ਨਾਮ ਲਿਖਾ ਹੈ, ਇਟ ਮੀਨਸ ਵੋ ਦਾਦਾ ਜੀ ਹੈ, ਯਾਨੀ ਕਿ ਅੱਛੀ ਉਮਰ ਵਾਲੇ ਹੈ, ਔਰ ਫਿਰ ਵੀ ਮੈਸੇਜ ਲੇਖ ਭੇਜ ਰਹੇ ਹੈ, ਜਬ ਹਮ ਜਵਾਂ ਹੋਗੇ ਜਾਣੇ ਕਹਾਂ ਹੋਗੇ। ਓਕੇ, ਅਗਲਾ ਮੈਸੇਜ ਹੈ ਪ੍ਰੇਮ ਪੂਰਵਕ ਨਮਸਕਾਰ, ਜ਼ਫਰਾਬਾਦ ਸੇ ਸ਼੍ਰੀ ਸੁਧਾਕਰ, ਰਾਜੇ ਯਾਦਵ, ਡਾਕਟਰ ਪ੍ਰਸ਼ਾਂਤ ਕੁਮਾਰ, ਸੰਚਿਤ ਕੁਮਾਰ, ਪ੍ਰਥਮੇਸ਼, ਕੁਮਾਰੀ ਪ੍ਰਣਾਲੀ, ਕੁਮਾਰ ਸਰਵਤ, ਕੁਮਾਰ ਸਾਨਵੀ, ਕੁਮਾਰੀ ਹਰਸ਼ਦਾ, ਔਰ ਸਮਸਤ ਰਾਜੇ ਯਾਦਵ, ਦੇਸ਼ਮੁਖ, ਵਾਯਾਰ ਪਰਿਵਾਰ, ਫਿਲਮ

0: ਕਿਆ ਬਾਤ ਹੈ, ਪੂਰੀ ਵਾਈਬ ਹੀ ਚੇਂਜ ਹੋ ਜਾਂਦੀ ਹੈ ਜਦੋਂ ਕੁਝ ਐਸੇ ਗੀਤ ਜਿਹੜੇ ਤੁਹਾਡੀ ਰੂਹ ਦੇ ਨਾਲ ਜੁੜੇ ਹੁੰਦੇ ਨੇ, ਜਾਂ ਫਿਰ ਕੈਸਾ ਮਿਊਜ਼ਿਕ ਜਿਹੜਾ ਵਾਕਈ ਤੁਹਾਨੂੰ ਥੋੜ੍ਹਾ ਸ਼ਾਂਤ ਕਰ ਦਿੰਦਾ। ਪਰ ਤੁਸੀਂ ਸ਼ਾਂਤ ਨਹੀਂ ਹੋਣਾ, ਤੁਸੀਂ ਸਾਨੂੰ ਮੈਸੇਜ ਕਰੋ, ਸਾਡਾ ਪ੍ਰੋਗਰਾਮ ਜਿਹੜਾ ਚੱਲ ਰਿਹਾ ਦਿਲ ਚਾਹਤਾ ਹੈ, ਸਾਡਾ ਵਟਸਐਪ ਨੰਬਰ 9855101027 9855101027। ਬਹੁਤ ਸਾਰੇ ਲੋਕਾਂ ਨੇ ਨੰਬਰ ਡਾਇਲ ਆਲਰੇਡੀ ਕਰ ਦਿੱਤਾ ਹੈ ਸਾਨੂੰ। ਐਕਚੁਲੀ ਡਾਇਲ ਨਹੀਂ ਕਰਨਾ, ਸਾਨੂੰ ਵਟਸਐਪ 'ਤੇ ਮੈਸੇਜ ਭੇਜਣੇ ਨੇ, ਜਿਵੇਂ ਬਹੁਤ ਸਾਰੇ ਦੋਸਤ ਭੇਜ ਰਹੇ ਨੇ। ਅਗਲਾ ਮੈਸੇਜ ਹੈ ਫਿਲਮ ਸੰਦੂਰ, ਗਾਇਕ ਲਤਾ ਮੰਗੇਸ਼ਕਰ, ਸੁਰੇਸ਼ ਵਾਡਕਰ, ਬੋਲ ਪਤ ਹੈ ਪਤਝਰੇ ਜ਼ਾਵਨ, ਬੁਲਡਾਨਾ, ਇਸਲਾਮਪੁਰ ਮਹਾਰਾਸ਼ਟਰ ਸੇ, ਸਹਿਦੇਵ ਦਾਮੋਦਰ, ਸ਼ਸ਼ੀਕਲਾ ਦਾਮੋਦਰ, ਸੁਮੇਤ ਕੁਮਾਰ ਦਾਮੋਦਰ, ਸਾਧਨਾ ਪਵਨ ਪਾਟਿਲ। ਓਕੇ ਜੀ, ਠੀਕ ਹੈ ਜੀ, ਥੈਂਕ ਯੂ। ਔਰ ਅਗਲਾ ਮੈਸੇਜ ਹਮੇ ਆਇਆ ਹੈ, ਆਪਣੀ ਪਸੰਦ ਕਾ ਕੋਈ ਵੀ ਗੀਤ ਸੁਣਾ ਦੀਜੀਏ, ਕੋਈ ਵੀ ਗੀਤ ਸੁਣਾ ਦੀਜੀਏ ਆਪਣੀ ਪਸੰਦ ਕਾ। ਗੋਲਡਨ ਰੇਡੀਓ ਸ਼੍ਰੋਤਾ ਸੰਘ, ਰਾਜ ਪੈਲਸ, ਮਊਨਾਥ ਭਜਨ ਉੱਤਰ ਪ੍ਰਦੇਸ਼ ਸੇ, ਰਾਜੇਸ਼ ਕੁਮਾਰ ਵਰਮਾ, ਪ੍ਰੀਤੀ ਵਰਮਾ, ਕ੍ਰਿਤਿਕਾ ਆਯਨ ਵਰਮਾ, ਸ਼੍ਰੀ ਮੰਦਰ ਹਕੀਕਤਪੁਰਾ ਮਾਊ ਸੇ, ਮੁੰਨਾ ਭਾਈ ਸਵਰਨਕਾਰ, ਪਿੰਕੀ ਸਵਰਨਕਾਰ, ਆਰਿਅਨ ਕ੍ਰਿਸ਼ਨਾ ਔਰ ਪਿਹੂ ਸਵਰਨਕਾਰ। ਅਰੇ ਕਿਆ ਬਾਤ ਹੈ, ਕਿਆ ਨਾਮ ਹੈ, ਮੁੰਨਾ ਭਾਈ, ਮੁੰਨਾ ਭਾਈ ਕਾ ਗਾਣਾ ਹੀ ਲਗਾ ਦਿੰਦੇ ਹੈ ਨਾ। ਮੇਰਠ ਕੈਂਟ ਸੇ ਦਿਗਦਰਸ਼ਨ ਕਵਿਤਾ ਗੋਡ, ਲਿਖਾ ਹੈ ਵਕਤ ਪੁਰਾਣੀ ਵਾਲੀ ਫਿਲਮ, ਕੋਈ ਗੀਤ ਲਗਾ ਦਿਓ, ਫਿਲਮ ਪ੍ਰੇਮ ਪ੍ਰੇਮ ਗੀਤ ਕਾ, ਹੋਂਠੋਂ ਸੇ ਛੂ ਲੋ ਤੁਮ, ਇਹ ਗਾਣਾ ਲਗਾਏਂਗੇ।
1: ਹੋਂਠੋਂ ਸੇ ਛੂ ਲੋ ਤੁਮ ਮੇਰਾ ਦੋ,
0: ਠੀਕ ਹੈ, ਇਹ ਗਾਣਾ ਕਹਾਂ ਗਿਆ, ਦੇਖ ਲੇ ਦੂਜੇ ਰਾਜਾ, ਇਹ ਰਹਾ ਹੋਂਠੋਂ ਸੇ। ਔਰ ਯੇ ਫਰਮਾਇਸ਼ ਮੇ ਔਰ ਵੀ ਕਾਫੀ ਸਾਰੇ ਗੀਤ ਉਹਨਾਂ ਨੇ ਲਿਖੇ ਥੇ, ਜੋ ਕਿ ਹਮ ਪੜ੍ਹੇਂਗੇ ਹੀ ਨਹੀਂ, ਕਿਉਂਕਿ ਹਮਨੇ ਲਗਾਉਣੇ ਹੀ ਨਹੀਂ, ਹਮਨੇ ਜੋ ਲਗਾਉਣਾ ਹੈ ਵੋ ਢੂੰਢ ਲਿਆ ਹੈ, ਠੀਕ ਹੈ। ਔਰ ਆਗੇ ਬੜ੍ਹਤੇ ਹੈ, ਆਗੇ ਹਮੇ ਮੈਸੇਜ ਆਇਆ ਹੈ, ਫਿਲਮ ਦਿੱਲੀ ਕਾ ਠੱਗ, ਗੀਤ ਕੈਟ ਮਾਨੋ ਬਿੱਲੀ, ਕੈਸੇ ਕੈਸੇ ਗਾਣੇ ਹੁਆ ਕਰਤੇ ਥੇ ਰੇ, ਕੈਸੇ ਕੈਸੇ ਗਾਣੇ ਹੁਆ ਕਰਤੇ ਥੇ। ਔਰ ਗਾਇਕ ਸੋਰਦਾ ਔਰ ਪਦਮਾ ਟਾਕੀਜ਼, ਨੇਪਾ ਨਗਰ ਮੱਧ ਪ੍ਰਦੇਸ਼ 'ਚ, ਸੁਦਰਸ਼ਨ ਸ਼ਾਹ, ਪਲਵੀ ਸ਼ਾਹ, ਪ੍ਰਖਰ ਸ਼ਾਹ, ਕੁਸ਼ਲ ਸ਼ਾਹ, ਨੀਤੀਸ਼ ਸ਼ਾਹ, ਸੁਰਭੀ ਸ਼ਾਹ, ਅਸ਼ਵਨੀ ਸ਼ਾਹ, ਮੰਗਲਾ ਬਹਿਨ, ਸ਼ਾਹਰਾ, ਰਜਿੰਦਰ ਜੀ ਸ਼ਾਹ, ਵਾਹ ਜੀ ਵਾਹ, ਸ਼ਾਹ ਜੀ ਸ਼ਾਹ। ਅਗਲਾ ਮੈਸੇਜ ਆਇਆ ਜੀ ਪੰਜਾਬੀ 'ਚ, ਆਇਆ ਸਤਿ ਸ਼੍ਰੀ ਅਕਾਲ ਸੁਲਤਾਨਪੁਰ ਉੱਤਰ ਪ੍ਰਦੇਸ਼ 'ਚੋਂ, ਯਸ਼ਮੀਤ, ਯਸ਼ੂ, ਸੋਮਿਆ ਸਿੰਘ, ਅਵੀਰਲ ਸਿੰਘ, ਕੋਈ ਵੀ ਗੀਤ ਸੁਣਾ ਦਿਓ ਜੀ। ਠੀਕ ਹੈ ਜੀ, ਮੈਨੂੰ ਲੱਗਦਾ ਮੈਂ ਬਹੁਤ ਸਾਰੇ ਮੈਸੇਜ ਪੜ੍ਹ ਲੈਣੇ, ਬਾਕੀ ਤਾਂ ਰਹਿ ਹੀ ਜਾਣੇ ਨੇ। ਫਿਲਹਾਲ ਅਸੀਂ ਗੀਤ ਸੁਣਦੇ ਹਾਂ ਬਹੁਤ ਸੋਹਣੀ ਆਵਾਜ਼ ਦੇ ਵਿੱਚ, ਜਗਜੀਤ ਜੀ ਦਾ।

ਵੈਸੇ ਤਾਂ ਅਸੀਂ ਮਹਿਜ਼ 2-3 ਮਿੰਟ ਦੇ ਗਾਣੇ ਜਿਹੜੇ ਆ ਉਹ ਪਲੇ ਕਰ ਪਾਉਂਦੇ ਹਾਂ, ਕਿਉਂਕਿ ਬਹੁਤ ਸਾਰੇ ਦੋਸਤਾਂ ਦੇ ਮੈਸੇਜ ਜਿਹੜੇ ਨੇ ਅਸੀਂ ਲੈਣੇ ਹੁੰਦੇ ਨੇ, ਪਰ ਇਹ ਗੀਤ ਹੀ ਇੰਨਾ ਖੂਬਸੂਰਤ ਹੈ ਅਤੇ ਉਹ ਥੋੜ੍ਹਾ ਜਿਹਾ ਲਾਲਚ ਹੋ ਜਾਂਦਾ ਕਿ ਆਹ ਪੈਰਾ ਵੀ ਸੁਣ ਲਈਏ ਅਤੇ ਆਹ ਪੈਰਾ ਵੀ ਸੁਣ ਲਈਏ। ਖੈਰ, ਤੁਸੀਂ ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਦਿਲ ਚਾਹਤਾ ਹੈ, ਐਂਡ ਪ੍ਰੋਗਰਾਮ ਦਿਲ ਚਾਹਤਾ ਹੈ ਦੇ ਵਿੱਚ ਬਹੁਤ ਸਾਰੇ ਜਿਹੜੇ ਮੇਰੇ ਦੋਸਤ ਨੇ ਜਿਹੜੇ ਬੜੇ ਦੂਰੋਂ ਦੂਰੋਂ ਰੇਡੀਓ ਸੁਣਦੇ ਨੇ ਉਹ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਵੀ ਹੁੰਦੇ ਨੇ। ਸੋ ਇਸੇ ਤਰ੍ਹਾਂ ਨਾ ਬਹੁਤ ਸਾਰੇ ਦੋਸਤ ਨੇ ਜੋ ਕਿ ਆਪਣਾ ਮੈਸੇਜ ਸਾਨੂੰ ਭੇਜਦੇ ਨੇ ਅਤੇ ਬੜੇ ਇਮੋਸ਼ਨਸ ਉਹਦੇ ਵਿੱਚ ਲੁਕੇ ਹੁੰਦੇ ਨੇ। ਜਿਵੇਂ ਅਗਲਾ ਮੈਸੇਜ ਜਿਹੜਾ ਸਾਡੇ ਤੱਕ ਪਹੁੰਚਿਆ ਹੈ ਉਹ ਨਾ ਮੇਰੇ ਇੱਕ ਬੜੇ ਅਜ਼ੀਜ਼ ਦੋਸਤ ਨੇ, ਸ਼ਾਇਦ ਪ੍ਰੋਗਰਾਮ ਸੁਣ ਰਹੇ ਨੇ ਸ਼ਾਇਦ ਗਲਤੀ ਨਾਲ, ਉਹ ਨਾ ਲਿਖਦੇ ਬਹੁਤ ਸੋਹਣਾ ਹੈ ਅਤੇ ਉਹਨਾਂ ਨੇ ਲਿਖ ਕੇ ਭੇਜਿਆ। ਉਹਨਾਂ ਦਾ ਨਾਮ ਜੀ ਗੁਰਵਿੰਦਰ ਸਿੰਘ ਅਤੇ ਉਹ ਇਸ ਵਕਤ ਸਰਕਾਰੀ ਕਾਲਜ ਦੇ ਵਿੱਚ ਬਤੌਰ ਪੰਜਾਬੀ ਦੇ ਪ੍ਰੋਫੈਸਰ ਵਜੋਂ ਆਪਣੀ ਸੇਵਾਵਾਂ ਵੀ ਨਿਭਾ ਰਹੇ ਨੇ। ਕੀ ਲਿਖਿਆ ਹੈ ਕਿ ਕਈ ਵਾਰੀ

ਮੈਂ ਦਿਲ 'ਤੇ ਪੱਥਰ ਧਰਿਆ ਏ। ਕਈ ਵਾਰੀ ਮੈਂ ਦਿਲ 'ਤੇ ਪੱਥਰ ਧਰਿਆ ਏ, ਹੁਣ ਮੈਂ ਦਿਲ ਪੱਥਰ 'ਤੇ ਧਰ ਕੇ ਦੇਖਾਂਗਾ। ਹੋਈਏ ਕਈ ਵਾਰ ਮੁਹੱਬਤ ਹੋਈਏ, ਹੋਈਏ ਕਈ ਵਾਰ ਮੁਹੱਬਤ ਹੋਈਏ, ਦੇਖਾਂਗਾ ਇਸ ਵਾਰ ਵੀ ਕਰਕੇ ਦੇਖਾਂਗਾ। ਸੁਣਾਂਗਾ ਤੇਰੀ ਅੱਖ ਵਿੱਚ ਤਰਦੇ ਸੁਪਨਿਆਂ ਨੂੰ, ਸੁਣਾਂਗਾ ਤੇਰੀ ਅੱਖ ਵਿੱਚ ਤਰਦੇ ਸੁਪਨਿਆਂ ਨੂੰ, ਦੇਖਾਂਗਾ ਤੇਰੇ ਕੰਨਾਂ ਵਿੱਚ ਜੋ ਡਰ ਗੂੰਜੇ, ਨਾਪ ਲਵਾਂਗਾ ਦੂਰੀ ਤੇਰੇ ਦਿਲ ਤੱਕ ਵੀ, ਉਸ ਦੂਰੀ ਨੂੰ ਜਿਗਰਾ ਕਰਕੇ ਦੇਖਾਂਗਾ। ਅਰੇ ਵਾਹ ਵਾਹ ਇਹ ਭਾਅ ਜੀ ਵਾਕਈ ਬੜਾ ਖੂਬਸੂਰਤ, ਬੜਾ ਡੂੰਘਾ ਲਿਖਦੇ ਨੇ। ਮੈਂ ਮਾਫ਼ੀ ਹੀ ਮੰਗਦਾ ਹੁੰਦਾ ਇਹਨਾਂ ਤੋਂ ਕਿ ਜੇ ਮੈਂ ਪੜ੍ਹਦੇ ਵਕਤ ਸੋਹਣਾ ਨਾ ਪੜ੍ਹ ਪਾਇਆ। ਸੋ ਥੈਂਕ ਯੂ ਸੋ ਮੱਚ ਗੁਰਵਿੰਦਰ ਜੀ, ਤੁਸੀਂ ਪ੍ਰੋਗਰਾਮ ਸੁਣ ਰਹੇ ਹੋ, ਪ੍ਰੋਗਰਾਮ ਦੇ ਵਿੱਚ ਤੁਸੀਂ ਮੈਸੇਜ ਘੱਲਿਆ ਜੀ, ਬਹੁਤ ਬਹੁਤ ਸ਼ੁਕਰੀਆ। ਲਓ ਜੀ ਅਗਲਾ ਮੈਸੇਜ ਆਇਆ, ਜਤਿਨ ਵੀਰ ਪਰਮਜੀਤ ਗਗਨਦੀਪ ਐਨ ਦਿਲਰਾਜ ਕੌਰ ਉੱਚਾ ਦਰ ਬਾਬੇ ਨਾਨਕ ਦਾ, ਸਤਿ ਸ਼੍ਰੀ ਅਕਾਲ ਜੀ, ਸਾਡਾ ਮੈਸੇਜ ਦੇਖ ਲਓ ਜੀ ਫਰੋਮ ਗੁਰਦਾਸਪੁਰ, ਦੇਖ ਲਿਆ ਜੀ, ਪੜ੍ਹ ਵੀ ਲਿਆ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਮੈਸੇਜ ਭੇਜਣ ਦੇ ਲਈ। ਅਗਲਾ ਮੈਸੇਜ ਆਇਆ, ਲਿਖਿਆ ਬੜਾ ਲੰਬਾ ਮੈਸੇਜ ਭੇਜਿਆ, ਅੱਜ ਲਿਖਿਆ ਮੈਨੂੰ ਤਾਂ ਸਾਲ ਲੱਗ ਗਿਆ ਹੋਣਾ ਮੈਸੇਜ ਲਿਖਦੇ ਨੂੰ। ਪ੍ਰੋਗਰਾਮ ਦਿਲ ਚਾਹਤਾ ਹੈ ਆਧੁਨਿਕ ਕਾਰਿਕ੍ਰਮ ਪ੍ਰਸਾਰਕ ਦੀ ਸਲਾਮੇ ਮੁਹੱਬਤ ਕਬੂਲ ਹੋ, ਦੀਵਾਨਾ ਰੇਡੀਓ ਸਰੋਤਾ ਕਲੱਬ ਬਹਿਲੋਲ ਨਗਰ ਜ਼ਿਲ੍ਹਾ ਹਨੂੰਮਾਨਗੜ੍ਹ ਸੇ ਮੈਸੇਜ ਭੇਜਾ ਹੈ ਭਾਈ ਪ੍ਰੇਮ ਸਿੰਘ ਵੜਵਾਲ, ਸੁਖਵੀਰ ਕਾਜਲ ਵੜਵਾਲ, ਲਖਵੀਰ ਰਾਣੋ ਕ੍ਰਿਸ਼ਨਾ, ਸ਼੍ਰੀਮਤੀ ਛਿੰਦੋ, ਪ੍ਰਵੀਨ, ਸ਼ੀਤਲ, ਨਵੀਨ, ਰੰਗੀਲਾ, ਨਿਸ਼ਾਨ, ਅਨਮੋਲ, ਪਿਆਰੇ ਬੇਟੇ ਚਟਕੂ ਮਟਕੂ। ਆਪਣੀ ਫਰਮਾਇਸ਼ ਜ਼ਰੂਰ ਪੇਸ਼ ਕਰਨਾ ਜੀ, ਆਪਕੀ ਬੜੀ ਮਿਹਰਬਾਨੀ ਹੋਗੀ, ਹਮਾਰੀ ਪਸੰਦ ਯੇ ਰਹੀ। ਥੈਂਕ ਯੂ ਜੀ, ਥੈਂਕ ਯੂ, ਇਤਨਾ ਲੰਬਾ ਮੈਸੇਜ ਭੇਜਣੇ ਕੇ ਲੀਏ, ਮੇਰੀ ਤੋਂ ਸਾਂਸ ਫੂਲ ਗਈ। ਓਕੇ ਜੀ, ਅਗਲਾ ਮੈਸੇਜ ਕੋਲ ਆਇਆ ਹੈ, ਆਪਕੋ ਪ੍ਰੇਮ ਪ੍ਰਭ ਆਦਾ ਗੁਮਾ ਗਾਓਂ ਕੁਮਹਾਰ ਹੇੜਾ ਸਹਾਰਨਪੁਰ ਸੇ, ਸੈਦ ਮਸਰੂਰ ਸ਼ਾਇਨਾ ਹਸਨ ਅਕਸਰ ਨਾਜ਼ੀਆ ਆਫੀਆ ਇਬਰਾਹਿਮ ਸਦਾਮ ਅਦਾਬ, ਕਿਸੇ ਵੀ ਗੀਤ ਮੇਂ ਸ਼ਾਮਿਲ ਕਰੇ। ਔਰ ਹਮੇ ਇੱਕ ਫਰਮਾਇਸ਼ ਆਈ ਹੈ ਇਨ ਦੋਸਤੋਂ ਕੀ, ਜਿਨਕਾ ਨਾਮ ਹੈ ਨਿਹਾਰਿਕਾ ਕੋੜਾ, ਜਾਨਵੀ, ਜੋਬਨ ਪ੍ਰੀਤ, ਔਰ ਰੋਹਨ ਸ਼ਾਹੀ, ਔਰ ਗੁਰਵਿੰਦਰ ਜੀ, ਔਰ ਗੁਰਸਿਮਰਨ ਜੀ, ਔਰ ਇਨਕੇ ਸਾਥ ਰਾਜੇਸ਼ ਜੀ ਹੈ, ਔਰ ਸਭੀ ਏਕ ਹੀ ਫਰਮਾਇਸ਼ ਕਰਨਾ ਚਾਹਤੇ ਹੈ, ਏਕ ਹੀ ਗਾਣਾ ਸੁਣਨਾ ਚਾਹਤੇ ਹੈ, ਯੇ ਸੁਣਨਾ ਚਾਹਤੇ ਹੈ ਫਿਲਮ ਅਨਾੜੀ ਮੂਵੀ ਕਾ ਕਿਸੀ ਕੀ ਮੁਸਕੁਰਾਹਟੋ।

ਪਿਆ ਪ੍ਰਾਣ ਜਾਏ ਪਰ ਬਚ ਨਾ ਜਾਏ ਬੀਕਾਨੇਰ ਦੀ ਝੁੰਦਰੀ। ਓਕੇ ਪੜੀ ਪਿੰਡ ਵੜਿੰਗਖੇੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ ਲਾਡੀ ਧਾਲੀਵਾਲ ਜੰਦਰ ਤੋਂ ਮਾਸਟਰ ਮੋਹਨ ਲਾਲ ਸ਼ੌਂਕੀ ਅਰਵਿੰਦ ਕੁਮਾਰ ਫਿਲਮ ਦੋਸਤਾਨਾ ਦਾ ਸੌਂਗ ਦਿਲੇਗੀ ਨੇ ਦੀ ਹਵਾ। ਓਕੇ ਫਿਲਮ ਦੋਸਤਾਨਾ ਦੋਸਤਾਨਾ ਠੀਕ ਹੈ ਜੀ ਦੋਸਤਾਨਾ ਦੇ ਸਪੈਲਿੰਗ 'ਚ ਡਬਲ ਏ ਨਹੀਂ ਆਇਆ। ਓਕੇ ਦੋਸਤਾਨਾ ਦਾ ਕਿਹੜਾ ਗਾਣਾ ਕਿਹਾ ਮੇਰੇ ਮਹਿਬੂਬ ਮੇਰੇ ਦੋਸਤ ਬਹੁਤ ਦਿਲ ਲਗੀ ਨੇ ਦੀ ਹਵਾ। ਠੀਕ ਹੈ ਜੀ ਇਹ ਗਾਣਾ ਇੰਜੋਏ ਕਰਦੇ ਹਾਂ ਦੁਬਾਰਾ ਫਿਰ ਮਿਲਦੇ ਹਾਂ ਪ੍ਰੋਗਰਾਮ ਦਿਲ ਜਾਤਾ ਹੈ ਇਹਦੇ ਵਿੱਚ।

ਜੀ ਦੋਸਤੋ, ਮੈਂ ਉਮੀਦ ਕਰਦਾ ਕਿ ਸਾਰਿਆਂ ਨੇ ਪ੍ਰੋਗਰਾਮ ਖੂਬ ਇੰਜੋਏ ਕੀਤਾ ਹੋਵੇਗਾ। ਹਾਲਾਂਕਿ ਅੱਜ ਬਹੁਤ ਸਾਰੇ ਮੈਸੇਜ ਸੀਗੇ, ਸੋ ਮੈਂ ਕੋਸ਼ਿਸ਼ ਕੀਤੀ ਸਾਰੇ ਮੈਸੇਜ ਨੂੰ ਲੈਣ ਦੀ ਪ੍ਰੋਗਰਾਮ ਦੇ ਵਿੱਚ, ਸੋ ਦੈਟ ਕੋਈ ਨਾਰਾਜ਼ ਨਾ ਹੋਵੇ। ਫਿਰ ਵੀ ਅਗਰ ਕੋਈ ਰਹਿ ਜਾਂਦਾ ਹੈ ਤਾਂ ਭੁਲਚੱਕ ਮਾਫੀ, ਦੁਬਾਰਾ ਆਪਾਂ ਕਿਸੇ ਹੋਰ ਪ੍ਰੋਗਰਾਮ 'ਚ ਜ਼ਰੂਰ ਸਾਰੇ ਨਾਮ ਜਾਂ ਬਾਕਾਇਦਾ ਉਹਨਾਂ ਦੀ ਫਰਮਾਇਸ਼ਾਂ ਜ਼ਰੂਰ ਪੂਰੀ ਕਰਾਂਗੇ। ਲਓ ਜੀ, ਐਸੀ ਸਫ਼ਰ ਅੱਜ ਤੱਕ, ਅੱਜ ਦਾ ਇਸ ਪ੍ਰੋਗਰਾਮ ਤੱਕ ਦਾ। ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਦੁਬਾਰਾ ਮਿਲਾਂਗੇ ਪ੍ਰੋਗਰਾਮ ਸ਼ਾਮੇ ਗਜ਼ਲ ਦੇ ਵਿੱਚ।

ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਰਾਤ ਦੇ ਪੂਰੇ 10 ਵੱਜ ਚੁੱਕੇ ਨੇ ਅਤੇ ਐਫ ਐਮ ਰੇਨਬੋ 'ਤੇ ਸਮਾਂ ਹੋ ਚੁੱਕਿਆ ਪ੍ਰੋਗਰਾਮ ਸ਼ਾਮੇ ਗਜ਼ਲ ਦਾ। ਸੋ ਅੱਜ ਦੀ ਇਸ ਮਹਿਫਿਲ ਦੇ ਵਿੱਚ ਮੈਂ ਮੋਹਿਤ ਰੁਬਲ ਤੁਹਾਡਾ ਇਸਤਕਬਾਲ ਕਰਦਾ, ਐਂਡ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਇਸ ਮਹਿਫਿਲ ਦੇ ਵਿੱਚ ਫਿਰ ਸੁਣਾਂਗੇ ਖੂਬਸੂਰਤ ਗਜ਼ਲਾਂ। ਅਗਰ ਤੁਸੀਂ ਵੀ ਗਜ਼ਲਾਂ ਦੇ ਸ਼ੌਕੀਨ ਹੋ, ਤੁਸੀਂ ਸਾਨੂੰ ਮੈਸੇਜ ਭੇਜ ਸਕਦੇ ਹੋ ਸਾਡੇ ਵਟਸਐਪ ਨੰਬਰ 'ਤੇ। ਆਪਣੀਆਂ ਗਜ਼ਲਾਂ, ਨਜ਼ਮਾਂ ਜੋ ਤੁਸੀਂ ਪੜ੍ਹਦੇ ਹੋ, ਪੜ੍ਹਨਾ ਪਸੰਦ ਕਰਦੇ ਹੋ, ਮੇਰੇ ਨਾਲ ਸਾਂਝੀਆਂ ਕਰ ਸਕਦੇ ਹੋ। ਮੈਂ ਉਸਨੂੰ ਰੀਡ ਕਰਨ ਦੀ ਕੋਸ਼ਿਸ਼ ਕਰਾਂਗਾ ਅਤੇ ਨਾਲੋਂ ਨਾਲ ਪਲੇ ਕਰਾਂਗਾ ਖੂਬਸੂਰਤ ਗਜ਼ਲਾਂ। ਸੋ ਆਓ ਅੱਜ ਦਾ ਸਫ਼ਰ ਜਿਹੜਾ ਸ਼ੁਰੂ ਕਰਦੇ ਹਾਂ। ਬੜੀ ਖੂਬਸੂਰਤ ਗਜ਼ਲ ਮੇਰੇ ਸਾਹਮਣੇ ਆ ਪਹੁੰਚੀ ਹੈ ਜਗਜੀਤ ਸਿੰਘ ਹੁਣਾਂ ਦੀ ਆਵਾਜ਼ ਵਿੱਚ, ਕੋਈ ਉਮੀਦ ਭਰ ਨਹੀਂ ਆਉਂਦੀ।

ਜੀ ਦੋਸਤੋ ਇੰਜੋਏ ਕਰੇ ਪ੍ਰੋਗਰਾਮ ਸ਼ਾਮੀ ਗਜ਼ਲ ਆਪਣੇ ਦੋਸਤ ਮੋਹਿਤ ਰੁਬਲ ਦੇ ਨਾਲ ਕਿ ਮੁਝੇ ਮਨਾਓ ਨਹੀਂ ਮੇਰਾ ਮਸਲਾ ਸਮਝੋ ਮੁਝੇ ਮਨਾਓ ਨਹੀਂ ਮੇਰਾ ਮਸਲਾ ਸਮਝੋ ਖਫਾ ਨਹੀਂ ਮੈਂ ਪਰੇਸ਼ਾਨ ਹੂੰ ਜ਼ਮਾਨੇ ਸੇ ਸੋ ਖੂਬਸੂਰਤ ਗਜ਼ਲਾਂ ਤੁਸੀਂ ਇੰਜੋਏ ਕਰ ਰਹੇ ਹੋ 102.7 ਮੈਗਾਹਰਟਜ਼ 'ਤੇ

ਜੀ ਦੋਸਤੋ, ਇੰਜੋਏ ਕਰ ਸੀ ਪ੍ਰੋਗਰਾਮ ਸ਼ਾਮੀ ਗਜ਼ਲ। ਫਿਲਹਾਲ ਰਾਤ ਦੇ 10:30 ਹੋਣ ਜਾ ਰਹੇ ਨੇ, ਹੁਣ ਤੋਂ ਕੁਝ ਪਲਾਂ ਬਾਅਦ ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ। ਪ੍ਰੋਗਰਾਮ ਪਿਆਰ ਕਾ ਨਗਮਾ ਤੁਸੀਂ ਇੰਜੋਏ ਕਰ ਰਹੇ ਹੋ, ਫਿਲਹਾਲ ਸ਼ੁਰੂ ਹੋ ਚੁੱਕਿਆ ਆਪਣੇ ਦੋਸਤ ਮੋਹਿਤ ਰੁਬਲ ਦੇ ਨਾਲ, ਅਤੇ ਸਮਾਂ ਹੋ ਚੁੱਕਾ ਰਾਤ ਦੇ 10:30। ਇਸ ਪ੍ਰੋਗਰਾਮ ਨੂੰ ਇੰਜੋਏ ਕਰੋਗੇ ਤੁਸੀਂ 102.7 FM ਰੇਨਬੋ 'ਤੇ।

102.7 MHz से ਤੁਸੀਂ ਇੰਜੋਏ ਕਰ ਸੀ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ। ਫਿਲਹਾਲ ਰਾਤ ਦੇ 11 ਵੱਜ ਚੁੱਕੇ ਨੇ, ਤੁਸੀਂ ਮੈਨੂੰ ਦਿਓ ਇਜਾਜ਼ਤ, ਦੁਬਾਰਾ ਫਿਰ ਮੁਲਾਕਾਤ ਹੋਵੇਗੀ। FM ਬੈਂਡ 102.7 MHz ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵਕਤ ਰਾਤ ਦੇ ਪੂਰੇ 11 ਵੱਜ ਚੁੱਕੇ ਨੇ ਅਤੇ ਸਾਡੀ ਅੱਜ ਦੇ ਸਭਾ ਦੇ ਸਾਰੇ ਹੀ ਪ੍ਰੋਗਰਾਮ ਹੁਣ ਇੱਥੇ ਖਤਮ ਹੁੰਦੇ ਨੇ। ਦੁਬਾਰਾ ਫਿਰ ਮਿਲਾਂਗੇ ਸਵੇਰੇ 5:55 'ਤੇ ਨਵੇਂ ਦੋਸਤ ਨਵੇਂ ਪ੍ਰੋਗਰਾਮ ਦੇ ਨਾਲ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ, ਸ਼ਬਾ ਖੈਰ, ਜੈ ਹਿੰਦ।